FM 100.2 MHz से ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਅੱਜ ਦਿਨ ਸ਼ੁੱਕਰਵਾਰ ਹੈ, ਈਸਵੀ ਸਨ 2026 ਦੇ ਜੂਨ ਮਹੀਨੇ ਦੀ 26 ਤਾਰੀਖ ਹੈ ਅਤੇ ਸ਼ੱਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 12 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਸਾਡੇ ਅੱਜ ਦੇ ਪ੍ਰੋਗਰਾਮ ਆਰੰਭ ਹੁੰਦੇ ਨੇ। ਆਕਾਸ਼ਵਾਣੀ ਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।

0: FM 100.2 MHz से ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਲਾ ਲਓ ਸਵੇਰ ਦੇ 6 ਵਜੇ ਨੇ। ਆਓ ਹੁਣ ਸੁਣਦੇ ਹਾਂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਨਵੀਨ ਸਕਸੈਨਾ। प्रधानमंत्री नरेंद्र मोदी ने कल नई दिल्ली में संयुक्त राष्ट्र महासचिव की वित्तीय मामलों की

0: વાણી
1: અમૃત વાણી.

ਅੰਮ੍ਰਿਤ ਵਾਣੀ ਇਹ ਪ੍ਰੋਗਰਾਮ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਪ੍ਰੋਗਰਾਮ 'ਚ ਅਗਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਔਖੀ ਘੜੀ ਨਾ ਦੇਖਣ ਦੇਈ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਅੰਮ੍ਰਿਤ ਬਾਣੀ FM band 100.2 MHz ਅਸੀਂ ਆਕਾਸ਼ਵਾਣੀ

ਇਹ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 6:30 ਹੋਏ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ, ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਉਡੀਕ ਕਰੋ।

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਗਾਨ ਪ੍ਰੋਗਰਾਮ ਤਹਿਤ ਸ਼੍ਰੀ ਰਾਮਚਰਿਤ ਮਾਨਸ ਦਾ ਲੜੀਵਾਰ ਪਾਠ। ਅਸੀਂ ਆਕਾਸ਼ਵਾਣੀ
1: ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 6:50 ਹੋਏ ਨੇ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਨਵੀਂ ਸਵੇਰ ਦਾ।

ਅੱਜ ਦੇ ਨਵੇਂ ਦਿਨ 'ਚ ਨਵੇਂ ਸਵੇਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ। ਅੱਜ ਦਿਨ ਸ਼ੁੱਕਰਵਾਰ ਹੈ, ਈਸਵੀ ਸੰਨ 1926 ਦੇ ਜੂਨ ਮਹੀਨੇ ਦੀ 26 ਤਾਰੀਖ ਹੈ ਅਤੇ ਸ਼ਕਸਾਵਾਦ 1948 ਦੇ ਆਸ਼ਾੜ ਮਹੀਨੇ ਦੀ 12 ਤਾਰੀਖ। ਅੱਜ ਦੇ ਨਵੇਂ ਦਿਨ 'ਚ ਅੱਜ ਦਾ ਵਿਚਾਰ ਹੈ ਕਿ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਹੀ ਹਿੰਮਤ, ਸੂਝ ਅਤੇ ਕਲਪਨਾ ਤਿੰਨੋਂ ਜਾਗ ਪੈਂਦੀਆਂ ਨੇ। ਜ਼ਿੰਮੇਵਾਰੀ ਸਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਹੈ, ਇਸ ਲਈ

ਕੁਆਰੀਆਂ ਤੋਂ ਭੱਜਣਾ ਨਹੀਂ ਚਾਹੀਦਾ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਸਰਵਣ ਕਰਦਿਆਂ ਇੱਕ ਸ਼ਬਦ

0: ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਤੀ ਪੰਧੇਰ। ਜਾਣਕਾਰੀ ਅਤੇ ਮਨੋਰੰਜਨ ਦੇ ਇਸ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰ ਲੈਂਦੇ ਹਾਂ ਅੱਜ ਦੇ ਪੂਰੇ ਦਿਨ 'ਚ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਤੋਂ ਥੋੜ੍ਹੀ ਦੇਰ ਬਾਅਦ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਅਤੇ 8:30 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 8:40 ਵਜੇ 'ਤੇ ਪੇਸ਼ ਹੋਏਗਾ ਪ੍ਰੋਗਰਾਮ ਫਿਲਮੀ ਜੰਕਸ਼ਨ, ਜੋ ਕਿ ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹੈ। ਸਵੇਰੇ 10 ਵਜੇ ਤੁਸੀਂ ਸੁਣੋਗੇ NCERT ਦਾ ਸਪੋਂਸਰਡ ਪ੍ਰੋਗਰਾਮ ਉਮੰਗ। 10:30 ਵਜੇ ਦਾ ਵੇਲਾ ਰਹੇਗਾ ਤੁਹਾਡਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼, ਜੋ ਕਿ ਫੋਨ ਇਨ ਰਿਕੁਐਸਟ ਪ੍ਰੋਗਰਾਮ ਹੈ। 11:00 ਵਜੇ ਤੁਸੀਂ ਸੁਣੋਗੇ ਹਿੰਦੀ ਜ਼ਾਇਕਾ ਪ੍ਰੋਗਰਾਮ। 11:30 ਵਜੇ ਦਾ ਵੇਲਾ ਰਹੇਗਾ ਪ੍ਰੋਗਰਾਮ ਫੁਲਕਾਰੀ ਦਾ। ਦੁਪਹਿਰ 12:00 ਵਜੇ ਹੋਣਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਨਾਰੀ ਲੋਕ। 1:00 ਵਜੇ ਤੁਸੀਂ ਆਨੰਦ ਮਾਣੋਗੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਹੇਗਾ ਨਗਮੇ। 1:10 'ਤੇ ਪ੍ਰਾਦੇਸ਼ਿਕ ਖਬਰਾਂ ਹੋਣਗੀਆਂ ਜਲੰਧਰ ਕੇਂਦਰ ਤੋਂ। ਫਿਰ 1:40 'ਤੇ ਖਬਰਾਂ ਹੋਣਗੀਆਂ ਜੀ ਪੰਜਾਬੀ 'ਚ ਸਾਡੇ ਜਲੰਧਰ ਕੇਂਦਰ ਤੋਂ, ਅਤੇ 1:50 'ਤੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੁਪਹਿਰ 2:00 ਪੇਸ਼ ਹੋਏਗਾ ਫੌਜੀ ਵੀਰਾਂ ਲਈ ਪ੍ਰੋਗਰਾਮ ਸਰਫਰੋਸ਼। ਦੁਪਹਿਰ 2:15 ਹੋਣਗੇ ਦੁਪਹਿਰ ਸਮਾਚਾਰ ਦਿੱਲੀ ਕੇਂਦਰ ਤੋਂ। 2:30 ਵਜੇ ਦਾ ਵੇਲਾ ਰਹੇਗਾ ਪ੍ਰੋਗਰਾਮ ਹੋਏਗਾ ਦੋ ਤੇਰੀਆਂ ਦੋ ਮੇਰੀਆਂ, ਜੋ ਕਿ ਸਾਡਾ ਲਾਈਵ ਫੋਨ ਪ੍ਰੋਗਰਾਮ ਹੈ, ਅਤੇ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਰਹੇਗਾ ਸਿਹਤਮੰਦ ਬਣੋ ਨਸ਼ਿਆਂ ਤੋਂ ਦੂਰ ਰਹੋ। ਸ਼ਾਮੀ 5:00 ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਦਾ ਵੇਲਾ ਰਹੇਗਾ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਹੋਏਗਾ ਕਿਸਾਨ ਵਾਣੀ। 6:00 ਹੋਣਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 6:20 'ਤੇ ਪ੍ਰਾਦੇਸ਼ਿਕ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 6:30 ਹੋਏਗਾ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਵਿਪਕਿਓਰ, ਅਤੇ 7:00 ਤੁਸੀਂ ਸੁਣੋਗੇ ਪ੍ਰੋਗਰਾਮ ਬੰਦਗੀ। 7:30 ਹੋਣਗੀਆਂ ਪੰਜਾਬੀ 'ਚ ਖਬਰਾਂ ਜਲੰਧਰ ਕੇਂਦਰ ਤੋਂ। 7:40 'ਤੇ ਪੇਸ਼ ਹੋਏਗਾ ਪ੍ਰੋਗਰਾਮ ਸ਼ਾਮ ਸੁਹਾਨੀ। ਰਾਤੀ 9:15 ਸਮਾਚਾਰ ਸੰਧਿਆ, ਅਤੇ 9:00 ਨਿਊਜ਼ ਐਟ 9 ਹੋਣਗੇ ਦਿੱਲੀ ਕੇਂਦਰ ਤੋਂ। ਇਸ ਤੋਂ ਬਾਅਦ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ ਸੁਣੋਗੇ। ਰਾਤੀ 10:00 ਮੁੜ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਪੰਜਾਬੀ ਤੜਕਾ। 10:30 ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਰਜਨੀ ਗੰਧਾ ਦਾ। ਸਭਾ ਦੇ ਅਖੀਰ 'ਚ ਰਾਤੀ 11:00 ਹੋਣਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਹੋਣਗੀਆਂ ਨਿਊਜ਼ ਇਨ ਇੰਗਲਿਸ਼ ਦਿੱਲੀ ਕੇਂਦਰ ਤੋਂ। ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ ਰਾਤੀ 11:10 'ਤੇ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੇ ਦਿਨ 'ਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਵੇਲਾ ਹੋ ਰਿਹਾ ਜੀ, ਸੁਣਦੇ ਹਾਂ ਖੇਤੀ ਨੁਕਤੇ।
1: ਅੱਜ ਖੇਤੀ ਨੁਕਤੇ ਪ੍ਰੋਗਰਾਮ 'ਚ ਆਪਾਂ ਗੱਲ ਕਰਾਂਗੇ ਕੇਂਦਰ ਸਰਕਾਰ ਦੀ ਮਹੱਤਵਪੂਰਨ ਯੋਜਨਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯਾਨੀ ਕਿ PM ਕਿਸਾਨ ਦੇ ਬਾਰੇ। ਕਿਸਾਨ ਦੋਸਤੋ, ਸਾਡਾ ਮੁਲਕ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਦੇਸ਼ ਦੀ ਇਕਾਨਮੀ 'ਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਦੇਣ ਦੇ ਲਈ ਕੇਂਦਰ ਸਰਕਾਰ ਨੇ 2019 'ਚ PM ਕਿਸਾਨ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਦੇ ਅਧੀਨ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਰਕਮ 3 ਬਰਾਬਰ ਕਿਸ਼ਤਾਂ 'ਚ ਹਰ 4 ਮਹੀਨੇ ਬਾਅਦ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਭੇਜੀ ਜਾਂਦੀ ਹੈ। ਕਿਸਾਨ ਦੋਸਤੋ, ਇਸ ਯੋਜਨਾ ਦਾ ਮੁੱਖ ਉਦੇਸ਼ ਖੇਤੀਬਾੜੀ ਦੇ ਖਰਚਿਆਂ ਨੂੰ ਘਟਾਉਣਾ ਅਤੇ ਕਿਸਾਨਾਂ ਨੂੰ ਆਰਥਿਕ ਸਹਾਰਾ ਦੇਣਾ ਹੈ। ਬੀਜ, ਖਾਦਾਂ ਅਤੇ ਹੋਰ ਖੇਤੀ ਇਨਪੁੱਟ ਖਰੀਦਣ ਲਈ ਇਹ ਰਕਮ ਮਦਦਗਾਰ ਸਾਬਿਤ ਹੁੰਦੀ ਹੈ। ਹੁਣ ਗੱਲ ਕਰਦੇ ਹਾਂ ਕਿ ਇਸ ਯੋਜਨਾ ਦਾ ਲਾਭ ਕੌਣ ਲੈ ਸਕਦਾ ਹੈ। ਉਹ ਕਿਸਾਨ ਜਿਨ੍ਹਾਂ ਦੇ ਨਾਮ ਖੇਤੀਯੋਗ ਜ਼ਮੀਨ ਦਰਜ ਹੈ। ਤੇ ਜੋ ਸਰਕਾਰ ਵੱਲੋਂ ਨਿਰਧਾਰਿਤ ਯੋਗਤਾ ਸ਼ਰਤਾਂ ਨੂੰ ਪੂਰਾ ਕਰਦੇ ਹੋਣ ਉਹ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਜੇਕਰ ਕੋਈ ਕਿਸਾਨ ਹਾਲੇ ਤੱਕ ਇਸ ਯੋਜਨਾ ਨਾਲ ਨਹੀਂ ਜੁੜ ਸਕਿਆ ਤਾਂ ਉਹ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ, ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਫਿਰ ਔਨਲਾਈਨ ਪੋਰਟਲ 'ਚ ਜਾਂ ਫਿਰ ਔਨਲਾਈਨ ਪੋਰਟਲ ਦੇ ਰਾਹੀਂ ਰਜਿਸਟ੍ਰੇਸ਼ਨ ਜਾਂ ਫਿਰ ਔਨਲਾਈਨ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਕਿਸਾਨ ਭਰਾਵੋ, ਪਿਛਲੇ ਕੁਝ ਸਾਲਾਂ 'ਚ EKYC ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਜੇਕਰ EKYC ਪੂਰੀ ਨਹੀਂ ਹੋਵੇਗੀ ਤਾਂ ਫਿਰ ਕਿਸ਼ਤ ਰੁਕ ਸਕਦੀ ਹੈ। ਇਸ ਲਈ ਆਪਣੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਨੂੰ ਅਪਡੇਟ ਰੱਖਣਾ ਬੜਾ ਜ਼ਰੂਰੀ ਹੈ। ਅਕਸਰ ਦੇਖਿਆ ਜਾਂਦਾ ਕਿ ਬੈਂਕ ਖਾਤੇ ਦੀ ਜਾਣਕਾਰੀ ਜਾਂ ਆਧਾਰ ਨੰਬਰ ਵਿੱਚ ਕੋਈ ਛੋਟੀ ਮੋਟੀ ਗਲਤੀ ਹੋਣ ਕਰਕੇ ਭੁਗਤਾਨ ਰੁਕ ਜਾਂਦਾ। ਇਸ ਲਈ ਸਮੇਂ ਸਮੇਂ 'ਤੇ ਆਪਣਾ ਵੇਰਵਾ

0: ਇਹ ਜ਼ਰੂਰ ਚੈੱਕ ਕਰਦੇ ਰਹਿਣਾ ਚਾਹੀਦਾ। ਇਸ ਯੋਜਨਾ ਦੇ ਨਾਲ ਕਰੋੜਾਂ ਕਿਸਾਨ ਪਰਿਵਾਰ ਲਾਭ ਲੈ ਰਹੇ ਨੇ। ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਇਹ ਰਕਮ ਖੇਤੀਬਾੜੀ ਦੇ ਰੋਜ਼ਾਨਾ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਜ਼ਰੂਰ ਕਰਦੀ ਹੈ। ਸੋ ਕਿਸਾਨ ਭਰਾਵੋ, ਜੇਕਰ ਤੁਸੀਂ ਹਾਲੇ ਤੱਕ ਇਸ ਯੋਜਨਾ ਦੇ ਨਾਲ ਨਹੀਂ ਜੁੜ ਸਕੇ ਜਾਂ ਫਿਰ ਨਹੀਂ ਜੁੜੇ ਤਾਂ ਜਲਦੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਓ, ਅਤੇ ਜੇਕਰ ਜੁੜੇ ਹੋਏ ਹੋ ਤਾਂ ਆਪਣੀ ਈ KYC ਅਤੇ ਬੈਂਕ ਵੇਰਵੇ ਉਹ ਅਪਡੇਟ ਜ਼ਰੂਰ ਰੱਖੋ। ਕਿਸਾਨ ਦੋਸਤੋ, PM ਕਿਸਾਨ ਯੋਜਨਾ ਦੀਆਂ ਕਿਸ਼ਤਾਂ ਲਗਾਤਾਰ ਪ੍ਰਾਪਤ ਕਰਨ ਦੇ ਲਈ EKYC ਯਾਨੀ ਕਿ ਇਲੈਕਟ੍ਰੋਨਿਕ ਨੋ ਯੂਅਰ ਕਸਟਮਰ ਕਰਵਾਉਣਾ ਲਾਜ਼ਮੀ ਹੁੰਦਾ ਹੈ। ਇਸ ਪ੍ਰਕਿਰਿਆ ਦੇ ਰਾਹੀਂ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਯੋਜਨਾ ਦਾ ਲਾਭ ਸਹੀ ਅਤੇ ਯੋਗ ਕਿਸਾਨਾਂ ਤੱਕ ਪਹੁੰਚ ਰਿਹਾ ਹੈ। ਬਾਕੀ ਇਹ ਜ਼ਰੂਰੀ ਕਿਉਂ ਹੈ? ਕਿਉਂਕਿ ਲਾਭਪਾਤਰੀ ਹੈ ਜਿਹੜਾ, ਉਸਦੀ ਪਹਿਚਾਣ ਦੀ ਪੁਸ਼ਟੀ ਹੋ ਜਾਂਦੀ ਹੈ। ਜਾਲੀ ਜਾਂ ਫਿਰ ਗਲਤ ਰਜਿਸਟ੍ਰੇਸ਼ਨ ਹੈ ਜਿਹੜੀ, ਉਸਨੂੰ ਰੋਕਿਆ ਜਾ ਸਕਦਾ ਹੈ। PM ਕਿਸਾਨ ਦੀਆਂ ਕਿਸ਼ਤਾਂ ਸਮੇਂ ਸਿਰ ਬੈਂਕ ਖਾਤੇ ਵਿੱਚ ਪਹੁੰਚਦੀਆਂ ਨੇ। ਬਾਕੀ ਇਹ ਵੀ ਹੈ ਕਿ ਭਵਿੱਖ ਵਿੱਚ ਕਿਸ਼ਤਾਂ ਰੁਕਣ ਦੀ ਸੰਭਾਵਨਾ ਫਿਰ ਘੱਟ ਜਾਂਦੀ ਹੈ ਜਦੋਂ ਆਪਾਂ EKYC ਕਰਵਾਇਆ ਹੁੰਦਾ। ਕਰਵਾਇਆ ਕਿਸ ਤਰ੍ਹਾਂ ਜਾਂਦਾ? OTP ਆਧਾਰਿਤ EKYC ਹੁੰਦਾ, PM ਕਿਸਾਨ ਪੋਰਟਲ 'ਤੇ ਜਾ ਕੇ ਕੀਤਾ ਜਾ ਸਕਦਾ। EKYC ਉੱਥੋਂ ਵਿਕਲਪ ਚੁਣਨਾ, ਫਿਰ ਆਪਣਾ ਆਧਾਰ ਨੰਬਰ ਐਂਟਰ ਕਰਨਾ, ਦਰਜ ਕਰਨਾ। ਆਧਾਰ ਨਾਲ ਲਿੰਕ ਮੋਬਾਈਲ ਨੰਬਰ 'ਤੇ ਆਏ OTP ਨੂੰ ਫਿਰ ਭਰਿਆ ਜਾਂਦਾ, EKYC ਫਿਰ ਪੂਰੀ ਹੋ ਜਾਂਦੀ ਹੈ। ਜੇਕਰ ਮੋਬਾਈਲ ਨੰਬਰ ਆਧਾਰ ਨਾਲ ਲਿੰਕ ਨਹੀਂ ਆ ਤਾਂ ਨੇੜਲੇ ਕਾਮਨ ਸਰਵਿਸ ਸੈਂਟਰ 'ਤੇ ਜਾ ਕੇ ਕਰਵਾਇਆ ਜਾ ਸਕਦਾ। ਉਂਗਲਾਂ ਦੇ ਨਿਸ਼ਾਨ ਜਾਂ ਫਿਰ ਹੋਰ ਬਾਇਓਮੈਟ੍ਰਿਕ ਤਸਦੀਕ ਰਾਹੀਂ EKYC ਕਰਵਾਈ ਜਾ ਸਕਦੀ ਹੈ। ਇਸੇ ਜਾਣਕਾਰੀ ਨਾਲ ਅੱਜ ਦੇ ਖੇਤੀ ਨੁਕਤੇ ਪ੍ਰੋਗਰਾਮ ਦਾ ਵੇਲਾ ਖਤਮ ਹੁੰਦਾ ਹੈ। ਦਿਓ ਇਜਾਜ਼ਤ।
1: ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਕੁਝ ਹੋਰ ਖਬਰਾਂ ਸਾਂਝੀਆਂ ਕਰਦੇ ਹਾਂ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ।
2: ਪਰਨੀਤ, ਅਲਮਾਰੀ ਚੋਂ ਬੈਗ ਲੈ ਆਈ ਮੇਰਾ ਧੀਏ।
3: ਪਾਪਾ ਜੀ, ਕਿਹੜਾ? ਕਾਲੇ ਰੰਗ ਦਾ ਜਾਂ ਖਾਕੀ ਵਾਲਾ?
2: ਪੁੱਤ, ਖਾਕੀ ਰੰਗ ਵਾਲਾ।
3: ਪਾਪਾ ਜੀ, ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
2: ਧੀਏ, ਆਹ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਨ ਪ੍ਰਤੀ ਮੁੜ ਵਰਤਣ ਯੋਗ ਹੈ।
3: ਸਹੀ ਗੱਲ ਹੈ ਪਾਪਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਨ ਨੂੰ ਸੁਰੱਖਿਅਤ ਰੱਖਾਂਗੇ।
2: ਬਿਲਕੁਲ ਸਹੀ ਧੀਏ, ਜੇ ਵਾਤਾਵਰਨ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
1: ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਅੱਜ ਦੇ ਦਿਨ ਬਾਰੇ। ਅੱਜ ਦਾ ਦਿਨ ਬਹੁਤ ਖਾਸ ਦਿਨ ਹੈ, ਅੱਜ ਮੁਹਰਮ ਦਾ ਦਿਨ ਹੈ। ਮੁਹਰਮ ਇਸਲਾਮੀ ਕੈਲੰਡਰ ਦਾ ਪਹਿਲਾ ਦਿਨ ਹੈ ਅਤੇ ਇਹਨੂੰ ਇੱਕ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਹ ਤਿਉਹਾਰ ਪੈਗੰਬਰ ਮੁਹੰਮਦ ਦੇ ਦੋਤੇ ਇਮਾਮ ਹੁਸੈਨ ਅਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ। ਮੁਹਰਮ ਦਾ ਮਹੱਤਵ ਇਸਲਾਮ ਦੇ ਵਿੱਚ ਬਹੁਤ ਜ਼ਿਆਦਾ ਹੈ ਅਤੇ ਇਹਨੂੰ ਸ਼ਹਾਦਤ ਦਾ ਤਿਉਹਾਰ ਵਜੋਂ ਮੰਨਿਆ ਜਾਂਦਾ ਹੈ। ਸੋ ਇਸ ਖਾਸ ਦਿਨ 'ਤੇ ਤੁਹਾਨੂੰ ਇੱਕ ਗੱਲਬਾਤ ਸੁਣਾਵਾਂਗੇ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ।

0: ਮੁਹਰਮ ਦੇ ਪਵਿੱਤਰ ਦਿਨ ਦੇ ਉੱਤੇ ਸਾਡੇ ਨਾਲ ਮੁਹੰਮਦ ਓਨ ਸ਼ੇਖ ਜੋ ਕਿ ਉੱਘੇ ਸਕਾਲਰ ਨੇ ਉਹ ਮੌਜੂਦ ਨੇ, ਉਹਨਾਂ ਨਾਲ ਅਸੀਂ ਇਸ ਖਾਸ ਦਿਨ ਬਾਰੇ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ
0: ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤੁਸੀਂ ਇਸ ਖਾਸ ਦਿਨ 'ਤੇ ਗੱਲਬਾਤ ਕਰਨ ਲਈ ਸਾਨੂੰ ਸਮਾਂ ਦਿੱਤਾ। ਅੱਜ ਬਹੁਤ ਪਵਿੱਤਰ ਜਿਹੜਾ ਹੈ ਮਹੀਨੇ ਦੀ ਸ਼ੁਰੂਆਤ ਹੋਈ ਹੈ, ਮੁਹਰਮ ਦਾ ਜਿਹੜਾ ਦਿਨ ਹੈ ਇਸ ਦਿਨ ਦਾ ਇਤਿਹਾਸਿਕ ਮਹੱਤਵ ਕੀ ਹੈ ਜੀ?
1: ਮੁਹਰਮ ਦਿਨ ਦਾ ਇਤਿਹਾਸ ਅਗਰ ਤੁਹਾਨੂੰ ਦੱਸਾਂ ਮੈਂ
0: ਜੀ,
1: ਇਸ ਦਿਨ ਹਜ਼ਰਤ ਮੁਹੰਮਦ ਸਾਹਿਬ ਜੋ ਕਿ ਇਸਲਾਮ ਧਰਮ ਦੇ ਆਖਿਰ ਨਬੀ ਸੀ
0: ਜੀ,
1: ਉਹਨਾਂ ਦੇ ਦੋਤੇ ਇਮਾਮ ਹੁਸੈਨ ਅਤੇ 71 ਉਹਨਾਂ ਦੇ ਸਾਥੀ
0: ਜੀ,
1: ਉਹਨਾਂ ਦੀ ਸ਼ਹਾਦਤ ਦਾ ਦਿਨ ਹੈ ਮੁਹਰਮ
0: ਜੀ।
1: ਇਹ ਇਸਦਾ ਮਹੱਤਵ ਬਹੁਤ ਮੰਨਿਆ ਜਾਂਦਾ ਇਸਲਾਮ ਵਿੱਚ
0: ਜੀ। ਤੇ ਇਹ ਸ਼ਹਾਦਤ ਕਰਬਲਾ ਦੀ ਲੜਾਈ ਦੇ ਵਿੱਚ ਹੋਈ?
1: ਇਹ ਸ਼ਹਾਦਤ ਮੈਮ, ਕਰਬਲਾ ਇੱਕ ਸ਼ਹਿਰ ਦਾ ਨਾਮ ਹੈ
0: ਜੀ,
1: ਜੋ ਇਰਾਕ ਵਿੱਚ ਸਥਿਤ ਹੈ
0: ਜੀ।
1: ਉੱਥੇ ਉਹਦੀ ਜ਼ਮੀਨ ਸਦੀ ਸਰ ਜ਼ਮੀਨ 'ਤੇ ਹੋਈ, 61 ਇਸਲਾਮ ਧਰਮ ਕੈਲੰਡਰ ਦੇ ਮੁਤਾਬਕ ਅਗਰ ਆਪਾਂ ਕਹੀਏ
0: ਜੀ,
1: 61 ਹਿਜਰੀ ਵਿੱਚ ਕਰਬਲਾ ਦੇ ਮੈਦਾਨ ਵਿੱਚ ਇਹ ਲੜਾਈ ਹੋਈ, ਜਿਸ ਵਿੱਚ ਇਮਾਮ ਹੁਸੈਨ ਨੇ ਸ਼ਹਾਦਤ ਪਾਈ
0: ਜੀ। ਸਰ, ਇਮਾਮ ਹੁਸੈਨ ਜੀ ਹੋਰਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ?
1: ਇਮਾਮ ਹੁਸੈਨ ਸ਼ਖਸੀਅਤ ਅਮਨ ਪਸੰਦ ਸੀ
0: ਜੀ,
1: ਤੇ ਇਸੇ ਚੀਜ਼ ਨੂੰ ਲੈ ਕੇ ਇਮਾਮ ਹੁਸੈਨ ਕਰਬਲਾ ਦੇ ਮੈਦਾਨ ਵਿੱਚ ਆਏ ਸੀਗੇ, ਕਿਉਂਕਿ ਉਸ ਵਕਤ ਦਾ ਜੋ ਜ਼ਾਲਿਮ ਬਾਦਸ਼ਾਹ ਸੀਗਾ ਯਜ਼ੀਦ ਨਾਮ ਦਾ
0: ਜੀ,
1: ਉਹ ਅਮਨ ਦੇ ਖਿਲਾਫ਼ ਸੀਗਾ। ਉਸਨੇ ਹੱਕ ਨੂੰ ਪਿੱਛੇ ਛੱਡਦਿਆਂ ਹੋਇਆ ਜ਼ੁਲਮ ਕਰਦੇ ਸੀਗੇ। ਇਮਾਮ ਹੁਸੈਨ ਨੂੰ ਇਸ ਚੀਜ਼ ਨੂੰ ਬਿਲਕੁਲ ਨਾਪਸੰਦ ਕਰਦੇ ਹੋਏ ਆਪਣੇ ਪਰਿਵਾਰ ਨੂੰ ਲੈ ਕੇ 67 ਹਿਜਰੀ 'ਚ ਆਪਣੇ ਨਾਨਾ ਦਾ ਸ਼ਹਿਰ ਮਦੀਨਾ ਛੱਡ ਦਿੱਤਾ ਸੀਗਾ
0: ਜੀ,
1: ਤਾਂ ਕਿ ਇਸ ਲੜਾਈ ਨੂੰ ਦੁਨੀਆਂ ਦੇ ਅੱਗੇ ਲੈ ਕੇ ਆਇਆ ਜਾ ਸਕੇ, ਦੁਨੀਆਂ ਨੂੰ ਦੱਸਿਆ ਜਾ ਸਕੇ ਕਿ ਕੌਣ ਸਹੀ ਰਾਹ 'ਤੇ ਹੈ, ਕੌਣ ਗਲਤ ਰਾਹ 'ਤੇ
0: ਜੀ। ਇਹ ਜਿਹੜੀ ਉਹਨਾਂ ਦੀ ਸ਼ਹਾਦਤ ਹੈ, ਤੇ ਇਸ ਸ਼ਹਾਦਤ ਦਾ ਕੀ ਮਹੱਤਵ ਹੈ ਇਸਲਾਮ ਦੇ ਵਿੱਚ?
1: ਮੈਂ ਤੁਹਾਨੂੰ ਦੱਸਿਆ ਰਣਦੀਪ ਜੀ ਕਿ ਸ਼ਹਾਦਤ ਦਾ ਮਹੱਤਵ ਇਸਲਾਮ ਵਿੱਚ ਬਹੁਤ ਜ਼ਿਆਦਾ ਹੈ। ਵੈਸੇ ਤਾਂ ਸ਼ਹਾਦਤ ਦਾ ਰੁਤਬਾ ਹੀ ਬਹੁਤ ਬੜਾ ਹੈ
0: ਜੀ,
1: ਕਿਸੇ ਵੀ ਧਰਮ 'ਚ ਆਪਾਂ ਅਗਰ ਦੇਖੀਏ ਤਾਂ ਸ਼ਹਾਦਤ ਦਾ ਬਹੁਤ ਬੜਾ ਰੁਤਬਾ ਹੈ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਨਾ, ਉਹ ਕੌਮ ਪਿੱਛੇ ਰਹਿ ਜਾਂਦੀ ਹੈ
0: ਜੀ, ਬਿਲਕੁਲ।
1: ਸ਼ਹਾਦਤ ਦਾ ਰੁਤਬਾ ਆਪਣੇ ਆਪ 'ਚ ਹੀ ਬਹੁਤ ਮੰਨਿਆ ਜਾਂਦਾ ਹੈਗਾ
0: ਜੀ।
1: ਸ਼ਹਾਦਤ ਅਜ਼ੀਮ ਕਿਹਾ ਜਾਂਦਾ ਇਸਲਾਮ ਧਰਮ 'ਚ, ਜੋ ਇਮਾਮ ਹੁਸੈਨ ਨੇ ਦਿੱਤੀ ਆਪਣੇ 71 ਸਾਥੀਆਂ ਦੇ ਨਾਲ ਦਿੱਤੀ, ਕਿਉਂਕਿ ਦੁਨੀਆ ਦੀ ਸ਼ਹਾਦਤਾਂ ਤੋਂ ਇਹ ਵੱਖਰੀ ਸ਼ਹਾਦਤ ਕਿਵੇਂ ਹੈ ਮੈਂ ਤੁਹਾਨੂੰ ਦੱਸਾਂ ਕਿ ਆਪਾਂ ਦੁਨੀਆ 'ਚ ਦੇਖਦੇ ਹਾਂ ਸ਼ਹੀਦਾਂ ਨੂੰ ਦੇਖਦੇ ਹਾਂ, ਇਹ ਸ਼ਹੀਦ ਇਸ ਮਤਲਬ ਇਸ ਲੜਾਈ 'ਚ ਜੋ ਸ਼ਹੀਦ ਥੇ
0: ਜੀ,
1: ਤਾਜੁਬ ਹੋਊਗਾ ਸੁਣ ਕੇ ਕਿ ਇਮਾਮ ਹੁਸੈਨ ਦੇ ਕੜੀਅਲ ਜਵਾਨ ਪੁੱਤਰ ਜੋ ਕਿ 18 ਸਾਲ ਦੇ ਥੇ, ਉਹਨਾਂ ਦੇ ਭਤੀਜੇ ਜੋ ਕਿ 13 ਸਾਲ ਦੇ, ਉਹਨਾਂ ਦੇ ਭਰਾ ਜੋ 32 ਸਾਲ ਦੇ ਥੇ, ਔਰ ਬਹੁਤ ਮੈਂ ਮਤਲਬ ਨਾਮ ਲੈਂਦੇ ਹੋਏ ਮੈਂ ਬੜਾ ਮੈਂ ਆਪਣੇ ਆਪ 'ਚ ਕਿਉਂ ਫੀਲ ਕਰ ਰਿਹਾ ਕਿ ਉਹਨਾਂ ਦਾ 6 ਮਹੀਨੇ ਦਾ ਪੁੱਤਰ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੋਵੇਗਾ ਕਿਤੇ ਇਤਿਹਾਸ 'ਚ, ਆਉਣ ਵਾਲੇ ਟਾਈਮ 'ਚ ਜਾਂ ਪਿਛੋਕੜ 'ਚ, ਇਸ ਜੰਗ ਵਿੱਚ ਕਿਸੇ ਸ਼ਹਾਦਤ ਦੇ ਉਹਦੇ ਵਿੱਚ ਲਿਸਟ ਵਿੱਚ ਇੱਕ 6 ਮਹੀਨੇ ਦਾ ਬੱਚਾ ਵੀ ਹੋਵੇ,
0: ਇੰਨੀ ਛੋਟੀ ਉਮਰ ਦੇ ਵਿੱਚ ਸ਼ਹਾਦਤ ਜੀ।
1: ਇਸ ਕਰਬਲਾ ਦੀ ਜੰਗ ਵਿੱਚ ਇਮਾਮ ਹੁਸੈਨ ਦੇ 6 ਮਹੀਨੇ ਦਾ ਬੱਚਾ ਵੀ ਸ਼ਾਮਿਲ ਸੀਗਾ
0: ਜੀ।
1: ਇਹ ਇਸ ਕਰਕੇ ਇਸ ਆਪਣੇ ਮੁਹਰਮ ਨੂੰ ਜਾਂ ਯੋਮੇ ਆਸ਼ੂਰਾ ਨੂੰ ਇੱਕ ਦੁਨੀਆ ਨਾਲੋਂ ਵੱਖ ਕਰਦੀ ਹੈ
0: ਜੀ। ਜਿਵੇਂ ਇਹ ਜਿਹੜਾ ਮਹੀਨਾ ਹੈ, ਇੱਕ ਤਾਂ ਇਸਲਾਮਿਕ ਕੈਲੰਡਰ ਦਾ ਪਹਿਲਾ ਜਿਹੜਾ ਮਹੀਨਾ ਮੰਨਿਆ ਜਾਂਦਾ ਅਤੇ ਪਵਿੱਤਰ ਮਹੀਨਾ ਮੰਨਿਆ ਜਾਂਦਾ, ਕਿ ਇਸ ਦਿਨ ਦੇ ਨਾਲ ਕੋਈ ਮਾਨਤਾਵਾਂ ਵੀ ਜੁੜੀਆਂ ਹੋਈਆਂ ਨੇ, ਜਿਵੇਂ ਕਈ ਵਹਿਮ ਜਾਂ ਭਰਮ ਅਸੀਂ ਕਹਿ ਦਿੰਦੇ ਹਾਂ, ਜਾਂ ਜਿਵੇਂ ਕੁਝ ਇੱਕ ਮਹੀਨਿਆਂ ਦੇ ਵਿੱਚ ਹੁੰਦਾ ਕਿ ਇਸ ਮਹੀਨੇ 'ਚ ਅਸੀਂ ਸ਼ੁਭ ਕਾਰਜ ਜਾਂ ਜਿਹੜੇ ਆ ਨਹੀਂ ਕਰਦੇ, ਇਸ ਤਰ੍ਹਾਂ ਦੀਆਂ ਕੋਈ ਮਾਨਤਾਵਾਂ ਹੈ ਨੇ?
1: ਬਿਲਕੁਲ ਬਿਲਕੁਲ ਹੈਗੀਆਂ ਜੀ
0: ਜੀ।
1: ਤੁਸੀਂ ਆਪਾਂ ਆਮ ਜ਼ਿੰਦਗੀ ਵਿੱਚ ਅਗਰ ਆਪਣੇ ਘਰ ਰੱਬ ਨਾ ਕਰੇ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ, ਤਾਂ ਆਪਾਂ ਕਿਸੇ ਵੀ ਆਪਾਂ ਘੱਟੋ ਘੱਟ 40 ਦਿਨ ਤੱਕ ਆਪਾਂ ਕੋਈ ਖੁਸ਼ੀ ਨਹੀਂ ਮਨਾਉਂਦੇ ਹੈਗੇ
0: ਜੀ ਜੀ।
1: ਕੋਈ ਵੀ ਚੰਗੀ ਚੀਜ਼ ਨਹੀਂ ਦੱਸਦੇ। ਤਾਂ ਇਹ ਤਾਂ ਅਸੀਂ ਹਰ ਸਾਲ ਇਸ ਸ਼ਹਾਦਤ ਨੂੰ ਯਾਦ ਕਰਕੇ ਹਰ ਸਾਲ ਅਸੀਂ ਮੁਹੱਰਮ ਦੇ ਜਦ ਇਸਲਾਮ ਧਰਮ ਦਾ ਨਵਾਂ ਸਾਲ ਸ਼ੁਰੂ ਹੁੰਦਾ ਮੁਹੱਰਮ ਦਾ ਪਹਿਲਾ ਮਹੀਨਾ ਸਾਲ ਦਾ ਹਿਜਰੀ ਕੈਲੰਡਰ ਦਾ, ਅਸੀਂ ਪੂਰੇ 2.25 ਮਹੀਨੇ ਤੱਕ ਇਮਾਮ ਤੇ ਉਹਨਾਂ ਦੇ ਸਾਥੀਆਂ ਦਾ ਸ਼ਹਾਦਤ ਦਾ ਸੋਗ ਕਰੀਦਾ ਹੈ। ਇਹਨਾਂ ਦਿਨਾਂ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨਹੀਂ ਮਨਾਈ ਦੀ। ਈਵਨ ਸਾਡੀ ਲੇਡੀਜ਼ ਜਿਵੇਂ ਉਹਨਾਂ ਦੇ ਘਰ 'ਚ ਡੈਥ ਹੋ ਜਾਂਦੀ ਹੈ, ਉਹ ਤੋਂ ਬਾਅਦ ਉਹ ਰੰਗ ਬਿਰੰਗੇ ਕੱਪੜੇ, ਚੂੜੀ, ਲਿਪਸਟਿਕ ਇਹ ਲਗਾਉਣਾ ਛੱਡ ਦਿੰਦੀਆਂ, ਤਾਂ ਉਸੇ ਤਰੀਕੇ ਦੇ ਨਾਲ ਇਹ 2.25 ਮਹੀਨੇ ਪੂਰਾ ਸੋਗ ਕੀਤਾ ਜਾਂਦਾ ਇਹਨਾਂ 72 ਕਰਬਲਾ ਦੇ ਸ਼ਹੀਦਾਂ ਦਾ।
0: ਜੀ ਜੀ ਬਿਲਕੁਲ, ਕਿਉਂਕਿ ਸ਼ਹੀਦ ਜਿਹੜੇ ਨੇ ਉਹ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਨੇ।
1: ਬਿਲਕੁਲ ਮੈਡਮ, ਬਿਲਕੁਲ
0: ਜੀ। ਤੇ ਸਾਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਹੈਗੀ ਹੈ ਉਹ ਸਾਡੇ ਰਾਹ ਦਸੇਰੇ ਨੇ, ਤੇ ਸਾਨੂੰ ਉਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਕਰਕੇ ਉਹਨਾਂ ਤੋਂ ਪ੍ਰੇਰਣਾ ਲੈਂਦੇ ਰਹਿਣਾ ਚਾਹੀਦਾ, ਤਾਂ ਕਿ ਅਸੀਂ ਹੱਕ ਸੱਚ ਤੇ ਧਰਮ ਦੇ ਰਸਤੇ ਤੇ ਚੱਲ ਸਕੀਏ।
1: ਇਹੀ ਇੱਕ ਕਾਰਨ ਵੀ ਹੈ ਹਰ ਸਾਲ, ਕਿਉਂਕਿ 1400 ਸਾਲ ਹੋ ਗਏ
0: ਜੀ,
1: ਲੋਕ ਸੋਚਦੇ ਕਿ 1400 ਸਾਲ ਹੋ ਗਏ, ਇਹ ਮੁਹੱਰਮ ਹਰ ਸਾਲ ਆਉਂਦਾ, ਇਹ ਲੋਕ ਸੜਕਾਂ ਤੇ ਆਉਂਦੇ ਨੇ, ਮੁਹੱਰਮ ਕਰਦੇ ਨੇ ਕਿਉਂ? ਮਤਲਬ ਇਹੀ ਕਾਰਨ ਹੈ ਮੈਡਮ ਕਿ ਆਪਾਂ ਆਪਣੇ ਅਸੀਂ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦੇ ਹੋਏ ਲੋਕਾਂ ਨੂੰ ਦੱਸਦੇ ਹਾਂ, ਕਿਉਂਕਿ ਅਗਰ ਆਪਾਂ ਸ਼ਹੀਦਾਂ ਨੂੰ ਭੁੱਲ ਜਾਵਾਂਗੇ, ਉਹਨਾਂ ਦੀ ਸਿੱਖਿਆਵਾਂ ਨੂੰ ਭੁੱਲ ਜਾਵਾਂਗੇ, ਤਾਂ ਉਹ ਕੌਮ ਵੀ ਪਿੱਛੇ ਰਹਿ ਜਾਏਗੀ।
0: ਜੀ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਸਾਡੇ ਨਾਲ ਇਸ ਪਵਿੱਤਰ ਮਹੀਨੇ ਬਾਰੇ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਬਹੁਤ ਸ਼ੁਕਰੀਆ ਜੀ।
0: ਜੀ, ਹੁਣੇ ਸਾਡੇ ਨਾਲ ਇਸ ਪਵਿੱਤਰ ਮਹੀਨੇ ਬਾਰੇ ਗੱਲਬਾਤ ਸਾਂਝੀ ਕਰ ਰਹੇ ਸਨ ਉੱਘੇ ਸਕਾਲਰ ਮੁਹੰਮਦ ਓਹਨ ਸ਼ੇਖ।
2: ਬੀਜੀਆ, ਟੂਟੀ ਤਾਂ ਬੰਦ ਕਰ ਦੋ, ਐ ਪਾਣੀ ਵਗੀ ਜਾਂਦਾ।
3: ਹਾਂ, ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬੀਹੀ ਵਾਲਿਆਂ ਨੇ।
2: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
3: ਲਕੁੜੇ, ਤੂੰ ਤਾਂ ਉਈ ਰੌਲਾ ਪਾ ਲੈਨੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
2: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
3: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
4: ਪਾਣੀ ਬਚਾਓ, ਧਰਤੀ ਬਚਾਓ।

0: ਅੱਜ ਜਿਹੜਾ ਜਿਹੜਾ ਦਿਨ ਹੈ ਇਹ ਦਿਨ ਖਾਸ ਹੈ। ਹਰ ਸਾਲ 26 ਜੂਨ ਨੂੰ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਅਵੈਧ ਤਸਕਰੀ ਦੇ ਖਿਲਾਫ਼ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਨਸ਼ੇ ਦੀ ਆਦਤ ਤੋਂ ਬਚਣ ਲਈ ਜਾਗਰੂਕ ਕਰਨਾ ਹੈ ਅਤੇ ਇਸ ਦਿਨ ਦੇ ਸੰਬੰਧ ਦੇ ਵਿੱਚ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਲੰਮਾ ਸਮਾਂ ਕੰਮ ਕੀਤਾ ਹੈ, ਖੋਜ ਦਾ ਕੰਮ ਕੀਤਾ ਹੈ। ਇੱਕ ਕਿਤਾਬ ਹੈ ਉਹਨਾਂ ਦੀ ਇਸ ਵਿਸ਼ੇ ਦੇ ਉੱਤੇ ਬਤੌਰ SS ਮਿਸਟਰੈਸ, ਉਹ ਇਸ ਵੇਲੇ ਇੱਕ ਸਰਕਾਰੀ ਸਕੂਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ, ਮੈਡਮ ਮਨਜੀਤ ਕੌਰ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ
1: ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਮੈਮ ਅੱਜ ਜਿਹੜਾ ਦਿਨ ਹੈ, ਅੱਜ ਹੈ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਅਤੇ ਅਵੈਧ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਜੀ, ਅਤੇ ਤੁਹਾਡੀ ਇਸ ਦੇ ਸੰਬੰਧ ਦੇ ਵਿੱਚ ਇੱਕ ਕਿਤਾਬ ਵੀ ਹੈ। ਤਾਂ ਇਹ ਜਿਹੜਾ ਦਿਨ ਹੈ ਇਹ ਅਸੀਂ ਜਾਗਰੂਕ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਲਈ ਹੀ ਇਹ ਦਿਨ ਮਨਾਏ ਜਾਂਦੇ ਨੇ ਤਾਂ ਕਿ ਅਸੀਂ ਜਾਗਰੂਕ ਹੋ ਸਕੀਏ ਕਿ ਨਸ਼ੇ ਜਿਹੜੇ ਨੇ ਉਹ ਨਾਸ਼ ਕਰਦੇ ਨੇ। ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਸਕੂਲਾਂ ਦੇ ਵਿੱਚ ਜਿਹੜੇ ਮੋਟੋ ਹੁੰਦੇ ਨੇ, ਹਸਪਤਾਲਾਂ ਦੇ ਬਾਹਰ ਜਿਹੜੇ ਜਾਂ ਜਿੰਨੀਆਂ ਵੀ ਸਰਕਾਰੀਆਂ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਸਾਨੂੰ ਜਾਗਰੂਕ ਕਰਨ ਲਈ ਕੁਝ ਉਦੇਸ਼ ਲਿਖੇ ਹੁੰਦੇ ਨੇ ਜਿਹੜੇ, ਉਹਨਾਂ ਦੇ ਵਿੱਚ ਵੀ ਹੁੰਦਾ ਕਿ ਨਸ਼ਾ ਨਾਸ਼ ਕਰਦਾ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਇਸ ਵਿਸ਼ੇ ਨੂੰ ਬਤੌਰ ਮਤਲਬ ਸਬਜੈਕਟ ਇੰਟਰੋਡਿਊਸ ਕਰਵਾਉਣਾ ਪਿਆ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
1: ਹਾਂਜੀ ਮੈਮ, ਸੱਚਮੁੱਚ ਹੀ ਇਹ ਜਿਹੜਾ ਵਿਸ਼ਾ ਹੈ ਬਹੁਤ ਅਹਿਮ ਵਿਸ਼ਾ ਹੋ ਗਿਆ
0: ਜੀ।
1: ਐਕਚੁਅਲੀ ਕੀ ਹੋਇਆ ਕਿ ਕੁਝ ਸਮਾਂ ਪਹਿਲਾਂ ਤਾਂ ਇਹ ਜਿਹੜਾ ਨਸ਼ਾ ਸੀ ਉਸਨੂੰ ਇੰਨਾ ਮਤਲਬ ਕਿ ਉਹ ਨਹੀਂ ਸੀ ਮੰਨਿਆ ਜਾਂਦਾ ਕਿ ਚਲੋ ਜਿਵੇਂ ਵਿਆਹ ਸ਼ਾਦੀਆਂ ਦੇ ਮੌਕੇ ਤੇ ਹੋ ਗਿਆ ਜਾਂ ਉਹ ਨਸ਼ੇ ਵੀ ਇੰਨੇ ਕੋਈ ਆਪਾਂ ਮੰਨਦੇ ਸੀ ਵੀ ਇੱਕ ਪਾਰਟ ਸੀ ਲਾਈਫ ਦਾ। ਮਤਲਬ ਇੱਕ ਦਿਨ ਲਿਆ, ਦੋ ਦਿਨ ਲਿਆ ਤੇ ਬੰਦਾ ਆਪਣੀ ਜਿਹੜੀ ਲਾਈਫ ਹੈ ਉਹਦੇ ਚ ਬਿਜ਼ੀ ਹੋ ਜਾਂਦਾ ਸੀ ਜੀ। ਪਰ ਜਿਹੜਾ ਅੱਜ ਦਾ ਇਹ ਦੌਰ ਹੈ ਨਸ਼ਿਆਂ ਵਾਲਾ, ਤਾਂ ਇਹ ਤਾਂ ਇੱਕ ਏਦਾਂ ਦਾ ਹੋ ਗਿਆ ਕਿ ਆਪਾਂ ਸੋਸ਼ਲ ਲਾਈਫ ਤੋਂ, ਇਕਨੋਮਿਕ ਲਾਈਫ ਤੋਂ, ਸਾਰੀ ਲਾਈਫ ਤੋਂ ਹੀ ਆਪਾਂ ਕੱਟ ਅਪ ਹੋ ਕੇ ਇੱਕ ਸਾਈਡ ਤੇ ਮਤਲਬ ਇਕੱਲੇ ਹੋ ਕੇ ਮਤਲਬ ਆਪਣੀ ਤਬਾਹੀ ਵੱਲ ਜਾਂਦੇ ਹਾਂ। ਜੋ ਇਸ ਨਸ਼ੇ ਦੇ ਵਿੱਚ ਇਨਵੋਲਵ ਹੋ ਗਿਆ ਉਹ ਮੁੜ ਕੇ ਕਦੇ ਮਤਲਬ ਪਰਤਣ ਦੇ ਉਹਦੇ ਚਾਂਸਿਸ ਘੱਟ ਹੁੰਦੇ ਆ
0: ਜੀ।
1: ਤੇ ਆਪਾਂ ਦੇਖਦੇ ਹਾਂ ਕਿ ਪਿਛਲੇ ਦਹਾਕਿਆਂ ਦੇ ਵਿੱਚ ਇਹ ਹੋਇਆ, ਪੰਜਾਬ ਦਾ ਤਾਂ ਬਿਲਕੁਲ ਹੀ ਇਹ ਨਾਚ ਵੱਜਿਆ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ, ਯੂਥ ਹੈ ਪੰਜਾਬ ਦਾ, ਉਹਦਾ ਵਿਚਾਰਿਆਂ ਦਾ, ਉਹਨਾਂ ਦਾ ਸ਼ਾਇਦ ਨਾ ਕੋਈ ਕਸੂਰ ਹੋਵੇ, ਪਰ ਉਹਨਾਂ ਦਾ ਜਿਹੜਾ ਹੈਗਾ ਲੈਵਲ ਹੈ ਉਹ ਉਹਨਾਂ ਦਾ ਜਿਹੜਾ ਬੇੜਾ ਹੈ, ਆਪਾਂ ਪੰਜਾਬੀ ਚ ਕਹਿੰਦੇ ਹਾਂ ਵੀ ਬੇੜਾ ਗਰਕ ਹੋ ਚੁੱਕਿਆ ਸੀ। ਜਿਹੜਾ ਇਹ ਅਹਿਮ ਵਿਸ਼ਾ ਹੈ ਮਤਲਬ ਸੱਚਮੁੱਚ ਹੀ, ਚਲੋ ਮੈਂ ਇਸ ਗਵਰਨਮੈਂਟ ਦੀ ਥੋੜੀ ਜਿਹੀ ਇਹ ਰਹਿਣੀ ਵੀ ਆ ਵੀ ਉਹਨਾਂ ਨੇ ਇਸ ਜਿਹੜਾ ਟੋਪਿਕ ਹੈ ਜਾਂ ਇਸ ਜਿਹੜਾ ਵਿਸ਼ੇ ਵੱਲੋਂ ਆਏ ਨੇ, ਉਹਨਾਂ ਨੇ ਇਸ ਉਹ ਕੀਤੀ ਹੈ ਵੀ ਜਿਹੜਾ ਇਹ ਡਰੱਗ ਅਬਿਊਜ਼ ਆ ਬੱਚਿਆਂ ਨੂੰ ਜਾਗਰੂਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਇਸ ਉਸ ਚ ਹੋ ਗਿਆ
0: ਜੀ।
1: ਤੇ ਇਹ ਮਤਲਬ ਸੱਚਮੁੱਚ ਹੀ ਚਲੋ ਜੋ ਅੱਜ ਆਪਾਂ ਮਨਾ ਰਹੇ ਹਾਂ ਤਾਂ ਇਹ ਵਧੀਆ ਗੱਲ ਹੈ ਕਿ ਆਪਾਂ ਜਾਗਰੂਕ ਕਰ ਰਹੇ ਹਾਂ, ਆਪਾਂ ਨੂੰ ਪਤਾ ਹੋਵੇ, ਕਿਉਂਕਿ ਕਿਸੇ ਵੀ ਜੋ ਵੀ ਜਿਵੇਂ ਜਿਹੜੀ ਵੀ ਆਪਾਂ ਨਾਸ਼ ਹੈ ਉਸਦੀ ਜੜ ਤੱਕ ਜਾਣਾ ਜ਼ਰੂਰੀ ਹੈ
0: ਜੀ।
1: ਤਾਂ ਜੜ ਉਹ ਇਹੀ ਹੈ ਕਿ ਡਰੱਗਸ ਕੀ ਮਤਲਬ ਇਹਨਾਂ ਦਾ ਹੈ ਕੀ ਚੀਜ਼ ਨੇ, ਤੇ ਇਹਨਾਂ ਨੂੰ ਬੱਚਿਆਂ ਨੂੰ, ਖਾਸ ਕਰਕੇ ਮੈਂ ਯੂਥ ਨੂੰ ਜਾਂ ਬੱਚਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਜਿਹੜੇ ਵੱਡੇ ਆ ਉਹ ਫਿਰ ਵੀ ਕਿਸੇ ਹੱਦ ਤੱਕ ਜਾ ਕੇ ਸਮਝ ਜਾਂਦੇ ਨੇ, ਪਰ ਇਹ ਜੋ ਬੱਚੇ ਨੇ ਜਾਂ ਜਿਹੜੇ ਟੀਨਏਜਰਸ ਆ ਉਹਨਾਂ ਨੂੰ ਨਹੀਂ ਪਤਾ ਚੱਲ ਰਿਹਾ ਕਿ ਅਸੀਂ ਕਿੱਧਰ ਨੂੰ ਤੁਰ ਰਹੇ ਹਾਂ। ਆਪਾਂ ਉਹਨਾਂ ਨੂੰ ਮੋੜੀਏ ਤਾਂ ਕਿ ਆਪਣਾ ਜਿਹੜਾ ਫਿਊਚਰ ਹੈ ਜਿਹੜਾ ਉਹ ਉਹਨਾਂ ਦਾ ਵੀ ਤੇ ਆਪਣਾ ਵੀ ਸੇਫ ਹੋ ਸਕੇ ਜੀ।
0: ਜੀ, ਅਤੇ ਜਿਸ ਤਰ੍ਹਾਂ ਤੁਸੀਂ ਇਸ ਵਿਸ਼ੇ ਦੇ ਉੱਤੇ ਕਾਫੀ ਕੰਮ ਵੀ ਕੀਤਾ ਹੈ ਅਤੇ ਤੁਸੀਂ ਬਤੌਰ ਤੁਹਾਡਾ ਜਿਹੜਾ ਵਾਹ ਵਾਸਤਾ ਹੈ ਉਹ ਯੂਥ ਦੇ ਨਾਲ ਪੈਂਦਾ ਹੈ ਬਤੌਰ ਅਧਿਆਪਕ, ਕੀ ਮੰਨਦੇ ਹੋ ਕਿ ਨਸ਼ਿਆਂ ਦੀ ਸਮੱਸਿਆ ਜਿਹੜੀ ਹੈ ਉਹ ਕਿੰਨੀ ਕੁ ਗੰਭੀਰ ਹੋ ਚੁੱਕੀ ਹੈ ਅਤੇ ਇਹਦੀ ਅਵੇਲੇਬਿਲਿਟੀ ਕਿੰਨੀ ਕੁ ਈਜ਼ੀ ਹੈ?
1: ਦੇਖੋ ਨਸ਼ਿਆਂ ਦੀ ਵੈਸੇ ਤਾਂ ਬਹੁਤ ਗੰਭੀਰ ਹੋ ਚੁੱਕੀ ਹੈ ਜੀ। ਐਕਚੁਅਲੀ ਹਲੇ ਮੈਨੂੰ ਇਹ ਲੱਗਦਾ ਜਿਹੜੀ ਆਪਣੀ ਪੰਜਾਬ ਦੀ ਜਿਹੜੀ ਫਤਿਹਗੜ੍ਹ ਦੀ ਜਿਵੇਂ ਬੈਲਟ ਲਗਾ ਲਓ ਜਾਂ ਉਹ ਹੈ, ਸਾਡੇ ਮਤਲਬ ਸਾਨੂੰ ਦੇਖਣ ਦੇ ਵਿੱਚ ਇੰਨਾ ਨਹੀਂ ਉਹ ਲੱਗਦਾ, ਸਾਨੂੰ ਲੱਗਦਾ ਕਿ ਅਸੀਂ ਸੇਫ ਹਾਂ ਬਈ। ਅਵੇਲੇਬਿਲਟੀ ਵੀ ਮੈਨੂੰ ਲੱਗਦਾ ਆਲੇ ਦੁਆਲੇ ਨਹੀਂ ਹੈਗੀ, ਪਰ ਜਦੋਂ ਅਸੀਂ ਇਹ ਦੇਖਦੇ ਹਾਂ, ਜਦੋਂ ਆਪਣੇ ਪੰਜਾਬ ਦਾ ਜਾਂ ਹੋਰ ਇੱਧਰ ਉੱਧਰ ਦਾ ਮਾਹੌਲ ਦੇਖਦੇ ਹਾਂ, ਜਦੋਂ ਬੱਚਿਆਂ ਦੇ ਵਿੱਚ ਬਿਹੇਵੀਅਰ ਚੇਂਜ ਦੇਖਦੇ ਹਾਂ, ਤਾਂ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਉਹ ਇਨਵੋਲਵ ਨੇ
0: ਜੀ।
1: ਮੈਂ ਇਹ ਨਹੀਂ ਕਹਿਣਾ ਚਾਹੂੰਗੀ, ਮਤਲਬ ਜਦੋਂ ਅਸੀਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ ਜਦੋਂ ਇਹ ਕੰਸੈਪਟ ਸ਼ੁਰੂ ਕੀਤੀ ਹੈ, ਜਿਹੜੀ ਇਹ ਗਵਰਨਮੈਂਟ ਵੱਲੋਂ ਚਲਾਈ ਗਈ ਮੁਹਿੰਮ ਸੀ, ਤਾਂ ਉਹਦੇ ਵਿੱਚ ਸਕੂਲਾਂ ਦੇ ਵਿੱਚ ਜਦੋਂ ਇਹ ਇੰਟਰੋਡਿਊਸ ਕੀਤੇ ਗਏ ਨੇ ਆਪਣੇ ਬਤੌਰ ਸੈਸ਼ਨ ਬੱਚਿਆਂ ਨੂੰ ਅਸੀਂ ਦਿਖਾਏ ਆ, ਉਸ ਸੈਸ਼ਨ ਦੇ ਵਿੱਚ ਉਹਨਾਂ ਜਿਹੜੇ ਵਿਚਾਰੇ ਯੂਥ ਹੈ ਜਿਹੜੇ ਉਹ ਉਲਝੇ ਹੋਏ ਸੀਗੇ, ਉਹਨਾਂ ਨੇ ਆਪਣੀਆਂ ਜਿਹੜੀਆਂ ਹੱਡ ਬੀਤੀਆਂ ਜਿਹੜੀਆਂ ਉਹਨਾਂ ਨੇ ਆਪ ਬੀਤੀਆਂ ਬੱਚਿਆਂ ਨੂੰ ਜਦੋਂ ਦੱਸੀਆਂ ਨੇ
0: ਜੀ,
1: ਤੇ ਉਹ ਕਿਵੇਂ ਕਿਵੇਂ ਉਹ ਇਨਵੋਲਵ ਹੋਏ, ਕਿਵੇਂ ਕਿਵੇਂ ਉਹਨਾਂ ਦੀ ਮਤਲਬ ਕਿ ਇਸ ਦਲਦਲ ਚ ਉਹ ਫਸੇ,
0: ਤਾਂ
1: ਅਸੀਂ ਖੁਦ ਵੀ ਦੇਖ ਕੇ ਹੈਰਾਨ ਹੋ ਗਏ ਸੀ ਕਿ ਵੀ ਏਦਾਂ ਵੀ ਕੁਛ ਹੁੰਦਾ, ਪਰ ਐਕਚੁਅਲੀ ਇਹ ਹੋਇਆ ਜੀ ਉਹਨਾਂ ਦੇ ਨਾਲ, ਤੇ ਉਹਨਾਂ ਦੇ ਵਿੱਚੋਂ ਕੁਛ ਰੀਹੈਬਿਲਿਟੇਟ ਹੋਏ ਵੀ ਆ, ਮਤਲਬ ਉਹਨਾਂ ਦੇ ਮੁੜ ਵਸੇਬੇ ਵੀ ਹੋਏ ਆ, ਤੇ ਕਈ ਕਾਰਨਾਂ ਦੇ ਵਿੱਚ ਉਹ ਵਿਚਾਰੇ ਬੱਚੇ ਬੱਚੇ ਜਦੋਂ ਵੱਡੇ ਹੋਏ ਜਾਂ ਉਹਨਾਂ ਨੂੰ ਜਾਣ ਤੋਂ ਵੀ ਹੱਥ ਧੋਣੇ ਪਏ ਆ, ਜਦੋਂ ਇਸ ਸਥਿਤੀਆਂ ਨੂੰ ਜਦੋਂ ਦੇਖਦੇ ਹਾਂ ਤਾਂ ਲੱਗਦਾ ਵੀ ਇਹ ਸੱਚਮੁੱਚ ਹੀ ਇਹ ਬਹੁਤ ਗੰਭੀਰ ਵਿਸ਼ਾ ਹੈ, ਤੇ ਮਤਲਬ ਵਿੱਚ ਹੈ ਪਰਸੈਂਟੇਜ ਬੱਚਿਆਂ ਦੀ ਜਾਂ ਵੱਡਿਆਂ ਦੀ ਯੂਥ ਦੀ ਕਹਿ ਲਓ ਬਈ ਉਹਨਾਂ ਉਹ ਇਸ ਉਸ ਹੈ, ਉਹਨਾਂ ਨੂੰ ਆਪਾਂ ਮੋੜਨਾ ਜੀ, ਜ਼ਰੂਰ ਮੋੜਨਾ।
0: ਤੇ ਇਸ ਰਾਹ ਤੋਂ ਵਾਪਸੀ ਕਿੰਨੀ ਕੁ ਸੌਖੀ ਹੁੰਦੀ ਹੈ? ਸੌਖੀ ਤਾਂ ਨਹੀਂ ਹੁੰਦੀ, ਦਿੱਕਤਾਂ ਕਿੰਨੀਆਂ ਕੁ ਹੁੰਦੀਆਂ ਨੇ?
1: ਦੇਖੋ

0: ਲੱਗਦਾ ਹੈ ਕਿ ਵਿਦਾਊਟ ਜਿਹੜਾ ਇਹ ਨਸ਼ਾ ਹੈ ਉਹ ਸਾਨੂੰ ਇਸ ਤੋਂ ਬਿਨਾਂ ਸਾਡਾ ਕੁਛ ਨਹੀਂ ਹੈ, ਹਨਾ, ਕਿ ਅਸੀਂ ਇਹਦੇ ਨਾਲ ਹੀ ਜੀ ਸਕਦੇ ਹਾਂ। ਤਾਂ ਇਸ ਉਸ ਚੋਂ ਕੱਢਣ ਲਈ ਉਹਨਾਂ ਨੂੰ ਬਹੁਤ, ਉਹਨਾਂ ਦੀ ਆਪਦੀ ਵਿਲ ਪਾਵਰ ਵੀ ਕਹਿ ਲਓ, ਜਾਂ ਉਹਨਾਂ ਨੂੰ ਜਿਹੜਾ ਦੂਸਰੇ ਬੰਦੇ ਦਾ ਸਾਥ ਹੈ, ਸਾਥ ਮੀਨਸ ਜਿਹੜਾ ਉਹਨਾਂ ਨੂੰ ਵੱਡਿਆਂ ਦਾ, ਮਤਲਬ ਉਹਨਾਂ ਨੂੰ
1: ਜੀ
0: ਮੋੜਨਾ ਦਾ ਹੋਇਆ, ਮਤਲਬ ਉਹਨਾਂ ਦੇ ਨਾਲ ਆਪਾਂ ਨੈਗੇਟਿਵਲੀ, ਮਤਲਬ ਉਹਨਾਂ ਦੇ ਨਾਲ ਆਪਾਂ ਠੋਸ ਜਿਹੜੇ ਤਰੀਕਿਆਂ ਨਾਲ ਨਹੀਂ ਪੇਸ਼ ਆ ਸਕਦੇ, ਜਿੰਨਾ ਉਹਨਾਂ ਨੂੰ ਆਪਾਂ ਪਿਆਰ ਨਾਲ ਹੈਂਡਲ ਕਰਕੇ ਉਹਨਾਂ ਨੂੰ ਮੋੜਿਆ ਜਾ ਸਕਦਾ ਹੈ।
1: ਜੀ ਮੈਮ, ਥੈਂਕ ਯੂ ਸੋ ਮਚ, ਤੁਸੀਂ ਇਸ ਵਿਸ਼ੇ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਮੈਮ, ਤੁਸੀਂ ਵੀ ਮੈਨੂੰ ਇਸ ਸਮਝਿਆ, ਬਹੁਤ ਬਹੁਤ ਥੈਂਕਸ ਤੁਹਾਡਾ ਵੀ ਜੀ,
1: ਜੀ
0: ਬਹੁਤ ਥੈਂਕਸ ਜੀ,
1: ਮਿਹਰਬਾਨੀ ਜੀ। ਸੋ ਹੁਣ ਵੇਲਾ ਹੋ ਰਿਹਾ ਹੈ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੁਝ ਖਾਸ ਖਬਰਾਂ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਬਰਤਾਨੀਆ ਆਜ਼ਾਦ ਵਪਾਰ ਸਮਝੌਤਾ ਸਭ ਤੋਂ ਵਿਆਪਕ ਸਮਝੌਤਾ ਏ। ਭਾਰਤ ਨੇ 2026 ਵਿੱਚ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਗੁਰੂਗ੍ਰਾਮ 'ਚ 11ਵੀਂ ਬ੍ਰਿਕਸ ਊਰਜਾ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕੀਤੀ। ਰੱਖਿਆ ਆਤਮ ਨਿਰਭਰਤਾ ਦੇ ਇੱਕ ਅਹਿਮ ਮੀਲ ਪੱਥਰ ਵਜੋਂ DRDO ਨੇ ਸਵਦੇਸ਼ੀ ਨੇਤਰਾ ਏਅਰਬੋਨ ਅਰਲੀ ਵਾਰਨਿੰਗ ਐਂਡ ਕੰਟਰੋਲ ਸਿਸਟਮ ਲਈ ਅੰਤਿਮ ਸੰਚਾਲਨ ਨੂੰ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਸਰਕਾਰ ਨੇ ਪਾਸਪੋਰਟ ਦੀ ਅਰਜ਼ੀ ਫੀਸ ਵਧਾ ਦਿੱਤੀ ਹੈ, ਜਿਸ ਨਾਲ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਂ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਫੀਸ ਹੁਣ 2,500 ਰੁਪਏ ਹੋਵੇਗੀ। ਪਾਸਪੋਰਟ ਨੇਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਲੜਾਈ ਲਈ ਪੂਰੇ ਸਮਾਜ ਦੀ ਹਿੱਸੇਦਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ ਕੱਲ੍ਹ ਸਾਂਝਾ ਸੁਨੇਹਾ ਇਕਜੁੱਟ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਅਤੇ ਨਸ਼ਿਆਂ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿੱਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ ਅਤੇ ਵੱਡੀ ਗਿਣਤੀ 'ਚ ਕਾਰਤੂਸ ਅਤੇ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਏ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ 2026 ਦੇ ਸਬੰਧ ਵਿੱਚ ਤਿਆਰੀਆਂ ਦੀ ਸਮੀਖਿਆ ਕਰਨ ਲਈ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਏ। ਅਤੇ ਮੌਸਮ ਵਿਭਾਗ ਨੇ ਭਲਕੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਏ।
2: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
3: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਦੇ ਸਾਰੇ ਕੇਂਦਰ ਅਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਅਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
3: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
2: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ 'ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਅਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਅਤੇ ਬਾਕੀ ਭਾਰਤੀ ਚੈਨਲਾਂ 'ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

ਪੰਜਾਬ 'ਚ ਝੋਨੇ ਦੀ ਲਵਾਈ ਸਿਖਰ 'ਤੇ ਹੈ ਅਤੇ ਪੰਜਾਬ ਦੀਆਂ ਨਹਿਰਾਂ 'ਚ ਪਾਣੀ ਨੱਕੋ ਨੱਕ ਚੱਲਣ ਲੱਗਿਆ ਹੈ ਜੋ ਨਹਿਰਾਂ ਦੀ ਸਮਰੱਥਾ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਹੈ ਕਿ ਪੰਜਾਬ 'ਚ ਨਹਿਰਾਂ ਦੀ ਸਮਰੱਥਾ ਤਾਂ 36,125 ਕਿਊਸਿਕ ਦੀ ਹੈ, ਜਦੋਂ ਕਿ ਕੱਲ੍ਹ ਦੇ ਦਿਨ ਨਹਿਰਾਂ 'ਚ ਪਾਣੀ 37,899 ਕਿਊਸਿਕ ਚੱਲ ਰਿਹਾ ਹੈ, ਜੋ ਕਿ 105% ਬਣਦਾ ਹੈ। ਕਈ ਖਿੱਤਿਆਂ 'ਚ ਨਹਿਰੀ ਪਾਣੀ ਦੀ ਕਿੱਲਤ ਬਾਰੇ ਰੌਲੇ ਵੀ ਹਨ, ਪਰ ਜਲ ਸਰੋਤ ਵਿਭਾਗ ਦੀ ਗੇਜ ਅਨੁਸਾਰ ਕੱਲ੍ਹ ਨਹਿਰਾਂ 'ਚ ਪਾਣੀ 100% ਸਮਰੱਥਾ ਨੂੰ ਪਾਰ ਕਰ ਗਿਆ ਏ। ਮਿਲੀ ਜਾਣਕਾਰੀ ਅਨੁਸਾਰ ਸੂਬੇ 'ਚ ਕਰੀਬ 100 ਲੱਖ ਏਕੜ ਰਕਬਾ ਖੇਤੀ ਅਧੀਨ ਹੈ, ਜਿਸ

ਅੱਜ ਛਤਰਪਤੀ ਸ਼ਾਹੂ ਮਹਾਰਾਜ ਦੀ ਜਯੰਤੀ ਹੈ। ਹਰ ਸਾਲ 26 ਜੂਨ ਨੂੰ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਇਹ ਉਹਨਾਂ ਦੇ ਜਨਮ ਦਿਨ ਹੈ ਅਤੇ 26 ਜੂਨ 1874 ਨੂੰ ਮਹਾਰਾਸ਼ਟਰ ਦੇ ਕਾਗਲ, ਜੋ ਕਿ ਹੁਣ ਕੋਲਹਾਪੁਰ ਦੇ ਨਾਮ ਨਾਲ ਮਸ਼ਹੂਰ ਹੈ, ਉੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਨੂੰ ਇੱਕ ਮਹਾਨ ਸਮਾਜ ਸੁਧਾਰਕ, ਦੂਰਦਰਸ਼ੀ ਰਾਜਾ ਅਤੇ ਭਾਰਤ

ਦੇ ਵਿੱਚ ਆਰਕਸ਼ਣ ਅਤੇ ਸਿੱਖਿਆ ਦੇ ਅਧਿਕਾਰ ਦੀ ਨੀਂਹ ਰੱਖਣ ਵਾਲੇ ਦੇ ਰੂਪ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਮੀਂਹ ਦੌਰਾਨ ਪਟਿਆਲਾ ਦੀਆਂ ਸੜਕਾਂ 'ਤੇ ਅਕਸਰ ਪਾਣੀ ਭਰ ਜਾਂਦਾ, ਜਿਸ ਦੇ ਹੱਲ ਲਈ ਨਗਰ ਨਿਗਮ ਨੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਜੈਕਬ ਡਰੇਨ ਦੀ ਸਫਾਈ ਅਤੇ ਡਿਲਿਸਟਿੰਗ ਦਾ ਕੰਮ ਵਿੱਢਿਆ ਏ। ਸੂਲਰ ਪਿੰਡ ਦੇ ਨੇੜੇ ਡਰੇਨ, ਜਿੱਥੇ ਕਿ ਜੇ ਸੀ ਬੀ ਮਸ਼ੀਨ ਨਾਲ ਸਫਾਈ ਕੀਤੀ ਜਾ ਰਹੀ ਹੈ, ਉੱਥੇ ਹੀ ਡਰੇਨ ਦੇ ਇੱਕ ਹਿੱਸੇ 'ਚ ਜੰਮੀ ਗੰਦ ਅਤੇ ਜੰਗਲੀ ਬੂਟੀ ਨੂੰ ਪੋਕਲੇਨ ਮਸ਼ੀਨ ਦੇ ਨਾਲ ਕੱਢਿਆ ਜਾ ਰਿਹਾ ਅਤੇ ਇਹਨੂੰ ਟਰੈਕਟਰ ਟਰਾਲੀਆਂ ਰਾਹੀਂ ਦੂਰ ਸੁੱਟਿਆ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਪੰਜਾਬ ਉਰਦੂ ਅਕਾਦਮੀ ਮਲੇਰਕੋਟਲਾ ਵਿੱਚ ਪੇਂਡੂ ਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ ਅਤੇ ਕਿਹਾ ਕਿ ਸਰਕਾਰ ਨਸ਼ੇ ਖਤਮ ਕਰਨ ਲਈ ਪੂਰਨ ਤੌਰ 'ਤੇ ਵਚਨਬੱਧ ਹੈ। ਅਤੇ ਇਸ ਦੇ ਨਾਲ ਹੀ ਅੱਜ ਦੇ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਹੁਣ ਦਿਓ ਇਜਾਜ਼ਤ।

ਹੁਣ ਅਸੀਂ ਸੁਣ ਰਹੇ ਸੀ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਸਵੇਰ ਦੇ 8 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਸਵੇਰੇ ਠੀਕ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ, ਅਤੇ 8:30 ਵਜੇ ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੀ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਉਡੀਕ ਕਰੋ।

ਉਹਨਾਂ ਨੇ ਇੱਕ ਸਰਕਾਰੀ ਪਹਿਲ ਭਾਰਤ ਦੇ ਜਨ ਧਨ ਪ੍ਰੋਗਰਾਮ ਦੇ ਲਾਭਪਾਤਰੀਆਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 27 ਤੋਂ 29 ਤਰੀਕ ਤੱਕ ਸੇਸ਼ੇਲਸ ਦੇ ਸਰਕਾਰੀ ਦੌਰੇ ਤੇ ਰਹਿਣਗੇ। ਉਹ ਸੇਸ਼ੇਲਸ ਦੇ ਰਾਸ਼ਟਰਪਤੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ਵਿਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਆਖਰੀ ਵਾਰ 2015 ਚ ਸੇਸ਼ੇਲਸ ਗਏ ਸਨ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹੈ ਕਿ ਭਾਰਤੀ ਰੱਖਿਆ ਬਲਾਂ ਦਾ ਇਕ ਦਲ ਜੋ ਭਾਰਤੀ ਜਲ ਸੈਨਾ ਜਹਾਜ਼ਾਂ ਦੇ ਨਾਲ ਜਸ਼ਨਾਂ ਚ ਸ਼ਿਰਕਤ ਕਰੇਗਾ। ਇਸ ਮੌਕੇ ਦੌਰਾਨ ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰਪਤੀ ਡਾ ਪੈਟ੍ਰਿਕ ਹਰਮਨੀ ਨਾਲ ਗੱਲਬਾਤ ਕਰਨਗੇ ਅਤੇ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਵੀ ਕਰਨਗੇ। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕਰਨਗੇ। ਪ੍ਰਧਾਨ ਮੰਤਰੀ ਸੇਸ਼ੇਲਸ ਦੇ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ ਤੇ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਨਗੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਭਾਰਤ ਅਤੇ ਸੇਸ਼ੇਲਸ ਦੀ ਇਤਿਹਾਸਕ, ਸਭਿਆਚਾਰਕ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੇ ਆਧਾਰਿਤ ਭਾਈਵਾਲੀ ਹੈ। ਸੇਸ਼ੇਲਸ ਹਿੰਦ ਮਹਾਂਸਾਗਰ ਖੇਤਰ ਵਿਚ ਇਕ ਮਹੱਤਵਪੂਰਨ ਸਮੁੰਦਰੀ ਗੁਆਂਢੀ ਹੋਣ ਨਾਤੇ ਭਾਰਤ ਦੇ ਵਿਜ਼ਨ ਮਹਾਂਸਾਗਰ ਅਤੇ ਵਿਕਾਸਸ਼ੀਲ ਮੁਲਕਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ ਐਲਪੀਜੀ ਖਪਤਕਾਰਾਂ ਨੂੰ ਗੈਰ ਘਰੇਲੂ ਪੈਕੀ ਤੇ ਐਲਪੀਜੀ ਦੀ ਸਪਲਾਈ ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ ਤੇ ਬਹਾਲ ਕੀਤੀ ਗਈ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹੈ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਗਈ ਥੋਕ ਐਲਪੀਜੀ ਸਪਲਾਈ ਨੂੰ ਉਨ੍ਹਾਂ ਦੇ ਪਿਛਲੇ ਪੱਧਰ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੀ ਹੈ। ਇਹ ਬਹਾਲੀ ਐਲਪੀਜੀ ਸਪਲਾਈ ਸਥਿਤੀ 'ਚ ਹਾਲੀ 'ਚ ਹੋਏ ਸੁਧਾਰ ਤੋਂ ਬਾਅਦ ਹੈ। ਇਸ ਦੌਰਾਨ ਸਰਕਾਰ ਨੇ ਪੀਐਨਜੀ ਕਨੈਕਟੀਵਿਟੀ ਨੂੰ ਵਧਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਕਿਹੈ ਕਿ ਈਰਾਨ ਸੰਘਰਸ਼ ਦੇ ਪ੍ਰਭਾਵ ਅਤੇ ਵਧਦੀਆਂ ਊਰਜਾ ਕੀਮਤਾਂ ਦੇ ਬਾਵਜੂਦ ਭਾਰਤ ਵਿਸ਼ਵ ਵਿਆਪੀ ਆਰਥਿਕ ਵਿਕਾਸ ਦਾ ਇਕ ਮੁੱਖ ਚਾਲਕ ਬਣਿਆ ਹੋਇਐ। IMF ਸੰਚਾਰ ਨਿਰਦੇਸ਼ਕ ਜੂਲੀ ਕੋਜ਼ਾਕ ਨੇ ਕਿਹਾ ਕਿ ਭਾਰਤ ਦੀ ਅਰਥ ਵਿਵਸਥਾ ਇਕ ਅਨੁਕੂਲ ਸਥਿਤੀ ਵਿਚ ਹੈ ਜਿਸ ਨੂੰ ਮਜ਼ਬੂਤ ਘਰੇਲੂ ਮੰਗ ਦਾ ਸਮਰਥਨ ਪ੍ਰਾਪਤ ਹੈ। IMF ਨੇ ਵਿੱਤੀ ਸਾਲ 2026-27 ਵਿਚ ਭਾਰਤ ਦੀ ਆਰਥਿਕਤਾ ਲਈ ਆਪਣੇ ਵਿਕਾਸ ਦਰ ਅਨੁਮਾਨ 6.5% ਤੇ ਬਣਾਈ ਰੱਖਿਆ। ਇਹ ਅਨੁਮਾਨ ਅਪ੍ਰੈਲ ਵਿਚ ਕੀਤੇ ਗਏ ਸੋਧ ਦੇ ਮੁਤਾਬਕ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥ ਵਿਵਸਥਾ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਉਮੀਦ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕਰ ਦਿੱਤਾ ਹੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2,500 ਰੁਪਏ ਦੀ ਫੀਸ ਲਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਨਵੇਂ ਫੀਸ ਢਾਂਚੇ ਤਹਿਤ 36 ਪੰਨਿਆਂ ਦਾ ਨਵਾਂ ਪਾਸਪੋਰਟ ਜਾਰੀ ਕਰਨ ਜਾਂ ਤਤਕਾਲ ਸ਼੍ਰੇਣੀ ਵਿਚ ਪਾਸਪੋਰਟ ਦੁਬਾਰਾ ਜਾਰੀ ਕਰਨ ਦੀ ਲਾਗਤ 5,000 ਰੁਪਏ ਹੋਵੇਗੀ। 60 ਪੰਨਿਆਂ ਦਾ ਆਮ ਪਾਸਪੋਰਟ ਜਾਂ ਫਿਰ ਮੁੜ ਤੋਂ ਜਾਰੀ ਕਰਨ ਦੀ ਲਾਗਤ 3,500 ਰੁਪਏ ਹੋਵੇਗੀ, ਜਦਕਿ ਤਤਕਾਲ ਸ਼੍ਰੇਣੀ 'ਚ ਪਾਸਪੋਰਟ ਲਈ ਲਾਗਤ 6,000 ਰੁਪਏ ਹੋਵੇਗੀ। ਮੌਜੂਦਾ ਸਮੇਂ ਵਿਚ 36 ਪੰਨਿਆਂ ਦੇ ਪਾਸਪੋਰਟ ਦੀ ਲਾਗਤ 1,500 ਰੁਪਏ ਹੈ ਅਤੇ 60 ਪੰਨਿਆਂ ਦੇ ਪਾਸਪੋਰਟ ਲਈ 2,000 ਰੁਪਏ ਹੈ। ਗੁੰਮ ਜਾਂ ਖਰਾਬ ਹੋਏ 36 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 5,000 ਦੀ ਫੀਸ, ਜਦਕਿ 60 ਪੰਨਿਆਂ ਦੇ ਪਾਸਪੋਰਟ ਦੀ ਥਾਂ ਨਵੇਂ ਆਮ ਪਾਸਪੋਰਟ ਲਈ 6,000 ਦੀ ਫੀਸ ਲਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਨਾਰਕੋਟਿਕਸ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਅੱਜ ਨਵੀਂ ਦਿੱਲੀ 'ਚ ਹੋਵੇਗੀ। ਗ੍ਰਹਿ ਮੰਤਰਾਲੇ ਨੇ ਕਿਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ NCB ਵੱਲੋਂ ਆਯੋਜਿਤ ਇਸ ਮੀਟਿੰਗ ਵਿਚ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰ ਅਤੇ ਨਸ਼ਾ ਕਾਬੂ ਕੰਟਰ ਸ਼ਾਮਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਗ੍ਰਹਿ ਮੰਤਰੀ ਹਿੱਸੇਦਾਰਾਂ ਦੇ ਨਾਲ ਵਿਆਪਕ ਸਲਾਹ ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਗਿਆ ਡਰੱਗ ਕੰਟਰੋਲ 2026-29 ਤੇ ਵਿਜ਼ਨ ਦਸਤਾਵੇਜ਼ ਜਾਰੀ ਕਰਨਗੇ। ਇਹ ਦਸਤਾਵੇਜ਼ ਨਸ਼ਿਆਂ ਦੀ ਮੰਗ ਤੇ ਸਪਲਾਈ ਨੂੰ ਘਟਾਉਣ ਤੇ ਮੁੜ ਵਸੇਬੇ ਤੇ ਕੇਂਦਰਿਤ ਤਾਲਮੇਲ ਵਾਲੇ ਉਪਾਵਾਂ ਰਾਹੀਂ ਨਸ਼ਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਭਵਿੱਖ ਦੀ ਯੋਜਨਾ ਵੀ ਪ੍ਰਦਾਨ ਕਰੇਗਾ। ਇਹ ਸਿੰਥੈਟਿਕ ਡਰੱਗ ਅਤੇ ਤਸਕਰੀ ਦੀਆਂ ਉਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤੀ ਦੀ ਰੂਪਰੇਖਾ ਵੀ ਦੇਵੇਗਾ ਤੇ ਨਾਲ ਹੀ ਜਾਗਰੂਕਤਾ, ਇਲਾਜ ਤੇ ਮੁੜ ਵਸੇਬਾ ਸੇਵਾਵਾਂ ਨੂੰ ਉਤਸ਼ਾਹਿਤ ਕਰੇਗਾ। ਗ੍ਰਹਿ ਮੰਤਰੀ 2025 ਲਈ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਸਾਲਾਨਾ ਰਿਪੋਰਟ ਵੀ ਜਾਰੀ ਕਰਨਗੇ ਤੇ ਜੰਮੂ ਅਤੇ ਗੁਹਾਟੀ 'ਚ ਨਵੇਂ ਬਣੇ NCB ਖੇਤਰੀ ਦਫ਼ਤਰਾਂ ਦਾ ਉਦਘਾਟਨ ਕਰਨਗੇ। ਉਹ ਨਸ਼ਿਆਂ ਨੂੰ ਨਸ਼ਟ ਕਰਨ ਬਾਰੇ ਪੰਦਰਵਾੜੇ ਦੀ ਆਨਲਾਈਨ ਮਾਧਿਅਮ ਰਾਹੀਂ ਸ਼ੁਰੂਆਤ ਕਰਨਗੇ, ਜਿਸ ਦੇ ਤਹਿਤ ਦੇਸ਼ ਭਰ ਵਿਚ ਕਰੀਬ 6,000 ਕਰੋੜ ਰੁਪਏ ਦੇ ਲਗਭਗ 2,09,500 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਮੁਤਾਬਕ ਨਸ਼ਟ ਕੀਤਾ ਜਾਵੇਗਾ। ਰਾਸ਼ਟਰੀ ਪ੍ਰੀਖਿਆ ਏਜੰਸੀ NTA ਨੇ ਉਮੀਦਵਾਰਾਂ ਲਈ NEET UG 2026 ਦੀ ਮੁੜ ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ ਨੂੰ ਚੁਣੌਤੀ ਦੇਣ ਲਈ ਵਿੰਡੋ ਖੋਲ੍ਹ ਦਿੱਤੀ ਹੈ। ਇਹ ਮੈਡੀਕਲ ਕਾਲਜ ਦਾਖਲਾ ਪ੍ਰੀਖਿਆ ਇਸ ਮਹੀਨੇ ਦੀ 21 ਤਰੀਕ ਨੂੰ ਹੋਈ ਸੀ। NTA ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਐਲਾਨ ਕੀਤਾ ਕਿ ਉੱਤਰ ਕੁੰਜੀ ਹੁਣ ਡਬਲਿਊ ਡਬਲਿਊ

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ, ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਜੀ ਆਇਆਂ।

0: ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲੋ ਆ ਮਿਠਾਈ, ਆ ਸਮੋਸੇ ਤੇ ਆ ਵੇਖੋ, ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
1: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈ ਹੈ?
0: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
1: ਲੈ, ਤੈਨੂੰ ਨੀ ਪਤਾ, 1 ਜੁਲਾਈ 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
0: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨਹੀਂ ਪਤਾ ਸੀ।
1: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ, 1 ਜੁਲਾਈ 2022 ਤੋਂ

0: ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰੋ, ਟਰੇ ਅਤੇ ਖਾਣਾ ਪੈਕ ਕਰਨ ਵਾਲੀ ਫਿਲਮ 'ਤੇ ਵੀ ਪੂਰਨ ਤੌਰ 'ਤੇ ਵਰਤੋਂ ਦੀ ਮਨਾਹੀ ਹੈ।
1: ਚੰਗਾ ਕੀਤਾ ਭੈਣ ਜੀ, ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
0: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
2: ਵਾਤਾਵਰਣ ਬਚਾਓ, ਧਰਤੀ ਬਚਾਓ।
3: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
4: ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
4: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
5: ਤੇ ਇਸ ਨਾਲ ਹੀ ਅੱਜ ਦੇ ਫਿਲਮੀ ਜੰਕਸ਼ਨ ਪ੍ਰੋਗਰਾਮ ਦਾ ਵੇਲਾ ਮੁੱਕਦਾ। ਹੁਣ ਰਣਦੀਪ ਪੰਧੀਰ ਨੂੰ ਦਿਓ ਇਜਾਜ਼ਤ। ਹੁਣ ਅਸੀਂ ਸੁਣ ਰਹੇ ਸੀ ਪ੍ਰੋਗਰਾਮ ਫਿਲਮੀ ਜੰਕਸ਼ਨ FM ਬੈਂਡ 100.2 ਮੈਗਾਹਰਟ ਸੇ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 9 ਵਜੇ ਨੇ। ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਮੁੰਬਈ ਦੇ ਪ੍ਰੋਗਰਾਮ।
6: दोस्तों, अपने रेडियो सेट पर आपने ट्यून किया है विविध भारती चैनल और इस वक्त आप सुन रहे हैं दोस्तों अपने रेडियो सेट पर आपने ट्यून किया है विविध भारती चैनल और इस वक्त आप सुन रहे हैं कार्यक्रम चित्रलोक।

ਕਹਿੰਦੇ ਕਿ ਹਰ ਅੱਖ ਦਾ ਆਪਣਾ ਇੱਕ ਨਜ਼ਰੀਆ ਹੁੰਦਾ, ਕਿਸੇ ਦੀ ਅੱਖ ਨੂੰ ਤੁਹਾਡੀ ਉਡੀਕ ਹੁੰਦੀ ਹੈ ਅਤੇ ਕਿਸੇ ਦੀਆਂ ਅੱਖਾਂ ਦੇ ਵਿੱਚ ਤੁਸੀਂ ਰੈੜਕ ਰਹੇ ਹੁੰਦੇ ਹੋ। ਜੀ ਹਾਂ ਦੋਸਤੋ, ਆਕਾਸ਼ਵਾਣੀ ਐਫ ਐਮ ਪਟਿਆਲਾ ਦੇ ਉੱਪਰ ਪ੍ਰੋਗਰਾਮ ਹੈਲੋ ਫਰਮਾਇਸ਼ ਅਤੇ ਉਡੀਕ ਦੀਆਂ ਜਿਹੜੀਆਂ ਘੜੀਆਂ ਜੀ ਉਹ ਖਤਮ ਕਰ ਰਹੇ ਹਾਂ। ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਜੇਕਰ ਅਸੀਂ ਦੱਸੀਏ ਜੀ, ਸਟੂਡੀਓ ਦਾ ਨੰਬਰ ਜਿਹੜਾ ਤੁਸੀਂ ਡਾਇਲ ਕਰਨਾ ਹੈ 0175-22-4994, ਯਾਨੀ ਕਿ 0175-22-80-494 ਤੁਸੀਂ ਜਿਹੜਾ ਹੈਗਾ ਜੀ ਡਾਇਲ ਕਰ ਸਕਦੇ ਹੋ ਅਤੇ ਪ੍ਰੋਗਰਾਮ ਦੇ ਵਿੱਚ ਆਪਣਾ ਮਨਪਸੰਦ ਪੰਜਾਬੀ ਗੀਤ ਸੁਣ ਸਕਦੇ ਹੋ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

0: ਤਾਂ ਸਟੂਡੀਓ ਦੇ ਨੰਬਰ ਹੋ ਚੁੱਕੇ ਜੀ ਡਾਇਲ, ਇੱਕ ਕਾਲਰ ਸਾਡੇ ਨਾਲ ਬਣੀ ਹੋਈ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਭੈਣ ਜੀ,
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ ਆਪਣਾ।
1: ਮੈਂ ਜੁਮਾ ਮੀਰ ਬੋਲਦਾ ਜੀ, ਅਦਾਲਤ ਬਾਜ਼ਾਰ ਪਟਿਆਲਾ ਤੋਂ ਜੀ।
0: ਜੀ ਜੁਮਾ ਮੀਰ ਜੀ, ਹੋਰ ਦੱਸੋ ਕੀ ਹਾਲ ਚਾਲ ਹੈ ਤੁਹਾਡੇ?
1: ਠੀਕ ਠਾਕ ਨੇ ਜੀ।
0: ਠੀਕ ਹੈ ਜੀ, ਤਾਂ ਫਿਰ ਪ੍ਰੋਗਰਾਮ ਦੇ ਵਿੱਚ ਕਿਹੜਾ ਗੀਤ ਸੁਣਨਾ ਪਸੰਦ ਕਰੋਗੇ ਜੀ?
1: ਇਸ ਕੰਕ ਜੀ ਦਾ ਜਿਹੜਾ ਮਰਜ਼ੀ ਸੁਣਾ ਦਿਓ ਜੀ।
0: ਜੀ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਫੋਨ ਕਰਨ ਦੇ ਲਈ।
1: ਧੰਨਵਾਦ ਜੀ।

0: पापा, कॉलेज की फीस ज्यादा है।
1: बेटा
2: याद है बोनस दे कुछ पैसे असि किसे होर खाते विच रखे सन?
1: दो साल तो खाते विच कोई लेन देन नहीं होया है। हो सकता है इनऑपरेटिव हो गया होवे।
3: ता हुन बैंक जाओ जा वीडियो केवाईसी राही केवाईसी अपडेट करवाओ। खाता होवेगा एक्टिव बिल्कुल मुफ्त। चलो
2: किथे
3: एडमिशन लेन ली, खाता होया एक्टिव।
2: आरबीआई कहंदा है
4: जानकार बनो सुचेत रहो।
5: ਪ੍ਰੋਗਰਾਮ ਹੈਲੋ ਫਰਮਾਇਸ਼ ਦੀ ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ, ਕਰਦੇ ਹਾਂ ਆਪਾਂ ਕਾਲਰ ਨਾਲ ਗੱਲ। ਹੈਲੋ
6: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਆਪਣਾ।
6: ਰਾਜਵੀਰ ਸਿੰਘ ਬੋਲਦਾ ਜੀ, ਪਿੰਡ ਸਵਾਜਪੁਰ, ਜ਼ਿਲ੍ਹਾ ਪਟਿਆਲਾ।
5: ਰਾਜਵੀਰ ਜੀ, ਰੇਡੀਓ ਸੈੱਟ ਦੀ ਆਵਾਜ਼ ਘੱਟ ਕਰ ਦਿਓ ਜਾਂ ਰੇਡੀਓ ਤੋਂ ਦੂਰ ਹੋ ਕੇ ਗੱਲ ਕਰੋ
6: ਜੀ।
5: ਹਾਂਜੀ, ਕਿਹੜਾ ਗੀਤ ਸੁਣਨਾ ਜੀ ਤੁਸੀਂ?
6: ਰਾਜ
5: ਬਰਾੜ ਦਾ ਸੁਣਾ ਦੋ ਜੀ, ਕੋਈ ਵੀ ਗੀਤ ਜੀ। ਗੀਤ ਤੁਹਾਨੂੰ ਸੁਣਾ ਦਿੰਦੇ ਹਾਂ ਜੀ, ਪ੍ਰੋਗਰਾਮ 'ਚ ਫੋਨ ਕਰਨ ਲਈ ਸ਼ੁਕਰੀਆ ਜੀ।
6: ਥੈਂਕ ਯੂ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।

0: ਤਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਨੰਬਰ ਡਾਇਲ ਕਰ ਸਕਦੇ ਹੋ 0175-4994 ਜਾਂ ਫਿਰ 0175-2832-394। ਤਾਂ ਇੱਕ ਕਾਲਰ ਸਾਡੇ ਨਾਲ ਬਣਿਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹਾਂਜੀ, ਨਾਮ ਦੱਸਿਓ ਜੀ।
1: ਚੱਕਲਾ ਬਾਜ਼ਾਰ ਥਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ ਦਿਲ ਜੀ।
0: ਜੀ, ਤਾਂ ਗਾਣਾ ਦੱਸੋ ਫਿਰ, ਕਿਹੜਾ ਸੁਣਨਾ ਪਸੰਦ ਕਰੋਗੇ?
1: ਮੈਡਮ ਜੀ, ਮਿੱਤਰਾਂ ਦਾ ਨਾਮ ਚੱਲਦਾ ਗਾਣਾ ਪੂਰਾ ਸੁਣਾ ਦਿਓ, ਤੁਹਾਡਾ ਆਕਾਸ਼ਵਾਣੀ ਪਟਿਆਲਾ ਤੇ ਪੂਰਾ ਸਵਾਗਤ ਕਰਦੇ ਹਾਂ ਜੀ ਅਸੀਂ।
0: ਤੇ ਜੇ ਮੈਂ ਗਾਣਾ ਨਾ ਸੁਣਾਇਆ ਫਿਰ ਤੁਸੀਂ ਸਵਾਗਤ ਨਹੀਂ ਕਰੋਗੇ ਅੱਗੇ ਤੋਂ?
1: ਨਹੀਂ ਕਰਾਂਗੇ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।

0: पॉडकास्ट और वायरल रील्स के शोर में सोचो असली ओजी कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर से इंडिया की ओरिजिनल आवाज।
1: प्रोग्राम हैलो फरमाइश दी कॉलर सरना बनी है जी, कर दिया उन्होंने नाल गल। हैलो,
2: हाँ जी मैम, सत श्री अकाल।
1: सत श्री अकाल जी, स्वागत है प्रोग्राम दे विच। हाँ जी, किन्ना नाल गल हो रही है?
2: मैं लखवीर सिंह बोल रहा हूँ जी, पिंड कोसमड़े तो।
1: जी लखवीर सिंह जी, केड़ा गीत सुनोगे फिर?
2: ਤੁਹਾਨੂੰ ਸੁਣਾ ਦੋ ਜੀ ਗੁਰਦਾਸ ਮਾਨ ਦਾ। ਮੈਮ ਇੱਕ ਗੱਲ ਮੈਂ ਹੋਰ ਕਰਨੀ ਆ।
1: ਹਾਂਜੀ ਬੋਲੋ ਜਲਦੀ।
2: ਛੋਟੀ ਜੀ, ਇੱਕ ਨਾ ਸਾਡਾ ਪਿੰਡ ਹੈਲਪਰ ਆ ਮਖਤਿਆਰ ਸਿੰਘ, ਉਹ ਤੁਹਾਨੂੰ ਰੋਜ਼ ਫੋਨ ਲਾਉਂਦਾ ਜੀ, ਉਹਦਾ ਵਿਚਾਰੇ ਦਾ ਫੋਨ ਨਹੀਂ ਲੱਗਦਾ ਹੈਗਾ।
1: ਅੱਛਾ ਜੀ,
2: ਮੈਂ ਇਸ ਕਰਕੇ ਉਹਦਾ ਨਾਮ ਲੈ ਰਿਹਾ ਜੀ। ਕੱਲ ਮੈਂ ਪਿੰਡ ਗਿਆ ਸੀ, ਉਹਨੂੰ ਮਿਲ ਕੇ ਆਇਆ ਸੀਗਾ, ਕਹਿੰਦਾ ਯਾਰ ਮੇਰਾ ਫੋਨ ਨਹੀਂ ਲੱਗਦਾ, ਕਹਿੰਦਾ FM ਵਾਲਿਆਂ ਦੇ। ਕਹਿੰਦਾ
1: ਠੀਕ ਹੈ ਜੀ, ਉਹਨਾਂ ਨੂੰ ਕਹੀਓ ਅਗਲੀ ਵਾਰ ਟਰਾਈ ਕਰਨ, ਲੱਗ ਜੂਗਾ ਫੋਨ ਉਹਨਾਂ ਦਾ।
2: ਅੱਛਾ ਜੀ, ਠੀਕ ਹੈ ਜੀ, ਉਹਨਾਂ ਦਾ ਨਾਮ ਜ਼ਰੂਰ ਬੋਲਣਾ ਸੀ ਜੀ। ਮੈਂ ਕਿਹਾ ਮੈਂ
1: ਜੀ ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਲਈ। ਅਤੇ ਗੀਤ ਕਿਹੜਾ ਸੁਣਨਾ ਸੀ ਤੁਸੀਂ?
2: ਗੁਰਦਾਸ ਮਾਨ ਦਾ
1: ਜੀ, ਗੁਰਦਾਸ ਮਾਨ ਦਾ। ਠੀਕ ਹੈ ਜੀ,
2: ਹਾਂ ਠੀਕ ਹੈ ਜੀ।

0: FM 100.2 ਮੈਗਾਹਰਟਸ ਸੀ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਸਵੇਰ ਦੇ 11 ਵਜੇ ਨੇ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨੇ ਭਾਰਤ 'ਚ ਡਿਜੀਟਲ ਜਨਤਕ ਵਿਵਸਥਾ ਨਾਲ ਹੋਈ ਕ੍ਰਾਂਤੀਕਾਰੀ ਤਬਦੀਲੀ 'ਤੇ ਚਰਚਾ ਕੀਤੀ। ਸਰਕਾਰ ਨੇ ਉਦਯੋਗਿਕ ਤੇ ਵਪਾਰਕ LPG ਸਪਲਾਈ ਤੋਂ ਸਾਰੀਆਂ ਪਾਬੰਦੀਆਂ ਹਟਾਈਆਂ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਇਰਾਨ ਸੰਘਰਸ਼ ਦੇ ਆਰਥਿਕ ਪ੍ਰਭਾਵ ਅਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਭਾਰਤ ਆਰਥਿਕ ਵਿਕਾਸ ਦਾ ਇੱਕ ਮੁੱਖ ਚਾਲਕ ਬਣਿਆ ਹੋਇਆ ਏ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ 'ਚ ਵਾਧਾ ਕੀਤਾ ਏ। ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਸੁਰੱਖਿਆ ਕਮੇਟੀਆਂ ਨਾਲ ਤਾਲਮੇਲ ਬਣਾ ਕੇ ਰੱਖਣ ਤੇ ਨਸ਼ਿਆਂ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਅਮਲ 'ਚ ਲਿਆਉਣ ਦੇ ਹੁਕਮ ਜਾਰੀ ਕੀਤੇ। ਪੰਜਾਬ ਸਰਕਾਰ ਨੇ ਆਸ਼ੀਰਵਾਦ ਯੋਜਨਾ ਤਹਿਤ ਚਾਲੂ ਵਿੱਤੀ ਸਾਲ 2026-27 ਦੌਰਾਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 16,74,00,000 ਰੁਪਏ ਦੀ ਰਾਸ਼ੀ ਜਾਰੀ ਕੀਤੀ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ 'ਚ ਵੱਖ ਵੱਖ ਕਾਰਵਾਈਆਂ ਦੌਰਾਨ 9 ਮੁਲਜ਼ਮਾਂ ਨੂੰ 12 ਹਥਿਆਰਾਂ, ਵੱਡੀ ਗਿਣਤੀ 'ਚ ਕਾਰਤੂਸ ਤੇ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਏ। ਮੌਸਮ ਵਿਭਾਗ ਨੇ 27 ਜੂਨ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕੁਝ ਥਾਵਾਂ 'ਤੇ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਭਾਰਤ ਨੇ ਕੱਲ੍ਹ ਜਰਮਨੀ ਦੇ ਸੋਹਲ 'ਚ ISSF ਜੂਨੀਅਰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ 'ਚ 4 ਹੋਰ ਤਮਗੇ ਜਿੱਤੇ। ਕ੍ਰਿਕਟ 'ਚ ਭਾਰਤ ਅੱਜ ਬੇਲਫਾਸਟ 'ਚ ਮੇਜ਼ਬਾਨ ਆਇਰਲੈਂਡ ਖਿਲਾਫ਼ ਪਹਿਲਾ 2020 ਅੰਤਰਰਾਸ਼ਟਰੀ ਮੈਚ ਖੇਡੇਗਾ ਅਤੇ ਔਰਤਾਂ ਦੇ ICC 2020 ਵਿਸ਼ਵ ਕੱਪ 'ਚ ਭਾਰਤ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ। ਇਹ ਸਨ ਇਸ ਘੰਟੇ ਦੀਆਂ ਕੁਝ ਖਾਸ ਖ਼ਬਰਾਂ। ਹੁਣ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਅਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ।
1: ਮੰਮੀ ਮੈਂ ਆਇਆ ਜਾ ਕੇ।
2: ਕਿੱਥੇ ਚੱਲਿਆ ਪੁੱਤ?
1: ਆ ਬਸ ਆਇਆ ਮੈਂ ਜੂਸ ਪੀਆ ਵਾ।
2: ਆ 2 ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
1: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
2: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ। ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
1: ਮੰਮੀ ਗੱਲ ਤਾਂ ਵਿਚਾਰਨ ਵਾਲੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
3: ਮੈਂ

ਅਤੇ ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਆਪਣੀ ਫਰਮਾਇਸ਼ੀ ਹਿੰਦੀ ਫਿਲਮੀ ਗੀਤ। ਫਰਮਾਇਸ਼ਾਂ ਤੁਸੀਂ ਸਾਨੂੰ ਭੇਜਦੇ ਹੋ ਵਟਸਐਪ ਰਾਹੀਂ, ਅਤੇ ਸਾਡੀ ਸਟੂਡੀਓ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਹੈ 9496206268। ਅਤੇ ਬਹੁਤ ਸਾਰੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਵੀ ਚੁੱਕੀਆਂ ਨੇ। ਸਭ ਤੋਂ ਪਹਿਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਏਕਤਾ ਕਲੋਨੀ ਰੋਹਤਕ ਤੋਂ, ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਅਤੇ ਅੰਕਿਤ ਹੋਰਾਂ ਦੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਡਕਾਲੇ ਤੋਂ ਬਿੰਦਰ ਸਿੰਘ ਅਤੇ ਚਮਕੌਰ ਸਿੰਘ ਹੋਰਾਂ ਦੀ। ਸਰੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤੀ ਅਤੇ ਸਜਨੀ ਹੋਰਾਂ ਨੇ ਫਰਮਾਇਸ਼ ਕੀਤੀ ਹੈ ਜੀ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ ਹੋਰਾਂ ਦੀ ਫਰਮਾਇਸ਼ ਪਹੁੰਚੀ ਹੈ। ਪਿੰਡ ਝੰਜੇੜੀ, ਤਹਿਸੀਲ ਖਰੜ, SAS ਨਗਰ ਤੋਂ ਲਿਆਕਤ ਅਲੀ, ਨਿਸ਼ਾ ਸ਼ਾਹੀਨ, ਯਾਸਮੀਨ ਅਤੇ ਇਹਨਾਂ ਦਾ ਸਾਰਾ ਪਰਿਵਾਰ। ਰਾਜਵੀਰ ਸਿੰਘ ਹੋਰਾਂ ਦੀ ਫਰਮਾਇਸ਼ ਆਈ ਹੈ ਜੀ ਪਿੰਡ ਸਵਾਜਪੁਰ ਪਟਿਆਲਾ ਤੋਂ, ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਕਮਲ ਪਾਠਕ, ਸੁਨੀਲ, ਦੀਪਿਕਾ ਮਲਹੋਤਰਾ, ਗਵਿਆ, ਸੁੱਚਾ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ ਅਤੇ ਗੁਰਸ਼ਬਦ ਸਿੰਘ। ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਮਰਗੜ੍ਹ, ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਕੌਰ ਅਤੇ ਇਹਨਾਂ ਦਾ ਸਾਰਾ ਪਰਿਵਾਰ। ਸਹਾਰਨਪੁਰ ਤੋਂ ਕੁਮਾਰ ਹੇੜਾ ਤੋਂ ਫਰਮਾਇਸ਼ ਆਈ ਹੈ ਜੀ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ ਅਤੇ ਆਦਿਬ ਹੋਰਾਂ ਦੀ। ਇਹ ਫਰਮਾਇਸ਼ ਆਈ ਹੈ ਜੀ ਰਾਮਦੇਵਰਾ ਤੋਂ ਦਿਨੇਸ਼ ਚੌਹਾਨ ਹੋਰਾਂ ਦੀ, ਗਾਂਧੀ ਚੌਂਕ ਬਾੜਮੇਰ ਰਾਜਸਥਾਨ ਤੋਂ ਬਬਲੇਸ਼ ਪਵਾਰ, ਡੈਨੀ ਅਤੇ ਮਨੀਸ਼ ਹੋਰਾਂ ਦੀ। ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰੀ ਫਰਮਾਇਸ਼ ਭੇਜਦੇ ਨੇ। ਅਤੇ ਇਹ ਫਰਮਾਇਸ਼ ਸਾਡੇ ਕੋਲ ਆਈ ਹੈ ਜੀ ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁਰਿੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਅਤੇ ਪੂਜਾ ਖਟਕ ਹੋਰਾਂ ਦੀ। ਪਿੰਡ ਭੋਜੋਵਾਲੀ ਨੇੜੇ ਧੂਰੀ ਤੋਂ ਭਗਵੰਤ ਸਿੰਘ, ਕਿਰਪਾਲ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ ਅਤੇ ਕੇਸਰ ਸਿੰਘ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼। ਅਤੇ ਗੀਤ ਸੁਣਦੇ ਹਾਂ ਫਿਲਮ ਹਮ ਆਪਕੇ ਹੈ ਕੌਣ ਵਿੱਚੋਂ ਲਤਾ ਮੰਗੇਸ਼ਕਰ ਦਾ ਗਾਇਆ।

0: ਹਿੰਦੀ ਜ਼ਾਇਕਾ ਪ੍ਰੋਗਰਾਮ ਚੱਲ ਰਿਹਾ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ, ਤੁਸੀਂ ਹੋ ਰਣਦੀਪ ਪੰਧੀਰ ਦੇ ਨਾਲ, ਅਤੇ ਅਗਲੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਨਰਿੰਦਰ ਚਾਵਲਾ ਹੋਰਾਂ ਨੇ ਮੁਕਾਰੋਂਪੁਰ ਤੋਂ, ਫਤਿਹਗੜ੍ਹ ਸਾਹਿਬ ਤੋਂ। ਇਹਨਾਂ ਦੇ ਨਾਲ ਨੇ ਹਰੀਸ਼, ਪ੍ਰਿੰਸ ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਨਾਭਾ ਤੋਂ ਵਿੱਕੀ ਅਤੇ ਇਹਨਾਂ ਦੇ ਸਾਥੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ, ਧਨਸ਼੍ਰੀ ਹੋਰਾਂ ਦੀ। ਅਤੇ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ, ਭੇਜਣ ਵਾਲੇ ਨੇ ਗੁਲਾਮ ਰੋਡ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ, ਰਿਤੇਸ਼, ਪ੍ਰਤੀਸ਼ਾ ਅਤੇ ਮੈਕਸ ਹੋਰਾਂ ਦੀ। ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ ਅਤੇ ਭੂਮਿਕਾ ਅਰੋੜਾ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਤ, ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਕੁਲਦੀਪ ਗਾਂਧੀ, ਸੁਨੀਤਾ ਅਤੇ ਰਾਜਕੁਮਾਰ ਹੋਰਾਂ ਦੀ ਫਰਮਾਇਸ਼ ਆਈ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ ਹੋਰਾਂ ਦੀ, ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਇਸ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ।
1: ਟੂਟੀ ਨਹੀਂ ਬੰਦ ਹੁੰਦੀ ਧੀਏ, ਇਹ ਤਾਂ ਫੇਰ ਖਰਾਬ ਕਰਤੀ ਬਿਹੀ ਵਾਲਿਆਂ ਨੇ।
2: ਲੈ ਜੇ ਖਰਾਬ ਹੋ ਗਈ ਸੀ ਤਾਂ ਤੁਸੀਂ ਦੱਸ ਦਿੰਦੇ, ਆਪਾਂ ਠੀਕ ਕਰਵਾ ਲੈਂਦੇ।
1: ਲਕੁੜਾ ਤੂੰ ਤਾਂ ਉਈ ਰੌਲਾ ਪਾ ਲੈਨੀ ਆ ਪੈਸੇ ਪੱਟਣ ਨੂੰ। ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ।
2: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ, ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ।
1: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
2: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
3: ਪਾਣੀ ਬਚਾਓ, ਧਰਤੀ ਬਚਾਓ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇਅ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਹਿੰਦੀ ਜ਼ਾਇਕਾ ਪ੍ਰੋਗਰਾਮ ਦੇ ਵਿੱਚ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਫਾਜ਼ਿਲਕਾ ਤੋਂ। ਭੂਸ਼ਣ ਖੇੜਾ, ਵਿਸ਼ੂ, ਲਾਡੀ, ਵਿਸ਼ਾਲ, ਸ਼ਾਲਿਨੀ, ਟਿਵਾਂਸ਼ੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਫਰਮਾਇਸ਼ ਆਈ ਹੈ ਜੀ ਭਿਲਾਈ ਤੋਂ। ਉੱਤਮ ਸਿੰਘ, ਮੋਟਸ, ਅਨਿਲ ਕੁਮਾਰ, ਅਜੀਤ, ਆਯੁਸ਼ ਅਤੇ ਨੰਦਨੀ ਜੰਗੇਲ ਹੋਰਾਂ ਦੀ। ਅਗਲੀ ਫਰਮਾਇਸ਼ ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ ਅਤੇ ਰੋਜਸ ਬਾਈ ਹੋਰਾਂ ਦੀ। ਚੰਡੀਗੜ੍ਹ ਤੋਂ ਸ਼ੈਫਾਲੀ, ਸ਼ੈਫੀ, ਡੇਵਿਸ, ਬਿਮਲਾ ਅਤੇ ਸਤੀਸ਼ ਅਨੇਜਾ ਹੋਰਾਂ ਨੇ ਫਰਮਾਇਸ਼ ਭੇਜੀ ਹੈ। ਖਿਆਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼, ਲਾਡੋ ਅਤੇ ਇਹਨਾਂ ਦਾ ਸਾਰਾ ਪਰਿਵਾਰ। ਇਹ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਜੀ ਬਰਕਾਨਾ ਤੋਂ ਅਫਜ਼ਲ ਤਾਜ, ਸ਼ਾਹੀਨ, ਸੁਲਤਾਨਾ, ਸੋਨੂ, ਤਸਨੀਮ, ਨਿੱਪੀ ਸਾਨੀ ਅਤੇ ਇਹਨਾਂ ਦੇ ਸਾਥੀ। ਪਿੰਡ ਪੰਜੌਣੀਆਂ, ਜ਼ਿਲ੍ਹਾ ਜਲੌਨ, ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ, ਆਦਰਸ਼ ਅਤੇ ਇਹਨਾਂ ਦਾ ਸਾਰਾ ਪਰਿਵਾਰ। ਰਾਵਲ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਅਤੇ ਇਹਨਾਂ ਦਾ ਪਰਿਵਾਰ। ਇਹ ਫਰਮਾਇਸ਼ ਪਹੁੰਚੀ ਹੈ ਜੀ ਸਾਡੇ ਕੋਲ ਭੇਜਣ ਵਾਲੇ ਨੇ ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਅਤੇ ਸਵਾਤੀ। ਇਹਨਾਂ ਨੇ ਆਪਣਾ ਐਡਰੈਸ ਨਹੀਂ ਜੀ ਲਿਖਿਆ, ਫਰਮਾਇਸ਼ ਕਿੱਥੋਂ ਕਰ ਰਹੇ ਨੇ। ਗਗਨ ਪ੍ਰਜਾਪਤੀ, ਅੰਸ਼ੂ, ਚਰਨਜੀਤ, ਪੂਜਾ ਇਹ ਸਾਰੇ ਸਾਨੂੰ ਫਰਮਾਇਸ਼ ਭੇਜਦੇ ਨੇ ਜੀ ਨਾਭਾ ਤੋਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਸੁਣਦੇ ਹਾਂ ਫਿਲਮ ਜਬ ਤੱਕ ਹੈ ਜਾਮ ਵਿੱਚੋਂ। ਆਵਾਜ਼ਾਂ ਨੇ ਸ਼੍ਰੇਆ ਘੋਸ਼ਾਲ ਅਤੇ ਮੋਹਿਤ ਚੌਹਾਨ ਦੀਆਂ, ਸੰਗੀਤਬੱਧ ਕੀਤਾ AR ਰਹਿਮਾਨ ਨੇ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਗੁਲਜ਼ਾਰ ਹੋਰਾਂ ਨੇ।

0: ਹਰਨੀਤ, ਅਲਮਾਰੀ ਚੋ ਬੈਗ ਲਿਆਈ ਮੇਰਾ ਧੀਏ।
1: ਪਾਪਾ ਜੀ ਕਿਹੜਾ, ਕਾਲੇ ਰੰਗ ਦਾ ਜਾਂ ਖਾਕੀ ਵਾਲਾ?
0: ਪੁੱਤ ਖਾਕੀ ਰੰਗ ਵਾਲਾ।
1: ਪਾਪਾ ਜੀ ਗੱਲ ਦੱਸੋ, ਤੁਸੀਂ ਹਮੇਸ਼ਾ ਇਹੀ ਬੈਗ ਕਿਉਂ ਲੈ ਕੇ ਜਾਂਦੇ ਹੋ?
0: ਧੀਏ ਆਹਾ ਬੈਗ ਜੂਟ ਦਾ ਬਣਿਆ ਹੋਇਆ, ਜਿਹੜਾ ਪਲਾਸਟਿਕ ਤੇ ਲੈਦਰ ਦੇ ਬੈਗ ਨਾਲੋਂ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸਸਤਾ ਵੀ ਹੈ ਤੇ ਮਜ਼ਬੂਤ ਵੀ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਾਤਾਵਰਣ ਪ੍ਰਤੀ ਮੁੜ ਵਰਤਣ ਯੋਗ ਹੈ।
1: ਸਹੀ ਗੱਲ ਹੈ ਬਾਬਾ ਜੀ, ਸਾਨੂੰ ਯੂਜ਼ ਐਂਡ ਥਰੋ ਵਾਲਾ ਕਲਚਰ ਛੱਡ ਕੇ ਰੀਯੂਜ਼ ਤੇ ਰੀਸਾਈਕਲ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਹੀ ਤਾਂ ਅਸੀਂ ਵਾਤਾਵਰਣ ਨੂੰ ਸੁਰੱਖਿਅਤ ਰੱਖਾਂਗੇ।
0: ਬਿਲਕੁਲ ਸਹੀ ਧੀਏ, ਜੇ ਵਾਤਾਵਰਣ ਬਚਾਵਾਂਗੇ ਤਾਂ ਹੀ ਸੁੱਖ ਦਾ ਸਾਹ ਪਾਵਾਂਗੇ।
2: ਤੇ ਇਸ ਦੇ ਨਾਲ ਹੀ ਰਣਦੀਪ ਪੰਧੀਰ ਨੂੰ ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।
3: ਲਓ ਭੈਣ ਜੀ, ਆਪਣੀ ਗੁੱਡੀ ਦੇ ਜਨਮ ਦਿਨ ਮਨਾਉਣ ਦੀ ਸਾਰੀ ਤਿਆਰੀ ਹੋ ਗਈ। ਆ ਲਓ ਆ ਮਿਠਾਈ, ਆ ਸਮੋਸੇ, ਤੇ ਆ ਵੇਖੋ ਮੈਂ ਤਾਂ ਪਲੇਟਾਂ ਵੀ ਪਲਾਸਟਿਕ ਦੀਆਂ ਲੈ ਆਈ, ਨਾਲੇ ਆਪਣਾ ਕੰਮ ਸੌਖਾ ਹੋ ਜੂ।
4: ਕੁੜੇ ਮਨਦੀਪ, ਹਾਂ ਪਲੇਟਾਂ ਤੋਂ ਕਿੱਥੋਂ ਖਰੀਦ ਕੇ ਲਿਆਈ ਹੈ?
3: ਕਿਉਂ, ਕੀ ਹੋ ਗਿਆ ਭੈਣ ਜੀ? ਉਹੀ ਆਪਣੀ ਮੋੜ ਵਾਲੀ ਹੱਟੀ ਤੋਂ ਲਿਆਈ ਆ।
4: ਲੈ ਤੈਨੂੰ ਨੀ ਪਤਾ, 1 July 2022 ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਮਨਾਹੀ ਹੈ। ਇੱਥੋਂ ਤੱਕ ਕਿ ਵੇਚਣ ਵਾਲੇ ਦੁਕਾਨਦਾਰ ਨੂੰ ਵੀ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
3: ਅੱਛਾ ਭੈਣ ਜੀ, ਲੈ ਮੈਨੂੰ ਤਾਂ ਜਮਾ ਹੀ ਨੀ ਪਤਾ ਸੀ।
4: ਕੁੜੇ ਮਾੜਾ ਮੋਟਾ ਅਖਬਾਰ ਵੀ ਪੜ੍ਹ ਲਿਆ ਕਰੋ ਭਾਈ। 1 July 2022 ਤੋਂ ਪਲਾਸਟਿਕ ਦੇ ਕੱਪ, ਪਲੇਟਾਂ, ਕੰਨ 'ਚ ਫੇਰਨ ਵਾਲੇ ਡੱਕੇ, ਪਲਾਸਟਿਕ ਦੇ ਝੰਡੇ, ਗੁਬਾਰਿਆਂ ਦੀਆਂ ਡੰਡੀਆਂ, ਆਈਸਕ੍ਰੀਮ ਸਟਿੱਕ, ਸਿਗਰਟ ਦੇ ਪੈਕਟ, ਚਮਚੇ, ਚਾਕੂ, ਕਾਂਟੇ, ਸਟਰਾ, ਟ੍ਰੇ ਤੇ ਖਾਣਾ ਪੈਕ ਕਰਨ ਵਾਲੀ ਫਿਲਮ ਤੇ ਵੀ ਪੂਰਨ ਤੌਰ ਤੇ ਵਰਤੋਂ ਦੀ ਮਨਾਹੀ ਹੈ।
3: ਚੰਗਾ ਕੀਤਾ ਭੈਣ ਜੀ ਤੁਸੀਂ ਮੈਨੂੰ ਦੱਸ ਦਿੱਤਾ, ਹੁਣ ਅੱਗਿਓਂ ਮੈਂ ਵੀ ਧਿਆਨ ਰੱਖਾਂਗੀ।
4: ਆਓ ਅਸੀਂ ਵੀ ਸਾਰੇ ਪ੍ਰਣ ਕਰੀਏ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਨਹੀਂ ਵਰਤਾਂਗੇ ਤੇ ਵਾਤਾਵਰਣ ਨੂੰ ਬਚਾਉਣ 'ਚ ਆਪਣਾ ਬਣਦਾ ਯੋਗਦਾਨ ਪਾਵਾਂਗੇ।
5: ਵਾਤਾਵਰਣ ਬਚਾਓ, ਧਰਤੀ ਬਚਾਓ।
6: FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ 11:30 ਹੋ ਰਿਹਾ ਅਤੇ ਵੇਲਾ ਹੋ ਰਿਹਾ ਜੀ ਪ੍ਰੋਗਰਾਮ ਫੁਲਕਾਰੀ ਦਾ।

0: ਪ੍ਰੋਗਰਾਮ ਫੁਲਕਾਰੀ ਸੁਣਨ ਵਾਲੀਆਂ ਸਾਰੀਆਂ ਹੀ ਭੈਣਾਂ ਨੂੰ, ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਣ ਵੱਲੋਂ
1: ਤੇ ਮੇਰੇ ਵੱਲੋਂ ਰਣਦੀਪ ਵੱਲੋਂ, ਮਨਦੀਪ ਤੇ ਰਣਦੀਪ ਅੱਜ ਇਕੱਠੇ ਨੇ
0: ਜੀ, ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰਿਆਂ ਦਾ ਹੀ ਪ੍ਰੋਗਰਾਮ ਦੇ ਵਿੱਚ।
1: ਜੀ
0: ਅਤੇ ਰਣਦੀਪ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਹਾਲ ਬਹੁਤ ਵਧੀਆ। ਤੇ ਤੁਸੀਂ ਨਾ ਸੂਟ ਬਹੁਤ ਸੋਹਣਾ ਪਾਇਆ ਤੁਸੀਂ ਜਦੋਂ ਆਏ ਹੋ। ਮੈਂ ਉਦੋਂ ਹੀ ਕਿਹਾ ਸੀ ਵੀ ਇਹਦਾ ਸੂਟ ਦਾ ਰੰਗ ਕਿੰਨਾ ਸੋਹਣਾ ਹੈ ਨਾ,
0: ਸ਼ੁਕਰੀਆ
1: ਮਤਲਬ
0: ਜੀ।
1: ਕੂਲ ਕੂਲ ਜਿਹਾ ਲੱਗਦਾ ਰੰਗ, ਅੱਖਾਂ ਨੂੰ ਚੜ੍ਹਦਾ ਜਿਹਨੂੰ ਕਹਿੰਦੇ ਆ ਨਾ, ਵੀ ਬਹੁਤ
0: ਜਿਹੜੀ,
1: ਸੋਹਣਾ
0: ਹਾਂਜੀ,
1: ਲੱਗਦਾ,
0: ਗਰਮੀ
1: ਠੰਡਕ
0: ਦੀ
1: ਜੀ ਦਿੰਦਾ।
0: ਠੰਡਕ ਜੀ ਦੇਣ ਵਾਲੀ। ਵੈਸੇ ਗਰਮੀ ਸਾਨੂੰ ਕਿੰਨਾ ਕੁਛ ਸਿਖਾ ਦਿੰਦੀ ਹੈ ਨਾ, ਸਾਡੇ ਅੰਦਰ ਹੀ ਕਿਹੋ ਜਿਹੀ ਇੱਛਾ ਪੈਦਾ ਹੋ ਜਾਂਦੀ ਹੈਗੀ ਹੈ ਵੀ ਸਾਨੂੰ ਚੀਜ਼ਾਂ ਜਾਂ ਸਾਡਾ ਖਾਣ ਪੀਣ ਜਾਂ ਕਿਹੜੇ ਕਲਰ ਹੈਗੇ ਆ ਉਹ ਸਾਨੂੰ ਪਤਾ ਲੱਗਦੇ ਹੈਗੇ ਆ ਵੀ ਇਹ ਚੀਜ਼ ਜਿਹੜੀ ਹੈਗੀ ਹੈ ਸਾਨੂੰ, ਜਿਵੇਂ ਤੁਸੀਂ ਕਿਹਾ ਵੀ ਠੰਡਕ ਦਊਗੀ, ਲਾਈਟ ਕਲਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਫਿੱਕੇ ਜਿਹੜੇ ਰੰਗ ਹੁੰਦੇ ਹੈਗੇ ਆ ਉਹ ਸਕੂਨ ਵੀ ਦਿੰਦੇ ਆ। ਅਤੇ ਮੈਂ ਇਸੇ ਕਰਕੇ ਬੜਾ ਹਲਕਾ ਜਿਹਾ ਸੂਟ ਪਾ ਕੇ ਆਉਂਦੀ ਹੁੰਦੀ ਹਾਂ ਕਿ ਮੈਨੂੰ ਆਏ ਜੇ ਲੱਗਦਾ ਵੀ ਸਾਹ ਵੀ ਆਉਂਦਾ ਰਹੇ ਅਤੇ ਤੁਹਾਡੇ ਵਰਗਿਆਂ ਤੋਂ ਤਾਰੀਫ ਵੀ ਮਿਲ ਜੇ।
1: ਬਿਲਕੁਲ ਜੀ, ਤੇ ਤਾਰੀਫ ਕਰਨ ਲਈ ਨਾ ਮੈਨੂੰ ਲੱਗਦਾ ਵੀ ਕਈ ਵਾਰ ਤਾਂ ਸਾਨੂੰ ਬੜਾ ਵੱਡਾ ਜਿਗਰਾ ਹੀ ਕਰਨਾ ਪੈਂਦਾ, ਕਿਉਂਕਿ ਅਸੀਂ ਆਲੋਚਨਾ ਤਾਂ ਕਿਸੇ ਦੀ ਝਟਪਟ ਕਰ ਦਿੰਦੇ ਹਾਂ,
0: ਜੀ
1: ਤਾਰੀਫ ਕਰਨੀ ਤਾਂ ਅੱਜ ਕੱਲ੍ਹ ਇੰਨੀ ਔਖੀ ਹੋ ਗਈ ਨਾ। ਜਿਵੇਂ ਉਹ ਸਰਤਾਜ ਹੋਰਾਂ ਨੇ ਗਾਇਆ ਨਾ ਵੀ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾਲਵੇਂ ਕਿਧਰੇ, ਹੈ ਨਾ। ਤੇ ਮੈਨੂੰ ਲੱਗਦਾ ਵੀ ਜੇ ਅਸੀਂ ਕਿਸੇ ਨੂੰ ਦੋ ਬੋਲ ਤਾਰੀਫ ਦੇ ਕਹਿ ਦਈਏ ਕਿ ਹਾਂ ਤੁਸੀਂ ਵਧੀਆ ਕੀਤਾ, ਹੈ ਨਾ, ਤਾਂ ਕੀ, ਜਾਂ ਤੁਸੀਂ ਬਹੁਤ ਸੋਹਣੇ ਲੱਗਦੇ ਹੋ, ਤੁਸੀਂ ਫੱਬ ਰਹੇ ਹੋ, ਹੈ ਨਾ, ਤਾਂ ਇਹਦੇ 'ਚ ਤੁਹਾਡਾ ਤਾਂ ਕੁਛ ਨਹੀਂ ਜਾਂਦਾ, ਹੈ ਨਾ, ਅਤੇ
0: ਤੇ
1: ਸਾਹਮਣੇ ਵਾਲੇ ਨੂੰ
0: ਦੂਜੇ ਵਾਲੇ
1: ਕਿੰਨਾ ਵਧੀਆ
0: ਆਏ
1: ਲੱਗਦਾ
0: ਹਾਏ,
1: ਹੈ।
0: ਦੂਜੇ ਵਾਲੇ ਦਾ ਤਾਂ ਮੈਡਮ ਸਾਰਾ ਦਿਨ ਬਣ ਜਾਂਦਾ ਹੈਗਾ,
1: ਬਿਲਕੁਲ,
0: ਕਿਉਂਕਿ ਉਸ ਨੂੰ ਉਸ ਸਾਰੇ ਦਿਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਨੈਗੇਟਿਵਿਟੀ ਹੈ ਨਾ, ਜਾਂ ਕੋਈ ਵੀ ਉਸ ਦੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨਕਾਰਾਤਮਕ ਕੋਈ ਗੱਲ ਆਊਗੀ ਜਾਂ ਕੋਈ ਗੱਲ ਉਸ ਨੂੰ ਇਫੈਕਟ ਕਰ ਜੂਗੀ, ਕਿਉਂਕਿ ਉਦੋਂ ਉਹਨੂੰ ਯਾਦ ਆ ਜੂ ਅੱਜ ਰਣਦੀਪ ਨੇ ਕਿਹਾ ਵੀ ਮੇਰਾ ਤਾਂ ਸੂਟ ਬਾਹਲਾ ਹੀ ਸੋਹਣਾ ਲੱਗਦਾ।
1: ਬੜਾ ਸੋਹਣਾ ਲੱਗਦਾ, ਬਿਲਕੁਲ।
0: ਜੀ
1: ਤੇ ਅੱਛਾ, ਹੁਣ ਬਹੁਤ ਸਾਰੇ ਕਹਿੰਦੇ ਵੀ ਬੀਬੀਆਂ ਸੂਟਾਂ ਦੀ ਹੀ ਗੱਲ ਕਰੀ ਜਾਂਦੀਆਂ, ਹੈ ਨਾ, ਤੇ ਮੈਂ ਸੋਚਦੀ ਹਾਂ ਕਿ ਜੋ ਪੰਜਾਬ ਦਾ ਸੱਭਿਆਚਾਰ ਹੈ ਨਾ,
0: ਜੀ
1: ਉਹਦੇ 'ਚ ਲੈ ਦੇ ਕੇ ਫਿਰ ਬੀਬੀਆਂ ਕੋਲ ਸੂਟ ਹੀ ਨੇ ਗੱਲ ਕਰਨ ਨੂੰ,
0: ਇਸੇ
1: ਹੈ ਨਾ।
0: ਕਰਕੇ ਤਾਂ ਸਾਡੀਆਂ ਬੁਟੀਕਾਂ ਵਾਲੀਆਂ ਫੇਮਸ ਹੋ ਗਈਆਂ, ਉਹ
1: ਬਿਲਕੁਲ,
0: ਕਹਿੰਦੀਆਂ ਵੀ ਜੇ
1: ਹਾਂ
0: ਇਕੱਲੇ ਸੂਟ ਹੀ ਹੈ ਤਾਂ ਫਿਰ ਲਓ ਜੀ, ਫਿਰ ਆਹ ਐਂ ਕਰਕੇ ਆਪਾਂ ਇਹਦੇ 'ਚ ਲਗਾ ਦਿੰਦੀਆਂ, ਲੈਸ ਲਗਾ ਦਿੰਦੇ ਹਾਂ। ਉਹ ਦੂਜੀ ਕਹਿੰਦੀ ਜੀ ਆਪਾਂ ਦੋਨੇ ਪਾਸੇ ਲਾ ਦਾਂਗੇ, ਤੀਜੀ ਕਹਿੰਦੀ ਜੀ ਚੱਕ ਪਹੁੰਚਿਆਂ ਤੇ ਵੀ ਲਾਤੀ, ਤੇ ਚੌਥੀ ਕਹਿੰਦੀ ਜੀ ਚਲੋ ਜੀ ਬੈਕ ਸਾਈਡ ਤੇ ਵੀ ਡਿਜ਼ਾਈਨ ਬਣਾ ਦਿੰਦੇ ਹਾਂ।
1: ਬਿਲਕੁਲ, ਤੇ ਕੰਪੀਟੀਸ਼ਨ ਇੰਨਾ ਵੱਧ ਗਿਆ, ਸੋ ਔਰਤਾਂ ਦੀ ਜ਼ਿੰਦਗੀ 'ਚ ਨਾ ਬੜੀਆਂ ਥੋੜੀਆਂ ਜਿਹੀਆਂ ਜਿਹੜੀਆਂ ਖੁਸ਼ੀਆਂ, ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ
0: ਅਤੇ ਸਭ ਤੋਂ,
1: ਮਨਦੀਪ।
0: ਹਾਂ, ਪਿਆਰੀ ਜਿਹੜੀ ਤੁਸੀਂ ਸਹੀ ਕਹਿ ਰਹੇ ਹੋ ਕਿ ਸਭ ਤੋਂ ਵਧੀਆ ਪਿਆਰੀ ਖੁਸ਼ੀ ਸੂਟ ਦੀ ਹੁੰਦੀ ਹੈ।
1: ਬਿਲਕੁਲ, ਕਿਉਂਕਿ ਉਹਨਾਂ ਨੂੰ ਤੁਸੀਂ ਦੇਖਿਆ ਕਿ ਕਦੇ ਕਿਸੇ ਔਰਤ ਨੇ ਲੜਾਈ ਕੀਤੀ ਹੋਵੇ ਵੀ ਮੇਰੇ ਨਾਂ 'ਤੇ ਪ੍ਰੋਪਰਟੀ ਕਿਉਂ ਨਹੀਂ, ਮੇਰੇ ਨਾਂ 'ਤੇ ਜ਼ਮੀਨ ਜਾਇਦਾਦ ਕਿਉਂ ਨਹੀਂ, ਜਾਂ ਮੇਰੇ ਨਾਂ 'ਤੇ ਘਰ ਗੱਡੀਆਂ ਕਿਉਂ ਨਹੀਂ ਹੈਗੀਆਂ, ਹੈ ਨਾ, ਔਰਤਾਂ ਰੁਸਦੀਆਂ ਕਾਹਦੇ ਪਿੱਛੇ ਨੇ ਸੂਟਾਂ ਪਿੱਛੇ, ਤੇ ਉਹਦਾ ਜਿਹੜਾ ਕਾਰਨ ਹੈ ਨਾ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਜਿਹੜੀਆਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਚਾਹੀਦੀਆਂ ਹੁੰਦੀਆਂ, ਤੇ ਕਈ ਵਾਰ ਜਿਹੜਾ ਨਾ ਉਹ ਸਿਰਫ ਜਦੋਂ ਅਸੀਂ ਤਿਆਰ ਹੁੰਦੇ ਹਾਂ ਸਾਨੂੰ ਕੋਈ ਇਹੀ ਕਹਿ ਦੇ ਕਿ ਹਾਂ ਬੜੀ ਸੋਹਣੀ ਲੱਗਦੀ ਹੈ, ਬੜਾ ਸੋਹਣਾ ਤੇਰੇ ਸੂਟ ਪਾਇਆ ਫੱਬ ਰਿਹਾ, ਤੇ ਸਾਨੂੰ ਲੱਗਦਾ ਵੀ ਦਿਨ ਬਣ ਗਿਆ, ਹੈ ਨਾ। ਇਹੀ ਜੇ ਬੇਸ਼ੱਕ ਅਸੀਂ ਉਨੇ ਹੀ ਫੱਬ ਰਹੇ ਹੋਈਏ, ਤੇ ਜੇ ਸਾਨੂੰ ਕੋਈ ਨਾ ਕਹੇ ਨਾ ਕਿ ਕੋਈ ਕੰਪਲੀਮੈਂਟ ਕਿਸੇ ਤੋਂ ਨਾ ਮਿਲੇ, ਸਾਨੂੰ ਲੱਗਦਾ ਵੀ ਅੱਛਾ ਇਹ ਸੂਟ ਉਨਾ ਫੱਬਿਆ ਨਹੀਂ, ਠੀਕ ਜਿਹੀ
0: ਦੇਖੋ।
1: ਲੱਗਦਾ।
0: ਹਾਂ, ਸਹੀ ਗੱਲ ਹੈ ਵੀ ਸਾਨੂੰ ਉਸ ਚੀਜ਼ ਦੇ ਉੱਪਰ ਸ਼ੱਕ ਹੋਣ ਲੱਗ ਜਾਂਦਾ ਹੈ ਨਾ,
1: ਜੀ
0: ਵੀ ਕਿਸੇ ਨੇ ਕਿਹਾ ਨਹੀਂ, ਇਟ ਮੀਨਸ ਕਿ ਇਹ ਉਵੇਂ ਦਾ ਨਹੀਂ ਲੱਗਦਾ ਜਿਹੜਾ ਮੈਂ ਸੋਚ ਕੇ ਚੱਲੀ ਸੀ, ਜਾਂ ਸੋਚ ਕੇ ਹੈ ਨਾ ਆਪਣੇ ਮਨ ਦੇ
1: ਬਿਲਕੁਲ,
0: ਵਿੱਚ ਕਿੰਨੇ ਚਾਅ ਵੀ ਪਹਿਲਾਂ ਦੁਕਾਨ ਤੋਂ ਕੱਪੜਾ ਲੈ ਕੇ ਆਉਣਾ, ਪਹਿਲਾਂ ਤਾਂ ਲੈਣ ਤੋਂ ਪਹਿਲਾਂ ਵੀ ਆਪਦੇ ਦਿਮਾਗ 'ਚ ਸੋਚ ਕੇ ਚੱਲਣਾ ਵੀ ਇਹੋ ਜਿਹਾ ਰੰਗ ਲੈ ਕੇ ਆਉਣਾ, ਇਹੋ ਜਿਹਾ ਡਿਜ਼ਾਇਨ ਲੈ ਕੇ ਆਉਣਾ, ਫਿਰ ਉਸ ਤੋਂ ਬਾਅਦ ਉਸ ਨੂੰ ਬਣਾਉਣਾ, ਫਿਰ ਪਹਿਨਣਾ, ਤਾਂ ਬਈ ਇਹ ਬੜਾ ਲੰਮਾ ਉਹ ਹੁੰਦਾ ਹੈਗਾ, ਇਹ ਗੱਲ
1: ਜੀ
0: ਨਹੀਂ ਹੈਗੀ। ਵਾਕਈ ਉਸ ਦੇ ਵਿੱਚ ਜਜ਼ਬਾਤ ਹੁੰਦੇ ਨੇ, ਉਸ ਦੇ ਵਿੱਚ ਖੁਸ਼ੀਆਂ ਹੁੰਦੀਆਂ, ਉਸ ਦੇ ਵਿੱਚ ਸੁਪਨੇ ਹੁੰਦੇ ਨੇ, ਹੈ ਨਾ। ਤੇ
1: ਬਿਲਕੁਲ,
0: ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਜੇ ਕੋਈ ਫਿਰ ਕਵੇ ਵੀ ਨਾ ਵੀ ਤੁਸੀਂ ਸੋਹਣੇ ਲੱਗਦੇ ਹੋ, ਤਾਂ ਫਿਰ ਉਹ ਦਰਜੀ 'ਤੇ ਵੀ ਫਿਟੇ ਲਾਂਤ ਹੋ ਜਾਂਦੀ ਹੈ।
1: ਬਿਲਕੁਲ, ਉਹ ਕਹਿੰਦੇ ਨਾ ਕਿ ਸਾਡੇ ਨੇ ਇੱਕ ਅਖਾਣ ਜਿਹੜੀ ਆ ਉਹ ਮਾਲਵੇ ਦੇ ਵਿੱਚ ਖਾਸ ਕਰਕੇ ਮਨਦੀਪ ਆਪਣੇ ਵਰਤਦੇ ਆ,
0: ਜੀ
1: ਉਹ ਕਹਿੰਦੇ ਨੇ ਵੀ ਖਾ ਲਾ ਜਿੰਨਾ ਚਿਰ ਤੱਕ ਨੂੰਹ ਨਹੀਂ, ਹੰਢਾ ਲਾ ਜਿੰਨਾ ਚਿਰ ਤੱਕ ਧੀ ਨਹੀਂ, ਤੇ ਕਿਉਂਕਿ ਫਿਰ ਤਾਂ ਜਦੋਂ ਧੀਆਂ ਬਰਾਬਰ ਦੀਆਂ ਹੋ ਜਾਂਦੀਆਂ, ਹੈ ਨਾ, ਤੇ ਫਿਰ ਧੀ ਦੀ ਮਾਂ ਨੂੰ ਤਾਂ ਬਹੁਤ ਕੁਝ ਸੋਚਣਾ ਪੈਂਦਾ, ਹੈ ਨਾ। ਤੇ ਦੂਜੀ ਗੱਲ ਕੀ ਹੋ ਜਾਂਦੀ ਹੈ ਕਿ ਫਿਰ ਜਿਹੜਾ ਹੈ ਨਾ ਉਹ ਕੰਪੀਟੀਸ਼ਨ ਹੋਣ ਲੱਗ ਜਾਂਦਾ ਧੀ ਨਾਲ, ਉਹ ਕਹਿੰਦੇ ਨੇ ਕਿ ਮਾਵਾਂ ਧੀਆਂ ਤੁਸੀਂ ਭੈਣਾਂ ਹੀ ਲੱਗਦੀਆਂ ਹੋ, ਤਾਂ ਫਿਰ ਮਾਵਾਂ ਨਾ ਆਪਣੀਆਂ ਉਮਰਾਂ ਥੋੜੀਆਂ ਵੱਡੀਆਂ ਦਿਖਾਉਣ ਲੱਗ ਜਾਂਦੀਆਂ ਜਦੋਂ ਧੀਆਂ ਕੋਲ ਹੁੰਦੀਆਂ ਜਵਾਨ,
0: ਜੀ
1: ਤਾਂ ਥੋੜੇ ਜਿਹੇ ਸਾਲ ਹੁੰਦੇ ਆ ਔਰਤਾਂ ਕੋਲ ਸੱਜਣ ਫੱਬਣ ਦੇ, ਤੇ ਉਹਨਾਂ ਨੂੰ ਉਹਨੂੰ ਮਾਰਨਾ ਚਾਹੀਦਾ।
0: ਤਾਂ ਫਿਰ ਇਹੀ ਗੱਲਾਂ ਬਾਤਾਂ ਜਿਹੜੀਆਂ ਜੀ ਸਾਡੀ ਇਸ ਕੀਤੇ ਵਿੱਚ
1: ਜੀ।

0: Akashvani at 90.
1: ਪ੍ਰੋਗਰਾਮ ਚੱਲ ਰਿਹਾ ਜੀ ਫੁਲਕਾਰੀ ਅਤੇ ਗੱਲ ਕਰ ਰਹੀ ਸੀ ਅੱਜ ਭੈਣਾਂ ਦੀਆਂ ਸੂਟਾਂ ਦੀ
2: ਜੀ ਅਤੇ ਕਹਿੰਦੇ ਜੀ ਮਰਜ਼ੀ ਦਾ ਸੂਟ ਔਰਤਾਂ ਪਾ ਲੈਣੀਆਂ
1: ਜੀ
2: ਬੇਸ਼ੱਕ ਮਰਜ਼ੀ ਦੀ ਵੋਟ ਹਾਲੇ ਤੱਕ ਨਹੀਂ ਪਾਉਂਦੀਆਂ ਵੋਟ ਉੱਥੇ ਪਾਉਂਦੀਆਂ ਜਿੱਥੇ ਘਰਦੇ ਕਹਿੰਦੇ ਆ ਜਿੱਥੇ ਸਾਰਾ ਟੱਬਰ ਪਾਊਗਾ ਜੇ ਅਸੀਂ ਉੱਥੇ ਪਾ ਦਾਂਗੇ ਖੈਰ ਇਹ ਵੀ ਨਹੀਂ ਹੋਣਾ ਚਾਹੀਦਾ ਹਰ ਕਿਸੇ ਦੀ ਆਪਣੀ ਜਿਹੜੀ ਰਾਜਨੀਤਿਕ ਜਿਹੜੀ ਚੋਣ ਹੈਗੀ ਆ ਉਹ ਵੱਖੋ ਵੱਖਰੀ ਚੋਇਸ ਹੋ ਸਕਦੀ ਹੈ ਪਰ ਹੁਣ ਗੱਲ ਇਹ ਹੈ ਕਿ ਉਹ ਤਾਂ ਹੋਊਗੀ ਜੇ ਅਸੀਂ ਥੋੜ੍ਹਾ ਜਿਹਾ ਦੁਨੀਆਦਾਰੀ ਦੇ ਬਾਰੇ 'ਚ ਜਾਣਾਂਗੇ ਹੈ ਨਾ ਸੋਚਾਂਗੇ ਤਾਂ ਗੱਲ ਅਸੀਂ ਸੂਟਾਂ ਦੀ ਕਰ ਰਹੇ ਸੀ ਕਿ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਨੇ ਔਰਤਾਂ ਦੇ ਕੋਲ ਅਤੇ ਉਹ ਆਪਣੀ ਜਿਹੜੀ ਉਹਨਾਂ ਦੇ ਚਾਅ ਨੇ ਉਹ ਸੂਟਾਂ 'ਚ ਹੀ ਜਿਹੜੇ ਨੇ ਉਹ ਪੂਰੇ ਹੋ ਜਾਂਦੇ ਆ ਹੈ ਨਾ
1: ਜੀ
2: ਮੈਨੂੰ ਨਾ ਪਿਛਲੇ ਇੱਕ ਸਾਲ ਦੀ ਗੱਲ ਹੈ ਹੁਣ ਅੱਗੇ ਜਿਵੇਂ ਰੱਖੜੀਆਂ ਦਾ ਜਿਹੜਾ ਤਿਉਹਾਰ ਹੈ ਉਹ ਆਊਗਾ ਤਾਂ ਘਰ ਕੋਈ ਆਉਂਦੇ ਨੇ ਹੈਲਪ ਦੇ ਲਈ ਅਤੇ ਉਹ ਨਾ ਮੈਨੂੰ ਸੂਟ ਦਿਖਾ ਰਹੇ ਸੀ
1: ਜੀ
2: ਮੈਨੂੰ ਕਹਿੰਦੇ ਤੁਸੀਂ ਨਾ ਇਹ ਸੂਟ ਹਲੇ ਆਪਣੇ ਘਰ ਰੱਖ ਲਓ ਮੈਨੂੰ ਸੋਹਣੇ ਸੂਟ ਲੱਗੇ ਮੈਂ ਕਿਹਾ ਵੀ ਤੁਸੀਂ ਇਹ ਕਹਿੰਦੇ ਨਾ ਮੈਨੂੰ ਮੇਰੇ ਇੱਕ ਸੂਟ ਮੈਨੂੰ ਮੇਰੀ ਮੰਮੀ ਨੇ ਦਿੱਤਾ ਇੱਕ ਮੈਨੂੰ ਮੇਰੀ ਭਾਬੀ ਨੇ ਦਿੱਤਾ
1: ਜੀ
2: ਅਤੇ ਮੈਂ ਕਿਹਾ ਫਿਰ ਤੁਸੀਂ ਇਹਨਾਂ ਨੂੰ ਘਰ ਲੈ ਜਾਓ ਹੈ ਨਾ ਕਹਿੰਦੇ ਮੈਂ ਹਲੇ ਨਹੀਂ ਲੈ ਕੇ ਜਾਂਦੀ ਮੈਂ ਰੱਖੜੀਆਂ ਤੋਂ ਬਾਅਦ ਲੈ ਕੇ ਜਾਊਂ ਮੈਂ ਕਿਹਾ ਕਿਉਂ ਕਹਿੰਦੇ ਹਲੇ ਨਾ ਮੇਰੀਆਂ ਨਣਦਾਂ ਆਉਣਗੀਆਂ ਅਤੇ ਇਹਨਾਂ ਨੇ ਨਾ ਉਹ ਸੂਟ ਉੱਥੇ ਹੀ ਲਾ ਦੇਣੇ ਹੈ ਨਾ ਅਤੇ ਗੱਲ ਇਹ ਨਹੀਂ ਹੈ ਕਿ ਵੀ ਨਣਦ ਵੀ ਔਰਤ ਹੀ ਹੈ ਨਾ ਗੱਲ ਇਹ ਹੈ ਕਿ ਕਈ ਵਾਰ ਨਾ ਜਿਹੜੀਆਂ ਘਰਾਂ ਦੀਆਂ ਥੋੜ੍ਹਾ ਹੁੰਦੀਆਂ ਨੇ ਉਹ ਵੀ ਸਾਡੀਆਂ ਖੁਸ਼ੀਆਂ ਖਾ ਲੈਂਦੀਆਂ ਨੇ
1: ਸਹੀ ਗੱਲ ਹੈ
2: ਅਤੇ ਹਰ ਕਿਸੇ ਨੂੰ ਅਸੀਂ ਮਤਲਬ ਜੱਜ ਨਹੀਂ ਕਰ ਸਕਦੇ ਇੱਕ ਉਹਦੇ 'ਚ ਪਾ ਕੇ ਹੈ ਨਾ ਕਿ ਉਹ ਹਾਂ ਉਹ ਸੂਟਾਂ ਪਿੱਛੇ ਰੋਂਦੀਆਂ ਰਹਿੰਦੀਆਂ ਨੇ ਲੜਦੀਆਂ ਰਹਿੰਦੀਆਂ ਹੁਣ ਦੇਖੋ

0: ਸੂਟ ਦੀ ਜੇ ਅਸੀਂ ਗੱਲ ਕਰੀਏ ਮਨਦੀਪ,
1: ਹਾਂ
0: ਜਿਹੜਾ ਸੂਟ ਹੈ ਨਾ, ਉਹ ਤੁਹਾਡੇ ਜਾਂ ਮੇਰੇ ਲਈ ਮੰਨ ਲਓ ਆਮ ਗੱਲ ਹੋ ਸਕਦੀ
1: ਬਿਲਕੁਲ।
0: ਹੈ ਨਾ, ਕਿਉਂਕਿ ਅਸੀਂ ਜਿਵੇਂ ਕਹੀਏ ਵੀ ਅਸੀਂ ਆਪਣੇ ਹੱਥ ਪ੍ਰਧਾਨ ਆ, ਹੈ ਨਾ, ਉਹ ਗੱਲ ਹੈ। ਅਤੇ ਜਿਹਨੇ ਕਿਸੇ ਤੋਂ ਮੰਗ ਕੇ ਪੈਸਾ ਲੈਣਾ, ਅਤੇ ਜਿੱਥੇ ਫਿਰ ਪਹਿਲਾਂ ਹੀ ਪੈਸੇ ਦੀ ਥੋੜ੍ਹਾ ਹੈ,
1: ਜੀ
0: ਉੱਥੇ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਉਹ ਆਮ ਗੱਲ ਨਹੀਂ ਰਹਿੰਦੀਆਂ, ਫਿਰ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਵੱਡੀਆਂ ਹੋ ਜਾਂਦੀਆਂ।
1: ਬਿਲਕੁਲ ਜੀ।
0: ਤਾਂ ਇਸ
1: ਤਾਂ
0: ਕਰਕੇ ਅਸੀਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ।
1: ਇਹੀ ਤਾਂ ਚੀਜ਼ ਸੀ ਰਣਦੀਪ, ਕਿ ਜਦੋਂ ਅਸੀਂ ਦੇਖਦੇ ਸੀ ਨਾ ਵੀ ਸਾਡੇ ਪੁਰਾਣੇ ਸੱਭਿਆਚਾਰ, ਸਾਡੇ ਵਿਰਸੇ ਦੇ ਵਿੱਚ ਸੂਟ ਨੂੰ ਇੱਕ ਸਾਂਝ ਦਾ ਚਿੰਨ੍ਹ ਕਿਉਂ ਮੰਨਿਆ ਜਾਂਦਾ ਸੀਗਾ। ਦੇਖੋ ਸਾਡੀਆਂ ਜਿਹੜੀਆਂ ਬਜ਼ੁਰਗ ਔਰਤਾਂ ਸੀਗੀਆਂ, ਉਹ ਦੇਖੋ ਕਿੰਨੇ ਕਿੰਨੇ ਸੂਟ ਸੰਭਾਲ ਕੇ ਰੱਖਦੀਆਂ ਸੀਗੀਆਂ। ਸੂਟ ਹੀ ਇੱਕ ਇਹੋ ਜਿਹੀ ਸਾਂਝ ਹੁੰਦੀ ਸੀ ਵੀ ਜਦੋਂ ਅਸੀਂ ਕਹਿ ਦਿੰਦੇ ਸੀ ਨਾ ਵੀ ਫਲਾਨੇ ਨੇ ਘਰ ਆਉਣਾ, ਉਸ ਵੋਟੀ ਨੇ ਘਰ ਆਉਣਾ, ਉਹਨਾਂ ਦੀ ਕੁੜੀ ਨੇ ਘਰ ਆਉਣਾ, ਤਾਂ ਪਹਿਲਾਂ ਹੀ ਸੋਚਿਆ ਜਾਂਦਾ ਸੀ ਵੀ ਇਹੋ ਜਿਹਾ ਕੱਪੜਾ ਕੱਢ ਕੇ, ਹੈ ਨਾ, ਵੀ ਇਹ ਉਹਦੇ ਫੱਬੂਗਾ ਤਾਂ ਇਹ ਇੱਦਾਂ ਦਾ ਹੋਊਗਾ, ਵੀ ਉਸ ਤਰੀਕੇ ਦੇ ਨਾਲ ਉਸ ਨੂੰ ਪਹਿਲਾਂ ਹੀ ਬਣਾਇਆ ਜਾਂਦਾ ਸੀ। ਦੇਖੋ ਤੁਸੀਂ ਕਿ ਜੇ ਤੁਹਾਨੂੰ ਯਾਦ ਹੋਵੇ ਤਾਂ ਸਾਡੀਆਂ ਜਿਹੜੀਆਂ ਦਾਦੀਆਂ ਜਾਂ ਸਾਡੀਆਂ ਮੰਮੀਆਂ ਦੀਆਂ ਪੇਟੀਆਂ ਦੇ ਵਿੱਚ ਜਾਂ ਅਸੀਂ ਕੀ ਬੈੱਡਾਂ ਦੇ ਵਿੱਚ ਸੂਟ ਪਏ ਹੀ ਰਹਿੰਦੇ ਸੀਗੇ, ਹੈ ਨਾ। ਤਾਂ ਅਸੀਂ ਕਹਿੰਦੇ ਸੀ ਵੀ ਨਵੇਂ ਸੂਟ, ਵੀ ਉਦੋਂ ਇਹ ਟ੍ਰੈਂਡ ਦੀ ਗੱਲ ਨਹੀਂ ਹੁੰਦੀ ਸੀ ਵੀ ਰਿਵਾਜ਼ ਬਦਲ ਜੂਗਾ, ਉਦੋਂ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ ਸੀ। ਹੁਣ ਤੁਸੀਂ ਦੇਖੋ ਵੀ ਕਿਸੇ ਘਰ ਦੇ ਵਿੱਚ, ਮੈਨੂੰ ਨਹੀਂ ਲੱਗਦਾ ਬਹੁਤ ਘੱਟ ਅਸੀਂ ਸੂਟ ਪਰਚੇਜ਼ ਕਰਕੇ ਰੱਖਦੇ ਹਾਂ, ਕਿਉਂਕਿ ਸਾਨੂੰ ਪਤਾ ਵੀ ਟ੍ਰੈਂਡ ਬਦਲ ਜਾਂਦਾ, ਹੈ ਨਾ, ਤਾਂ ਕੋਈ ਪਸੰਦ ਨਹੀਂ ਕਰਦਾ ਹੈਗਾ। ਪਰ ਪਹਿਲਾਂ ਤੁਸੀਂ ਦੇਖੋ ਵੀ ਰਿਵਾਜ਼ ਹੀ ਨਹੀਂ ਬਦਲਦੇ ਸੀਗੇ,
0: ਰਿਵਾਜ਼ ਨਹੀਂ ਸੀ ਬਦਲਦੇ। ਤੇ ਇਹ ਵੀ ਹੁੰਦਾ ਸੀ ਮਨਦੀਪ ਕਿ ਜਿਵੇਂ ਆਫ ਸੀਜ਼ਨ ਹੁੰਦਾ ਹੈ ਨਾ, ਤਾਂ
1: ਹਾਂਜੀ
0: ਮੰਮੀ ਹੋਰੀ ਕਿੰਨੇ ਸਾਰੇ ਸੂਟ ਇਕੱਠੇ ਲੈ ਕੇ ਰੱਖ ਲੈਂਦੇ ਸੀ ਕਿ ਹੁਣ ਨਾ ਸੂਟ ਸਸਤੇ ਹੋਣਗੇ
1: ਜੀ,
0: ਤੇ ਹੁਣ ਲੈ ਕੇ ਰੱਖ ਲਓ, ਫਿਰ ਅਗਲੀ ਗਰਮੀਆਂ 'ਚ ਇਹਨਾਂ ਨੂੰ ਪਾਲਾਂਗੇ
1: ਪਾਲਾਂਗੇ। ਤਾਂ ਇਹ ਵੀ ਇੱਕ ਵਧੀਆ ਚੀਜ਼ ਸੀ,
0: ਤਾਂ ਮਤਲਬ ਘਰ ਦਾ ਬਜਟ ਦੇਖ ਕੇ ਵੀ ਉਹ ਫੈਸਲੇ ਲੈਂਦੀਆਂ ਸੀ।
1: ਬਿਲਕੁਲ। ਤਾਂ ਤੁਸੀਂ ਹੁਣ ਅੱਜ ਕੱਲ੍ਹ ਵੀ ਜੇ ਦੇਖੋ ਨਾ, ਸਿਰਫ ਇੱਕ ਉਹ ਕਹਿੰਦੇ ਹੁੰਦੇ ਆ ਨਜ਼ਰੀਆ ਹੀ ਹੈਗਾ, ਕਿਉਂਕਿ ਚਾਹੇ ਅਸੀਂ ਇਹ ਜ਼ਰੂਰ ਅਸੀਂ ਕਹਿ ਦਈਏ ਵੀ ਅਸੀਂ ਐਡਵਾਂਸ ਹੋਈ ਜਾਂਦੇ ਹਾਂ, ਪਰ ਕੱਪੜਾ ਫਿਰ ਵੀ ਸਾਡਾ ਪੁਰਾਣਾ ਜਿਹੜਾ ਕੱਪੜਾ, ਅੱਜ ਵੀ ਅਸੀਂ ਉਸਨੂੰ ਬਹੁਤ ਪਸੰਦ ਕਰਦੇ ਹਾਂ, ਹੈ ਨਾ। ਉਹ ਡਿਜ਼ਾਈਨ ਜਾਂ ਅਸੀਂ ਕਹੀਏ ਕਿ ਜੇ ਹੁਣ ਆਪਾਂ ਕੋਟਨ ਦੀ ਗੱਲ ਕਰੀਏ ਵੀ ਇਹਨਾਂ ਇਸ ਸਮੇਂ ਦੇ ਉੱਪਰ ਸਾਨੂੰ ਠੰਡੀ ਕੋਟਨ ਜਾਂ ਅਸੀਂ ਕਹੀਏ ਕਿ ਪਿਓਰ ਕੋਟਨ ਹੀ ਜ਼ਿਆਦਾ ਵਧੀਆ ਲੱਗਦੀ ਹੈਗੀ ਹੈ, ਤਾਂ ਪਹਿਲਾਂ ਵੀ ਐਂ ਹੁੰਦਾ ਸੀ, ਅੱਜ ਵੀ ਅਸੀਂ ਕਹੀਏ ਵੀ ਉਹ ਨਿੱਕੀ ਨਿੱਕੀ ਬੂਟੀ ਸਾਨੂੰ ਵਧੀਆ ਲੱਗਦੀ ਹੈ, ਕਿਤੇ ਕਿਤੇ ਅਸੀਂ ਕਹਿ ਦਿੰਦੇ ਹਾਂ ਵੀ ਵੱਡੇ ਫਲਾਵਰ, ਹੈ ਨਾ, ਵੀ ਅਗਲੇ ਦੀ ਪਸੰਦ ਦੇ ਮੁਤਾਬਕ, ਤਾਂ ਉਹ ਡਿਜ਼ਾਈਨ, ਉਹ ਛਾਪਾ, ਉਹ ਕੱਪੜਾ, ਉਹ ਸਾਰਾ ਕੁਝ ਚੱਲ ਤਾਂ ਉਹੀ ਰਿਹਾ, ਬਸ ਇਹ ਚੀਜ਼ ਹੈਗੀ ਹੈ ਵੀ ਅਸੀਂ ਸਾਡੀ ਜਿਹੜੀ ਸੋਚ ਹੈ, ਸਾਡਾ ਨਜ਼ਰੀਆ ਹੈ, ਜਾਂ ਅਸੀਂ ਕਹੀਏ ਵੀ ਮਾਰਕੀਟ ਦੇ ਆਉਣ ਦੇ ਕਰਕੇ ਉਸ ਚੀਜ਼ 'ਚ ਫਰਕ ਪੈ ਗਿਆ, ਪਰ ਮੈਨੂੰ ਇਹੀ ਲੱਗਦਾ ਵੀ ਉਹ ਪੁਰਾਣੀਆਂ ਚੀਜ਼ਾਂ ਹੀ ਹੈਗੀਆਂ ਜਿਹੜੀਆਂ ਸਿਰਫ ਅੱਜ ਇੱਕ ਉਹ ਅਸੀਂ ਕਹਿ ਸਕਦੇ ਹਾਂ ਵੀ ਉਸ ਨੇ ਨਵਾਂ ਰੂਪ ਲੈ ਲਿਆ
0: ਜੀ। ਬਿਲਕੁਲ,
1: ਹੈ ਨਾ, ਸੂਟਾਂ ਦੀ ਸਾਂਝ ਕਦੇ ਨਹੀਂ ਟੁੱਟਦੀ ਹੈਗੀ। ਹੁਣ ਅਗਲਾ ਬਸ ਇਹ ਪਸੰਦ ਨਹੀਂ ਕਰਦਾ ਵੀ ਉਹਨੇ ਮੈਨੂੰ 500 ਦਾ ਲਾਤਾ, ਵਪਾਰੀਕਰਨ ਜ਼ਿਆਦਾ, ਇਸ ਕਰਕੇ ਹਰ ਕੋਈ ਵੈਲਿਊ ਪਿੱਛੇ ਭੱਜ ਲਿਆ। ਤਾਂ ਪਹਿਲਾਂ ਕੀ ਸੀ, ਪਹਿਲਾਂ ਅਗਲਾ ਸੂਟ ਪਿੱਛੇ ਭੱਜਦਾ ਸੀ।
0: ਬਿਲਕੁਲ। ਦੇਖੋ ਨਾਲ ਇਹ ਵੀ ਹੁੰਦਾ ਸੀ ਨਾ ਮਨਦੀਪ ਕਿ ਮੈਂ ਬਹੁਤ ਸਾਰੀਆਂ ਔਰਤਾਂ ਨੂੰ ਕਹਿੰਦੇ ਹੋਏ ਸੁਣਿਆ, ਉਹ ਕਹਿੰਦੇ ਹੁੰਦੇ ਸੀ ਵੀ ਪੈਸੇ ਦਾ ਕੀ ਆ, ਪੈਸੇ ਤਾਂ ਘਰੀ ਖੱਡਾਂ 'ਚ ਵੜ ਜਾਂਦੇ ਆ, ਹੈ ਨਾ।
1: ਜੀ,
0: ਉਹ ਕਹਿੰਦੇ ਸੀ ਵੀ ਚੀਜ਼ ਦਿੱਤੀ ਹੋਈ ਨਾ ਦਿਖਦੀ ਹੈ ਵੀ ਇਹ ਫਲਾਣੀ ਚੀਜ਼ ਮੇਰੇ ਪੇਕਿਆਂ ਨੇ ਦਿੱਤੀ ਹੈ, ਹੈ ਨਾ।
1: ਬੜੀ ਸੋਹਣੀ ਇਹ ਗੱਲ ਤੁਸੀਂ ਕਹੀ ਕਿਸੇ ਦੇ ਨਾਲ, ਜਦੋਂ ਅਸੀਂ ਕਿਸੇ ਵੀ ਗੱਲ 'ਤੇ ਗੁੱਸੇ ਹੁੰਦੇ ਹਾਂ, ਤਾਂ ਮੈਨੂੰ ਯਾਦ ਹੈਗਾ ਪਿੱਛੇ ਜੀ ਕਿਸੇ ਦੋਸਤ ਦੇ ਨਾਲ ਗੱਲ ਹੋਈ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਰਿਸ਼ਤਿਆਂ ਦੇ ਵਿੱਚ ਕਿ ਤੋਹਫੇ ਹੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗੀ ਹੈ, ਕਿ ਰਿਸ਼ਤੇ ਦੀ ਅਹਿਮੀਅਤ ਨਹੀਂ ਹੈਗੀ। ਤਾਂ ਮੈਨੂੰ ਉਦੋਂ ਇਹ ਮਹਿਸੂਸ ਹੋਇਆ ਵੀ ਤੁਹਾਡੇ ਵਾਲੀ ਗੱਲ ਵੀ ਕਿਸੇ ਨੂੰ ਦਿੱਤੀ ਹੋਈ ਚੀਜ਼ ਉਹ ਨਿਸ਼ਾਨੀ ਹੁੰਦੀ ਹੈ, ਜਿਹੜੀ ਉਹ ਜਿੰਨੇ ਵਾਰ ਹੰਢਾਉਂਦਾ, ਪਾਉਂਦਾ ਜਾਂ ਦੇਖਦਾ, ਤਾਂ ਉਹਨੂੰ ਉਹ ਰਿਸ਼ਤਾ, ਉਹ ਇਨਸਾਨ ਯਾਦ ਜ਼ਰੂਰ ਆਉਂਦਾ। ਤੁਸੀਂ ਕਿਸੇ ਰਿਸ਼ਤੇ ਨੂੰ ਇਹ ਕਹਿ ਕੇ ਨਹੀਂ ਟਾਲ ਸਕਦੇ ਕਿ ਤੋਹਫਾ ਹੀ ਜਾਂ ਅਸੀਂ ਕਹੀਏ ਵੀ ਲੈਣ ਦੇਣ ਹੀ ਜਿਹੜਾ ਹੈਗਾ ਸਾਡੇ ਰਿਸ਼ਤਿਆਂ ਦੀ ਸਾਂਝ ਹੈ, ਨਹੀਂ। ਜਿਹੜਾ ਉਹ ਪਿਆਰ ਹੈ, ਜਿਹੜੀ ਆਪਣਤ ਹੈ, ਉਹ ਇੱਕ ਡਿਫਰੈਂਟ ਚੀਜ਼ ਹੁੰਦੀ ਹੈ, ਮੈਂ ਇਹ ਮਹਿਸੂਸ ਕਰਦੀ ਹਾਂ।
0: ਬਿਲਕੁਲ,
1: ਹੈ ਨਾ, ਕਿਉਂਕਿ ਤੁਸੀਂ ਦੇਖੋ ਤੁਹਾਡੇ ਫਰੈਂਡਸ ਨੇ ਕਦੇ ਤੁਹਾਨੂੰ ਕੋਈ ਗਿਫਟ ਦਿੱਤਾ, ਇਹ ਕੀਮਤ 'ਤੇ ਅਸੀਂ ਨਾ ਜਾਈਏ ਜੀ, ਪਰ ਉਸਦੀ ਫੀਲਿੰਗਸ ਕੀ ਸੀ ਕਿ ਉਸਨੇ ਤੁਹਾਡੇ ਲਈ ਕੋਈ ਚੀਜ਼ ਚੁਆਇਸ ਕੀਤੀ ਹੈਗੀ ਹੈ ਨਾ। ਉਵੇਂ ਸਾਡੇ ਘਰਾਂ ਦੇ ਵਿੱਚ ਹੈਗਾ ਵੀ ਅਸੀਂ ਕਿਸੇ ਨੂੰ ਵੀ ਆਪਦੇ ਫਰੈਂਡਸ ਨੂੰ ਦਿੰਦੇ ਹਾਂ ਜਾਂ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਅਸੀਂ ਸੂਟ ਦਿੰਦੇ ਹਾਂ। ਗੱਲ ਹੈਗੀ ਕਿ ਸਿਰਫ ਅਸੀਂ ਅੱਜ ਕੱਲ੍ਹ ਉਹੀ, ਮੈਂ ਜਿਵੇਂ ਪਹਿਲਾਂ ਕਿਹਾ ਵੀ ਕੀਮਤ ਦੇਖਣ ਲੱਗ ਗਏ ਹਾਂ, ਅਸੀਂ ਉਹ ਫੀਲਿੰਗ ਨੂੰ ਭੁੱਲ ਗਏ ਹਾਂ ਵੀ ਇਹ ਇੱਕ ਸਾਂਝ ਦਾ ਪ੍ਰਤੀਕ ਹੈਗਾ ਵੀ ਕਿਸੇ ਨੇ ਤੁਹਾਨੂੰ ਕੁਛ ਦਿੱਤਾ ਸੀ,
0: ਪਰ ਹੁਣ ਅਸੀਂ ਤੋਹਫੇ ਦੀ ਕੀਮਤ ਦੇਖਦੇ ਹਾਂ,
1: ਹੁਣ ਤੋਹਫੇ ਦੀ ਕੀਮਤ ਦੇਖਦੇ, ਹੁਣ ਉਹ ਰਿਸ਼ਤਿਆਂ ਦੀ ਕੀਮਤ ਘੱਟਦੀ ਜਾਂਦੀ ਹੈ। ਇਸੇ ਕਰਕੇ ਸੂਟ ਜਿਹੜੇ ਹੈਗੇ ਆ, ਮੈਨੂੰ ਲੱਗਦਾ ਵੀ ਬੁਟੀਕਾਂ ਵਾਲੀਆਂ ਨੇ ਕਿਹਾ ਵੀ ਸੂਟ ਚਾਹੇ 500 ਦਾ ਲਿਆਓ, ਸਵਾਈ ਦਾ 1000 ਹੀ ਲੈਣੀ ਹੈ।
0: ਬਿਲਕੁਲ।

0: ਪ੍ਰੋਗਰਾਮ ਚੱਲ ਰਿਹਾ ਫੁਲਕਾਰੀ 'ਤੇ। ਰਣਦੀਪ ਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀ ਸੂਟਾਂ ਦੀ, ਅਤੇ ਇੱਕ ਗੱਲ ਹੋਰ ਵੀ ਸਾਡੀਆਂ ਭੈਣਾਂ ਦੇ ਉੱਪਰ ਅਕਸਰ ਹੀ ਢੁੱਕਦੀ ਵੀ ਹੁੰਦੀ ਹੈ, ਢੁੱਕਦੀ ਨਹੀਂ ਵੀ ਅਸੀਂ ਕਹਿ ਸਕਦੇ ਹਾਂ, ਵੀ ਸਾਨੂੰ ਇਸ ਗੱਲ ਦੇ ਲਈ ਹਮੇਸ਼ਾ ਹੀ ਕਿਹਾ ਜਾਂਦਾ ਵੀ ਔਰਤਾਂ ਦੇ ਢਿੱਡ 'ਚ ਗੱਲ ਨਹੀਂ ਪੱਜਦੀ।
1: ਜਦਕਿ ਅਜਿਹਾ ਤੁਸੀਂ ਸਾਰਿਆਂ ਲਈ ਨਹੀਂ ਕਹਿ ਸਕਦੇ, ਕੁਝ ਬੰਦਿਆਂ ਦੇ ਢਿੱਡ 'ਚ ਵੀ ਨਹੀਂ ਗੱਲ ਪੱਜਦੀ ਐਵੇਂ ਤਾਂ, ਹੈਨਾ? ਕਈ
0: ਰਣਦੀਪ, ਵੈਸੇ ਚਲੋ ਇਹ ਇੱਕ ਕਹਾਵਤ ਜ਼ਰੂਰ ਹੋ ਸਕਦੀ ਹੈ, ਪਰ ਮੈਨੂੰ ਤਾਂ ਐਂ ਲੱਗਦਾ ਵੀ ਜਿਹੜੇ ਬੰਦੇ ਹੁੰਦੇ ਆ ਨਾ, ਉਹ ਜ਼ਿਆਦਾ ਬੋਲਦੇ ਹੁੰਦੇ ਆ। ਮੈਂ ਨੋਰਮਲੀ ਬਹੁਤ ਵਾਰੀ ਇਹਨਾਂ ਚੀਜ਼ਾਂ ਨੂੰ ਦੇਖਿਆ ਹੈਗਾ ਕਿ ਉਹਨਾਂ ਦੀਆਂ ਗੱਲਾਂ ਦੀ ਲੜੀ ਜਿਹੜੀ ਹੈਗੀ ਆ ਉਹ ਟੁੱਟਦੀ ਨਹੀਂ ਹੈਗੀ, ਅਤੇ ਉਹ ਉਹਦੇ ਕਿਸੇ ਵੀ ਟੋਪਿਕ ਦੇ ਜੇ ਗੱਲ ਕਰਨੀ ਸ਼ੁਰੂ ਕਰ ਦੇਣ, ਚਾਹੇ ਉਹ ਮੁੱਦਾ ਕੋਈ ਵੀ ਹੋ ਸਕਦਾ, ਤਾਂ ਫਿਰ ਉਹ ਉਸ ਦੇ ਉੱਪਰ ਉਹ ਚਰਚਾ ਕਰਦੇ ਹੀ ਰਹਿੰਦੇ ਆ, ਵੀ ਯਾਨੀ ਕਿ ਉੱਥੇ ਕੋਈ ਵਿਰਾਮ ਨਹੀਂ ਹੁੰਦਾ ਗਾ, ਹੈ ਨਾ?
1: ਬਿਲਕੁਲ। ਅਤੇ ਇੰਟਲੈਕਚੁਅਲ ਜਿਹੜੇ ਲੋਕੀ ਹੁੰਦੇ ਉਹ ਬੜੇ ਤੁਹਾਨੂੰ ਘੱਟ ਮਿਲਣਗੇ,
0: ਜੀ
1: ਜਿਹੜੇ ਮਤਲਬ ਸਾਰਥਕ ਜੀ ਗੱਲਬਾਤ ਕਰਦੇ ਆ, ਹੈ ਨਾ? ਜਿਵੇਂ ਇੱਕ ਥਾਂ 'ਤੇ ਨਰਿੰਦਰ ਸਿੰਘ ਕਪੂਰ ਕਹਿੰਦੇ ਕਿ ਜੇ ਤੁਸੀਂ ਲੜਨਾ ਜ਼ਰੂਰੀ ਹੈ ਤੁਹਾਡਾ ਹੋਣ ਦੇ ਲਈ ਤਾਂ ਲੜੋ, ਪਰ ਉਸ ਥਾਂ ਦੇ ਉੱਤੇ ਲੜੋ ਜਿੱਥੇ ਲੜਨ ਦੀ ਜ਼ਰੂਰਤ ਹੈ, ਸਿਰਫ ਇਸ ਕਰਕੇ ਕਿ ਤੁਹਾਡਾ ਲੜਨ ਨੂੰ ਦਿਲ ਕਰ ਰਿਹਾ, ਥਾਂ ਥਾਂ ਟੱਕਰਾਂ

0: ਮਾਰਦੇ ਨਾ ਫਿਰੋ, ਹੈ ਨਾ।
1: ਜੀ
0: ਤਾਂ ਹੁਣ ਇਹ ਵੀ ਦੇਖਣਾ ਹੁੰਦਾ ਕਿ ਕਿਸ ਮੌਕੇ 'ਤੇ, ਹੈ ਨਾ, ਕਹਿੰਦੇ ਹਰ ਉਹ ਬਹਿਸ ਜਿੱਥੇ ਤੁਹਾਨੂੰ ਚੀਕ ਚੀਕ ਕੇ ਸੱਦਾ ਦਿੱਤਾ ਜਾਵੇ, ਤੁਹਾਨੂੰ ਕਿਹਾ ਜਾਵੇ ਵੀ ਹਾਂ ਤੂੰ ਆ ਕੇ ਮੇਰੇ ਨਾਲ ਲੜ, ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਉਸ ਸੱਦੇ ਨੂੰ ਐਕਸੈਪਟ ਕਰੋ, ਉੱਥੇ ਜਾਓ ਅਤੇ ਲੜਾਈ ਕਰੋ, ਆਪਣੀ ਮੈਂਟਲ ਪੀਸ ਨੂੰ ਅੱਗੇ ਰੱਖਿਆ ਕਰੋ। ਮਤਲਬ
1: ਬਹੁਤ
0: ਮਾਨਸਿਕ
1: ਜ਼ਰੂਰੀ
0: ਸ਼ਾਂਤੀ
1: ਹੈਗੀ
0: ਬਹੁਤ
1: ਹੈ, ਇਹ
0: ਜ਼ਰੂਰੀ
1: ਚੀਜ਼
0: ਹੈ, ਹੈ ਨਾ,
1: ਜ਼ਰੂਰੀ ਹੈ।
0: ਜ਼ਰੂਰੀ ਨਹੀਂ ਵੀ ਤੁਸੀਂ ਹਰ ਕਿਸੇ ਦਾ ਇਨਵੀਟੇਸ਼ਨ ਜਿਹੜਾ ਹੈਗਾ ਕਬੂਲੋ,
1: ਹਾਂ
0: ਹੈ ਨਾ।
1: ਵੀ ਹਰ ਵਾਰ ਬੋਲਣਾ ਨਹੀਂ ਜ਼ਰੂਰੀ ਨਹੀਂ ਹੁੰਦਾ, ਕਦੇ ਜਿਹੜੀ ਹੈਗੀ ਹੈ ਤੁਹਾਡੀ ਚੁੱਪ ਉਸ ਬੋਲਾਂ ਦੇ ਉੱਪਰ ਜ਼ਿਆਦਾ ਭਾਰੀ ਪੈ ਜਾਂਦੀ ਹੁੰਦੀ ਹੈ, ਹੈ ਨਾ।
0: ਅਤੇ ਕਈ ਵਾਰ, ਔਰ ਜਿਹੜਾ ਤੁਸੀਂ ਜਿਵੇਂ ਗੋਸਿਪ ਵਾਲੀ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਜਿਨ੍ਹਾਂ ਕੋਲ ਕਰਨ ਨੂੰ ਕੋਈ ਕੰਮ ਨਹੀਂ, ਫਿਰ ਉਹਨਾਂ ਕੋਲ ਗੋਸਿਪ ਹੀ ਬਚਦੇ ਨੇ, ਹੈ ਨਾ। ਤਾਂ ਉੱਥੇ ਜਿਹੜੀਆਂ ਸਮੱਸਿਆਵਾਂ ਨੇ ਉਹ ਫਿਰ ਬਹੁਤ ਵੱਧ ਜਾਂਦੀਆਂ।
1: ਐਂਡ
0: ਫਿਰ ਤਾਂ ਉਹ ਕਹਿੰਦੇ ਨਾ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢਾਉਣੀ ਆ।
1: ਸਹੀ ਗੱਲ ਕਹੀ ਹੈ ਤੁਸੀਂ, ਮੈਂ ਬਹੁਤ ਵਾਰੀ ਉਹੀ ਚੀਜ਼ ਹੈਗੀ, ਕਹਿੰਦੇ ਸਫ਼ਰ ਵੀ ਬਹੁਤ ਕੁਝ ਸਿਖਾਉਂਦੇ ਨੇ, ਹੈ ਨਾ। ਜਦੋਂ ਅਸੀਂ ਸਫ਼ਰ 'ਤੇ ਨਿਕਲਦੇ ਹਾਂ ਤਾਂ ਸਫ਼ਰ ਸਾਨੂੰ ਬਹੁਤ ਕੁਝ ਦੱਸ ਕੇ ਜਾਂਦੀ ਹੈ, ਖਾਸ ਕਰਕੇ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਹੈਗੇ ਆ ਇਹ ਇਹਨਾਂ ਦਾ ਨਜ਼ਰੀਆ ਸਾਨੂੰ ਦੱਸਦੇ ਆ, ਇਹਨਾਂ ਦੀ ਸੋਚ ਸਾਨੂੰ ਦੱਸਦੇ ਹੈਗੇ, ਹੈ ਨਾ।
0: ਬਿਲਕੁਲ। ਅਤੇ ਮੈਂ ਇੱਕ ਜਿਹੜਾ ਆਪਣਾ ਅਨੁਭਵ ਹੈਗਾ, ਹੈ ਨਾ, ਉਹ ਤੁਹਾਡੇ ਨਾਲ ਇਹਦੇ ਬਾਰੇ 'ਚ ਸਾਂਝਾ ਜ਼ਰੂਰ ਕਰਨਾ ਚਾਹੂੰਗੀ ਕਿ ਜਿਵੇਂ ਤੁਸੀਂ ਮੈਨੂੰ ਜਾਣਦੇ ਹੋ, ਹੈ ਨਾ, ਅਤੇ ਮੇਰਾ ਨੇਚਰ ਹੀ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਮੇਰੇ ਫੇਸ 'ਤੇ ਇੱਕ ਸਮਾਈਲ ਹੀ ਰਹਿੰਦੀ ਹੈ, ਹੈ ਨਾ।
1: ਜੀ
0: ਮੈਂ ਮਤਲਬ ਚਾਹੇ ਜਿੰਨੀ ਮਰਜ਼ੀ ਪਰੇਸ਼ਾਨ ਵੀ ਹੋਵਾਂ ਜਾਂ ਕੁਝ ਵੀ ਹੋਵੇ, ਮੇਰਾ ਸਮਾਈਲਿੰਗ ਫੇਸ ਹੀ ਹੈਗਾ, ਮਤਲਬ ਬਾਹਰੀ ਦੇਖੇ ਇਸ ਤਰ੍ਹਾਂ ਦੀ ਹੈਗੀ, ਹੈ ਨਾ। ਤਾਂ ਔਰ ਮੈਂ ਸੋਚਦੀ ਹੁੰਦੀ ਹਾਂ ਕਿ ਸੱਚੀ ਵੀ ਔਰਤਾਂ ਕੋਲ ਤਾਂ ਪਹਿਲਾਂ ਹੀ ਥੋੜ੍ਹੀਆਂ ਜਿਹੀਆਂ ਖੁਸ਼ੀਆਂ ਹੁੰਦੀਆਂ, ਅਤੇ ਸਾਨੂੰ ਉਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ। ਮੈਂ ਇੱਕ ਦਿਨ ਇਸੇ ਰੋਡ ਦੇ ਉੱਤੋਂ ਜਾ ਰਹੀ ਸੀ, ਤਾਂ ਇੱਕ ਲੜਕਾ ਜਿਹੜਾ ਹੈਗਾ, ਲੜਕਾ ਨਹੀਂ ਉਹਨੂੰ ਅਸੀਂ ਮਤਲਬ 35-40 ਵਰ੍ਹਿਆਂ ਦਾ ਨੌਜਵਾਨ ਅਸੀਂ ਕਹਿ ਸਕਦੇ ਹਾਂ, ਹੈ ਨਾ।
1: ਜੀ
0: ਉਹ ਪਹਿਲੇ ਅੱਗੇ ਗਿਆ, ਫਿਰ ਵਾਪਸ ਆਇਆ, ਹੈ ਨਾ, ਅਤੇ ਮੈਨੂੰ ਆ ਕੇ ਕਹਿੰਦਾ ਹਾਂਜੀ। ਮੈਂ ਕਿਹਾ ਹਾਂਜੀ। ਕਹਿੰਦਾ ਤੁਸੀਂ ਮੈਨੂੰ ਦੇਖ ਕੇ ਸਮਾਈਲ ਦਿੱਤੀ ਹੈ। ਅਤੇ ਮੈਂ ਕਿਹਾ ਮੈਂ ਤੁਹਾਨੂੰ ਦੇਖ ਕੇ ਕਦੋਂ ਸਮਾਈਲ ਦਿੱਤੀ ਹੈ? ਅਤੇ ਕਹਿੰਦਾ ਮੈਨੂੰ ਲੱਗਿਆ ਕਿ ਤੁਸੀਂ ਮੈਨੂੰ ਦੇਖ ਕੇ ਹੱਸੇ ਹੋ, ਹੈ ਨਾ। ਅਤੇ ਮੈਂ ਕਿਹਾ ਦੇਖ ਭਰਾਵਾ, ਜਦੋਂ ਤੂੰ ਮੈਨੂੰ ਇਹ ਪੁੱਛਣ ਆਇਆ ਕਿ ਮੈਂ ਤੈਨੂੰ ਦੇਖ ਕੇ ਹੱਸੀ ਹਾਂ, ਤਾਂ ਪਹਿਲੀ ਗੱਲ ਮੈਂ ਕਲੀਅਰ ਕਰਦਾ ਕਿ ਮੈਂ ਤੈਨੂੰ ਦੇਖ ਕੇ ਨਹੀਂ ਹੱਸੀ, ਅਤੇ ਦੂਜੀ ਗੱਲ ਕਿ ਬੜੀਆਂ ਥੋੜ੍ਹੀਆਂ ਜਿਹੀਆਂ ਖੁਸ਼ੀਆਂ ਸਾਡੇ ਕੋਲ ਪਹਿਲਾਂ ਹੀ ਹੁੰਦੀਆਂ, ਹੈ ਨਾ, ਅਤੇ ਤੈਨੂੰ ਐਡਾ ਕਾਹਦਾ ਹਰਖ ਆ ਗਿਆ ਇਸ ਗੱਲ 'ਤੇ, ਹੈ ਨਾ। ਖੈਰ ਮਤਲਬ ਉਹ ਬੜਾ ਜਲੀਲ ਜਿਹਾ ਹੋਇਆ ਕਿਉਂਕਿ ਉਹਦੀ ਇੰਟੈਂਸ਼ਨ ਕੁਝ ਜਿਹੜੀ ਹੈਗੀ ਆ ਉਹ ਹੋਰ ਸੀ, ਪਰ ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਕਿ ਸੱਚਮੁੱਚ ਮਤਲਬ ਉਹ ਕਹਿੰਦੇ ਨੇ ਕਿ ਤੁਹਾਨੂੰ ਚੀਜ਼ਾਂ ਨੂੰ ਟੈਕਲ ਕਰਨਾ ਆ ਜਾਂਦਾ ਹੈ ਇੱਕ ਢੰਗ ਦੇ ਨਾਲ, ਹੈ ਨਾ, ਕਿ ਸਥਿਤੀਆਂ ਜਿਵੇਂ ਦੀਆਂ ਮਰਜ਼ੀ ਹੋਣ, ਪਰ ਮੈਂ ਸੱਚੀ ਕਹਿੰਦੀ ਹਾਂ ਕਿ ਹਾਂ
1: ਬਾਕੀ ਜੇ ਤੈਨੂੰ ਦੇਖ ਕੇ ਅਸੀਂ ਹੱਸ ਵੀ ਲਈ ਤਾਂ ਤੇਰਾ ਕਿਹੜਾ ਬਿਗੜ ਗਿਆ,
0: ਤੇਰਾ ਕੀ ਰੁਤਬਾ ਘੱਟ ਗਿਆ ਇਹਦੇ 'ਚ, ਹੈ ਨਾ। ਅਤੇ ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਕਿ ਬੜੀਆਂ, ਔਰ ਫਿਰ ਲੋਕ ਕਹਿੰਦੇ ਆ ਕਿ ਨਾ ਔਰਤਾਂ ਸੂਟਾਂ ਦੀਆਂ ਗੱਲਾਂ ਕਰਦੀਆਂ, ਅਤੇ ਫਿਰ ਹੋਰ ਕਿਹੜੀ ਗੱਲ ਕਰਨ ਉਹ, ਤੁਸੀਂ ਮਤਲਬ ਕਿਸੇ ਅਣਜਾਣ ਔਰਤ ਨੂੰ ਵੀ ਤੁਸੀਂ ਰੋਕ ਕੇ ਪੁੱਛ ਸਕਦੇ ਹੋ ਵੀ ਤੇਰੀ ਹਾਸੇ ਦੀ ਵਜ੍ਹਾ ਕੀ ਹੈ। ਅਤੇ
1: ਹਾਂ ਇਹ ਗੱਲ ਹੈਗੀ ਹੈ ਵੀ ਸਾਡੇ ਵੀਰਾਂ 'ਤੇ, ਅਸੀਂ ਵੀ ਮੇਲ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਵੀ ਤੁਸੀਂ ਇਹ ਗੱਲ ਪੁੱਛ ਸਕਦੇ ਹੋ, ਅਤੇ ਸਾਡੇ ਕੋਲ ਇੰਨਾ ਹੱਕ ਵੀ ਨਹੀਂ ਹੈਗਾ ਵੀ ਅਸੀਂ ਆਪਦੇ ਸੂਟ ਦੀ, ਹੈ ਨਾ, ਵੀ
0: ਬਿਲਕੁਲ
1: ਜਿਹੜਾ ਸਾਨੂੰ ਪਸੰਦ ਲੱਗਿਆ ਚਾਹੇ ਉਹ ਕਿਤੇ ਵੀ ਜਾ ਰਿਹਾ। ਦੇਖੋ ਗੱਲ ਵੀ ਸਹੀ ਹੈਗੀ ਹੈ, ਕੋਈ ਲੇਡੀ ਹੈਗੀ ਹੈ, ਕੋਈ ਕੁੜੀ ਹੈਗੀ ਹੈ, ਕਿਤੇ ਵੀ ਜਾ ਰਹੀ ਹੈ, ਰਣਦੀਪ ਨੋ ਡਾਊਟ, ਅਗਰ ਉਹਦੇ ਸੋਹਣਾ ਸੂਟ ਪਾਇਆ ਹੈਗਾ ਤਾਂ ਸਾਡੀ ਨਿਗਾਹ ਇੱਕ ਵਾਰੀ ਉੱਥੇ
0: ਖੜਦੀ ਹੈ, ਬਿਲਕੁਲ। ਤਾਂ ਇਹ ਹੋਣਾ ਵੀ ਚਾਹੀਦਾ,
1: ਤਾਂ ਅਗਲੇ ਦੇ ਸੂਟ ਦੀ ਵੈਲਿਊ ਪੈਂਦੀ ਹੈ ਇਸੇ ਦੇ ਨਾਲ।
0: ਨਾਲੇ ਦੂਜੀ ਗੱਲ ਇਹ ਵੀ ਹੈ ਨਾ ਕਿ ਤੁਹਾਨੂੰ ਮਤਲਬ ਤੁਹਾਡੀ ਜ਼ਿੰਦਗੀ 'ਚ ਕੁਝ ਚਾਅ ਹੋਣੇ ਚਾਹੀਦੇ ਆ ਨਾ, ਜੇ ਤੁਹਾਡੇ ਸ਼ੌਂਕ ਹੀ ਮਰ ਗਏ, ਤੁਹਾਡੇ ਕੋਲ ਚਾਅ ਕੋਈ ਨਹੀਂ, ਹੈ ਨਾ, ਅਤੇ ਫਿਰ ਇਹੀ ਲੋਕ ਤੁਹਾਨੂੰ ਕਹਿੰਦੇ ਫਿਰਦੇ ਵੀ ਤੈਨੂੰ ਕੀ ਹੋ ਗਿਆ, ਹੈ ਨਾ, ਤੂੰ ਐਵੇਂ ਦੀ ਕਿਉਂ ਹੋ ਗਈ, ਹੈ ਨਾ। ਅਤੇ ਉਹ ਐਵੇਂ ਦੀ ਨਾ ਹੋਵੇ ਇਸ ਕਰਕੇ ਉਹਨੂੰ ਖੁਸ਼ ਰਹਿਣ ਦਿਉ, ਜੇ ਉਹ ਸੂਟਾਂ 'ਚ ਖੁਸ਼ ਨੇ ਤਾਂ ਉਹਨਾਂ ਨੂੰ ਸੂਟਾਂ 'ਚ ਖੁਸ਼
1: ਰਹਿਣ ਦਿਉ। ਜੇ ਅਸੀਂ ਕਿਸੇ ਨੂੰ ਦੇਖ ਕੇ ਹੱਸ ਵੀ ਲੈਂਦੇ ਹਾਂ ਤਾਂ ਵੀ ਮੈਨੂੰ ਨਹੀਂ ਲੱਗਦਾ ਵੀ ਫਿਰ ਇਹ ਵੀ ਸਾਡਾ ਹੀ ਹਾਸਾ ਹੈਗਾ, ਹੈ ਨਾ, ਸਾਡੀ ਹੀ ਜ਼ਿੰਦਗੀ ਹੈਗੀ ਹੈ, ਅਤੇ ਸਾਡੀ ਜ਼ਿੰਦਗੀ ਦੇ ਉੱਤੇ ਸਾਡਾ ਇੰਨਾ ਕੁ ਤਾਂ ਹੱਕ ਤਾਂ ਹੈਗਾ ਹੀ ਹੈ ਕਿ ਜਦੋਂ ਸਾਡਾ ਦਿਲ ਕਰੂਗਾ ਅਸੀਂ ਹੱਸ ਸਕਦੇ, ਜਦੋਂ ਸਾਡਾ ਦਿਲ ਕਰੂ ਕਿਸੇ ਸੂਟ ਦੀ ਤਾਰੀਫ ਕਰ ਸਕਦੇ ਹਾਂ,
0: ਬਿਲਕੁਲ।
1: ਜਦੋਂ ਸਾਡਾ ਦਿਲ ਕਰੂ ਮੈਨੂੰ ਲੱਗਦਾ ਪ੍ਰੋਗਰਾਮ ਜਿਹੜਾ ਹੈਗਾ ਜੀ ਉਹ ਆਪਦੇ ਆਖਰੀ ਪਲਾਂ ਦੇ ਵਿੱਚ, ਕਿਉਂਕਿ ਸਮਾਂ
0: ਪ੍ਰੋਗਰਾਮ ਚਾਹੇ ਸਾਡਾ ਖਤਮ ਕਰਨ ਨੂੰ ਦਿਲ ਨਾ ਕਰੇ, ਪਰ ਪ੍ਰੋਗਰਾਮ ਸਾਨੂੰ ਆਕਾਸ਼ਵਾਣੀ ਦੀ ਮਰਜ਼ੀ ਨਾਲ ਹੀ ਖਤਮ ਕਰਨਾ ਪੈਣਾ।
1: ਇਹੀ ਗੱਲ ਹੈਗੀ ਹੈ ਜੀ, ਕਿਉਂਕਿ ਇਹ ਜਿਹੜੀਆਂ ਸੂਟਾਂ ਦੀਆਂ ਗੱਲਾਂ ਵਾਕਈ ਖਤਮ ਨਹੀਂ ਹੁੰਦੀਆਂ ਰਣਦੀਪ।
0: ਸੋ ਉਮਰ ਉਮਰ ਦੇ ਕਹਿੰਦੇ ਨੇ ਰੁੱਤ ਰੁੱਤ ਦੇ ਮੇਵੇ ਹੁੰਦੇ ਨੇ, ਜਿਵੇਂ ਹੁਣ ਸਾਡੇ ਕੋਲ ਪ੍ਰੋਗਰਾਮ 'ਚ ਹੋਰ ਸਮਾਂ ਨਹੀਂ, ਇਸ ਤੋਂ ਪਹਿਲਾਂ ਕਿ ਤੁਹਾਡੇ ਕੋਲ ਸੂਟਾਂ ਦੀਆਂ ਗੱਲਾਂ ਕਰਨ ਦਾ ਮੌਕਾ ਹੀ ਨਾ ਰਹੇ, ਉਦੋਂ ਤੱਕ ਤੁਸੀਂ ਜ਼ਿੰਦਗੀ ਨੂੰ ਮਾਣ ਲਓ, ਅਤੇ ਇਸ ਦੇ ਨਾਲ ਹੀ ਸਾਨੂੰ ਦੋਵਾਂ ਨੂੰ ਅੱਜ ਦਾ ਫੁਲਕਾਰੀ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ।

0: की रक्षा के लिए अपने प्राणों की आहुति दी। शहीदों की याद में आज ताजिए निकाले जा रहे हैं। प्रधानमंत्री नरेंद्र मोदी ने कहा है कि हजरत इमाम हुसैन का बलिदान सत्य और न्याय के मार्ग पर अडिग रहने की प्रेरणा देता है। इसके साथ ही ये समाचार बुलेटिन समाप्त हुआ।
1: ਤੁਸੀਂ ਸੁਣ ਰਹੇ ਸੀ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਵੇਲਾ ਹੋ ਰਿਹਾ ਹੈ ਪ੍ਰੋਗਰਾਮ ਨਾਰੀ ਲੋਕ ਦਾ।

0: ਪ੍ਰੋਗਰਾਮ ਨਾਰੀ ਲੋਕ ਸੁਣਨ ਵਾਲੀਆਂ ਸਾਰੀਆਂ ਹੀ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਮਸੌਨ ਵੱਲੋਂ
1: ਤੇ ਰਣਦੀਪ ਪੰਧੀਰ ਵੱਲੋਂ ਜੀ ਆਇਆਂ ਨੂੰ ਭੈਣੋ, ਇਹ
0: ਜੀ
1: ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਤਾਂ ਕਰਦੇ ਹਾਂ ਨਾਲ ਦੀ ਨਾਲ। ਮਨਦੀਪ, ਅਸੀਂ ਭੈਣਾਂ ਨਾਲ ਨਾ ਕੁਝ ਐਵੇਂ ਦੀਆਂ ਖਬਰਾਂ ਵੀ ਸਾਂਝੀਆਂ ਕਰਦੇ ਹੁੰਦੇ ਹਾਂ
0: ਜੀ
1: ਜਿਹੜੀਆਂ ਮਤਲਬ ਭੈਣਾਂ ਦਾ ਉਤਸ਼ਾਹ ਵਧਾ ਦਿੰਦੀਆਂ ਕਿ ਤੁਸੀਂ ਜ਼ਿੰਦਗੀ ਦੀ ਲੜਾਈ ਦੇ ਵਿੱਚ ਇਕੱਲੀਆਂ ਨਹੀਂ ਹੈਗੀਆਂ।
0: ਹਾਂ, ਅਤੇ ਉਹ ਚੀਜ਼ਾਂ ਸਾਨੂੰ ਦੱਸਦੀਆਂ ਹੈਗੀਆਂ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਦੁਨੀਆ ਦੇ ਵਿੱਚ ਤੁਸੀਂ ਦੇਖੋ ਤਾਂ ਕਿਸੇ ਕੋਨੇ ਦੇ ਵਿੱਚ ਅਗਰ ਕੋਈ ਵੀ ਔਰਤ, ਕੋਈ ਵੀ ਮਹਿਲਾ ਕੋਈ ਕੰਮ ਕਰ ਰਹੀ ਹੈ ਤਾਂ ਉਹਦੀਆਂ ਚੁਣੌਤੀਆਂ ਵੀ ਉਹੋ ਜਿਹੀਆਂ ਹੀ ਹੈਗੀਆਂ ਜਿਹੋ ਜਿਹੀਆਂ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਹੈ। ਪਰ
1: ਬਿਲਕੁਲ ਕਹਿੰਦੇ ਨਾ, ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ। ਕਈ ਵਾਰ ਨਾ ਮਤਲਬ ਮਨਦੀਪ, ਤੁਹਾਨੂੰ ਬੜੀ ਹਾਸੋਹੀਣੀ ਜੀ ਤੁਹਾਨੂੰ ਮੈਂ ਗੱਲ ਦੱਸਦੀ ਹਾਂ।
0: ਜੀ
1: ਜਿਵੇਂ ਨਾ ਕਈ ਵਾਰ ਜਦੋਂ ਮੈਂ ਕਾਲਜ ਦੇ ਵਿੱਚ ਸੀ ਤਾਂ ਸਾਡੇ ਇੱਕ ਆਂਟੀ ਹੁੰਦੇ ਸੀ ਡਿਪਾਰਟਮੈਂਟ ਦੇ ਵਿੱਚ, ਹੈ ਨਾ, ਅਤੇ ਉਹਨਾਂ ਨੇ ਕਹਿਣਾ, ਕਹਿੰਦੇ ਮੈਨੂੰ, ਕਹਿੰਦੇ ਮੈਡਮ, ਕਹਿੰਦੇ ਮੈਨੂੰ ਨਾ ਜਦੋਂ ਮੈਂ ਤੁਹਾਨੂੰ ਦੇਖਦੀ ਹਾਂ ਕੁੜੀਆਂ ਨੂੰ ਇੱਥੇ ਪੜ੍ਹਾਉਂਦੇ ਹੋਏ, ਮੈਨੂੰ ਕਹਿੰਦੇ ਬੜਾ ਚੰਗਾ ਲੱਗਦਾ। ਮੈਂ ਕਿਹਾ ਵੀ ਕਿਉਂ ਆਂਟੀ, ਉਹਦਾ ਕੋਈ ਖਾਸ ਕਾਰਨ? ਹੈ ਨਾ, ਕਹਿੰਦੇ ਮੈਂ ਸੋਚਦੀ ਹਾਂ ਵੀ ਤੁਹਾਡੀ ਕਿਸਮਤ ਕਿੰਨੀ ਵਧੀਆ ਹੈ, ਤੁਸੀਂ ਘਰ ਤੋਂ ਆਉਂਦੀਆਂ ਪਰਸ ਪਾ ਕੇ ਆਉਂਦੀਆਂ, ਹੈ ਨਾ, ਕਿੰਨਾ ਵਧੀਆ ਤੁਸੀਂ ਤਿਆਰ ਹੋ ਕੇ ਆਉਂਦੀਆਂ, ਅਤੇ ਕਹਿੰਦੇ ਤੁਹਾਡੇ ਘਰ ਦੇ ਵੀ ਤੁਹਾਨੂੰ ਉਡੀਕਦੇ ਹੋਣਗੇ, ਹੈ ਨਾ, ਵੀ ਇਹ ਕਦੋਂ ਵਾਪਸ ਆਉਣਗੀਆਂ। ਅਤੇ ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਆਂਟੀ ਤੁਹਾਨੂੰ ਘਰੇ ਕੋਈ ਉਡੀਕਦਾ? ਕਹਿੰਦੇ ਸਾਨੂੰ ਕਿਹਨੇ ਉਡੀਕਣਾ? ਅਤੇ ਮੈਂ ਕਿਹਾ ਫਿਰ ਸਾਡਾ ਵੀ ਹਾਲ ਇਹੀ ਹੈ। ਮੈਂ ਕਿਹਾ ਘਰ ਘਰ ਦੀ ਇਹੋ ਕਹਾਣੀ ਹੈ,
0: ਅਸੀਂ ਕਿੰਨੇ ਭੁਲੇਖੇ ਦੇ ਵਿੱਚ ਰਹਿੰਦੇ ਹਾਂ ਦੂਜਿਆਂ ਦੇ ਵਾਸਤੇ।
1: ਕਈ ਵਾਰ ਨਾ ਦੂਜੇ ਦੇ ਪੈਰਾਂ ਹੇਠਲੀ ਜ਼ਮੀਨ ਸਾਨੂੰ ਜ਼ਿਆਦਾ ਹਰੀ ਲੱਗਦੀ ਹੈ, ਹੈ ਨਾ, ਜਾਂ ਕਹਿੰਦੇ ਵੀ ਦੂਜੇ ਥਾਲੀ 'ਚ ਲੱਡੂ ਜ਼ਿਆਦਾ ਵੱਡਾ ਲੱਗਦਾ, ਹੈ ਨਾ।
0: ਗੱਲ ਤਾਂ ਉਹੀ ਹੈ ਵੀ ਸਾਰੇ ਲੱਡੂਆਂ ਦਾ ਹੀ ਤਾਂ ਗਾਹ ਪਾਇਆ ਹੋਇਆ ਜ਼ਿੰਦਗੀ ਦੇ ਵਿੱਚ।
1: ਬਿਲਕੁਲ, ਹੈ ਨਾ। ਅਤੇ ਹੁਣ ਜਿਹੜੀਆਂ ਘਰੇ ਭੈਣਾਂ ਹੁੰਦੀਆਂ, ਹੈ ਨਾ, ਉਹ ਕਈ ਵਾਰ ਬਹੁਤ ਸਾਰੀਆਂ ਜਿਹੜੀਆਂ ਘਰੇਲੂ ਭੈਣਾਂ ਨੇ ਉਹਨਾਂ ਤੋਂ, ਮੈਂ ਦੇਖੋ ਮੈਂ ਮਦੀਪ ਇਹ ਮੰਨਦੀ ਹਾਂ ਵੀ ਔਰਤਾਂ ਸਾਰੀਆਂ ਹੀ ਕੰਮ ਕਾਜੀ ਹੁੰਦੀਆਂ, ਥੋੜ੍ਹੀਆਂ ਜਿਹੀਆਂ ਤਨਖਾਹ ਵਾਲੀਆਂ ਹੁੰਦੀਆਂ, ਹੈ ਨਾ।
0: ਹਾਂਜੀ,
1: ਪਰ ਜਿਹੜੀਆਂ ਘਰੇਲੂ ਭੈਣਾਂ ਸਾਡੀਆਂ, ਹੈ ਨਾ, ਕਈ ਵਾਰ ਮੈਂ ਉਹਨਾਂ ਤੋਂ ਸੁਣਦੀ ਹੁੰਦੀ ਹਾਂ, ਉਹ ਕਹਿੰਦੇ ਵੀ ਤੁਹਾਡਾ ਬੜਾ ਵਧੀਆ, ਤੁਸੀਂ ਇੱਕ ਵਾਰ ਸਵੇਰੇ ਤਿਆਰ ਹੋ ਕੇ ਟਿਊਸ਼ਨ ਮਿਸ਼ਨ ਹੋ ਕੇ ਤੁਸੀਂ ਕਹਿੰਦੇ ਘਰ ਤੋਂ ਚਲੇ ਜਾਂਦੇ ਹੋ ਅਤੇ ਤੁਹਾਨੂੰ ਤਨਖਾਹ ਵੀ ਮਿਲਦੀ ਹੈ, ਹੈ ਨਾ। ਅਤੇ ਮੈਂ ਕਿਹਾ ਹਾਂ, ਕਹਿੰਦੇ ਕਿ ਅਸੀਂ ਇੱਥੇ ਐਵੇਂ ਸਾਰਾ ਦਿਨ ਘਰਦਿਆਂ ਦੀਆਂ ਝਿੜਕਾਂ ਖਾਈ ਜਾਂਦੇ ਹਾਂ, ਹੈ ਨਾ। ਅਤੇ ਮੈਂ ਕਈ ਵਾਰ ਹੱਸ ਕੇ ਕਹਿੰਦੀ ਹੁੰਦੀ ਹਾਂ ਕਿ ਵੀ ਹਰ ਖੇਤਰ ਦੀਆਂ ਆਪੋ ਆਪਣੀਆਂ ਚੁਣੌਤੀਆਂ ਨੇ, ਅਤੇ ਮੈਂ ਕਿਹਾ ਤੁਸੀਂ ਘਰਦਿਆਂ ਦੀਆਂ ਖਾਂਦੇ ਹੋ, ਅਸੀਂ ਬਾਹਰ ਪਤਾ ਨਹੀਂ ਕਿਤੋਂ ਵੀ ਤੋਂ।
0: ਹਾਂ, ਉਹ ਫਿਰ ਗਿਣਤੀ,
1: ਸਾਡੇ ਵੱਖਰੇ ਸਟਰਗਲ ਨੇ ਜਿਹੜੇ ਹੈਗੇ ਨੇ, ਹੈ ਨਾ।
0: ਹਾਂ, ਉਹ ਮਾਈਂਡ ਦਾ ਦੇਖੋ,
1: ਮਤਲਬ ਜੇ ਅਸੀਂ ਸੋਚੀਏ, ਹੈ ਨਾ, ਜੇ ਅਸੀਂ ਵਰਕਿੰਗ ਵੂਮੈਨਸ ਵਰਸਿਸ ਹਾਊਸ ਵਾਈਫ ਕਰੀਏ ਤਾਂ ਉੱਥੇ ਕੀ ਹੁੰਦਾ ਕਿ ਸਾਨੂੰ ਲੱਗਦਾ ਕਿ ਉਹਨਾਂ ਦੀ ਲਾਈਫ ਕਿੰਨੀ ਰਿਲੈਕਸ ਹੈ, ਆਪਣੀ ਮਰਜ਼ੀ ਨਾਲ ਉਹਨਾਂ ਦਾ ਇੱਕ ਟਾਈਮ ਟੇਬਲ ਹੈ, ਜੇ ਲੇਟ ਵੀ ਹੋ ਗਏ ਥੋੜ੍ਹਾ ਵੱਧ ਵੀ ਸੋ ਲਏ ਤਾਂ ਵੀ ਕੋਈ ਚੱਕਰ ਨਹੀਂ, ਉੱਠ ਕੇ ਕੰਮ ਕਰ ਲੈਣਗੇ, ਹੈ ਨਾ, ਅਸੀਂ ਅਰਲੀ ਮਾਰਨਿੰਗ ਉੱਠਦੇ ਹਾਂ ਉਵੇਂ, ਹੈ ਨਾ। ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਕਿੰਨੀ ਵਧੀਆ, ਇਹਨਾਂ ਨੂੰ ਘਰ ਦੇ ਕੰਮਾਂ ਦਾ ਉਹਨਾਂ ਝਮੇਲਾ ਨਹੀਂ ਹੈਗਾ, ਅਤੇ ਇਹ ਔਫਿਸ 'ਚ ਜਾ ਕੇ ਜਿਵੇਂ ਏਸੀ 'ਚ ਬੈਠਦੀਆਂ, ਅਤੇ ਉਸ ਤੋਂ ਬਾਅਦ
0: ਤੁਹਾਨੂੰ ਤਾਂ ਗੱਲਾਂ ਆਉਂਦੀਆਂ ਨੇ।
1: ਹਾਂ, ਤੁਹਾਨੂੰ ਤਾਂ ਗੱਲਾਂ ਆਉਂਦੀਆਂ, ਤੁਹਾਨੂੰ ਚੜ੍ਹੇ ਮਹੀਨੇ ਤੁਹਾਡੇ ਕੋਲ ਪੈਸੇ ਆ ਜਾਣੇ, ਅਤੇ ਗੱਲਾਂ ਦਾ ਕੀ ਹੈ, ਤੁਸੀਂ ਤਾਂ ਗੱਲਾਂ ਦੀ ਘੱਟੀ ਖਾਂਦੇ ਹੋ, ਹੈ ਨਾ।
0: ਸਹੀ ਗੱਲ ਹੈ।
1: ਅਤੇ ਗੱਲ ਇਹ ਹੈ ਵੀ ਸਮੱਸਿਆਵਾਂ ਜਿਹੜੀਆਂ ਨਾ ਉਹ ਹਰ ਕਿਸੇ ਦੀਆਂ ਆਪੋ ਆਪਣੀਆਂ ਹੁੰਦੀਆਂ, ਨਿੱਜੀ ਹੁੰਦੀਆਂ ਹਰ ਕਿਸੇ ਦੀਆਂ, ਹੈ ਨਾ। ਹੁਣ ਤੁਸੀਂ ਮੈਨੂੰ ਮੰਨ ਲਓ, ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਤੁਸੀਂ ਮੈਨੂੰ ਪੁੱਛੋ ਕਿ ਰਣਦੀਪ ਕਿਵੇਂ ਆ, ਤਾਂ ਮੈਂ ਕਹੂੰਗੀ ਮੈਂ ਬਹੁਤ ਵਧੀਆ। ਮੈਂ ਤੁਹਾਨੂੰ ਪੁੱਛਾਂ, ਤੁਸੀਂ ਕਹੋਗੇ ਕਿ ਬਹੁਤ ਵਧੀਆ, ਪਰ ਉਸ ਬਹੁਤ ਵਧੀਆ ਦੇ ਪਿੱਛੇ ਤੁਹਾਡੇ ਮਨਦੀਪ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ,
0: ਵਧੀਆ ਵਧੀਆ ਪ੍ਰੋਬਲਮਸ ਹੈ।
1: ਹਾਂ, ਹੈ ਨਾ, ਯਾ ਰਣਦੀਪ ਦੇ ਮਨ ਦੇ ਵਿੱਚ ਕੀ ਚੱਲ ਰਿਹਾ, ਉਹ ਤਾਂ ਅਸੀਂ ਉਹਨਾਂ ਸੱਚ ਤਾਂ ਅਸੀਂ ਕਦੇ ਬੋਲਦੇ ਹੀ ਨਹੀਂ ਕਿ ਕੀ ਚੱਲ ਰਿਹਾ ਜ਼ਿੰਦਗੀ 'ਚ।
0: ਗੱਲ ਉਹੀ ਹੈਗੀ ਹੈ ਕਿ ਸਮਝਣ ਦੇ ਲਈ, ਜਿਵੇਂ ਤੁਸੀਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਕਿ ਤਾਰੀਫ ਕਰਨ ਦੇ ਵਾਸਤੇ ਵੀ ਇੱਕ ਜਿਗਰਾ ਚਾਹੀਦਾ, ਹੈ ਨਾ, ਤਾਂ ਸਮੱਸਿਆਵਾਂ ਦੱਸਣ ਦੇ ਲਈ ਪਹਿਲਾਂ ਤਾਂ ਸਾਡਾ ਹੌਸਲਾ ਚਾਹੀਦਾ, ਦੂਜਾ ਸਮਝਣ ਵਾਲੇ ਦਾ ਕਿ ਓਡਾ ਵੱਡਾ ਅਸੀਂ ਕਹੀਏ ਕਿ ਉਹ ਇੰਨਾ ਕੁ ਸਬਰ ਹੈਗਾ, ਉਹਦੇ ਕੋਲ ਇੰਨਾ ਸਮਾਂ ਹੈਗਾ, ਜਾਂ ਉਹਦੀ ਸਮਝ ਉਸ ਲੈਵਲ ਦੀ ਹੈਗੀ ਹੈ ਵੀ ਉਹ ਸਾਡੀ ਸਮੱਸਿਆ ਨੂੰ ਸਮਝ ਵੀ ਸਕੇ। ਕਿਉਂਕਿ ਕਈ ਵਾਰੀ ਤਾਂ ਇਹੀ ਹੋ ਜਾਂਦਾ ਕਿ ਅਗਲਾ ਤੁਹਾਡੀ ਸਮੱਸਿਆ ਦਾ ਮਜ਼ਾਕ ਹੀ ਬਣਾ ਦਿੰਦਾ।
1: ਬਿਲਕੁਲ, ਅਤੇ ਬਹੁਤੀ ਵਾਰ ਇਹ ਹੁੰਦਾ ਹੈ ਮਨਦੀਪ ਕਿ ਕੁਝ ਕੁ ਔਰਤਾਂ, ਮੈਂ ਨਹੀਂ ਕਹਿੰਦੀ ਕਿ ਪਰੇਸ਼ਾਨੀਆਂ ਨਹੀਂ ਹੁੰਦੀਆਂ, ਪਰੇਸ਼ਾਨੀਆਂ ਹਰ ਕਿਸੇ ਦੀ ਜ਼ਿੰਦਗੀ 'ਚ ਹੁੰਦੀਆਂ, ਹੈ ਨਾ, ਪਰ ਕਈ ਵਾਰ ਨਾ ਕੁਝ ਔਰਤਾਂ ਨੂੰ ਕੋਈ ਐਡੀ ਸਮੱਸਿਆ ਹੁੰਦੀ ਨਹੀਂ, ਉਹਨੂੰ ਬਹੁਤ ਵੱਡੀ ਬਣਾ ਲੈਂਦੀ ਹੈ, ਅਤੇ ਉਹ ਕਿਸ ਚੱਕਰ 'ਚ ਕਿ ਵੀ ਸਿਮਥੀ ਗੇਨ ਕਰਨੀ, ਹੈ ਨਾ, ਕਿ ਸਾਨੂੰ ਕੋਈ ਕਹੇ ਵੀ ਹਾਏ ਇਹ ਵਿਚਾਰੀਆਂ ਹੈ ਨਾ, ਹਾਏ ਤੇਰੇ
0: ਹਾਂ
1: ਨਾਲ ਐਵੇਂ ਹੋਇਆ ਹੈ ਨਾ। ਅਤੇ ਮੈਂ ਹਮੇਸ਼ਾ ਇੱਕ ਗੱਲ ਸੋਚਦੀ ਹਾਂ ਕਿ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾਵਾਂ, ਤੁਸੀਂ ਇੱਕ ਵਾਰ ਹੱਸ ਪਓਗੇ, ਹੈ ਨਾ, ਮੈਂ ਤੁਹਾਨੂੰ ਦੂਜੀ ਵਾਰ ਉਹੀ ਚੁਟਕਲਾ ਸੁਣਾਵਾਂ, ਤੁਹਾਨੂੰ ਥੋੜ੍ਹੀ ਘੱਟ ਹੱਸੀ ਆਏਗੀ, ਹੈ ਨਾ, ਮੈਂ ਤੁਹਾਨੂੰ ਤੀਜੀ ਵਾਰ ਉਹੀ ਚੁਟਕਲਾ ਸੁਣਾਵਾਂਗੀ, ਤੁਸੀਂ ਕਹੋਗੇ ਕਿ ਤੇਰਾ ਦਿਮਾਗ ਖਰਾਬ ਹੋ ਗਿਆ, ਰਣਦੀਪ
0: ਵਾਰੀ
1: ਤੂੰ
0: ਵਾਰੀ ਉਹੀ ਗੱਲ
1: ਵਾਰੀ ਵਾਰੀ ਉਹੀ ਚੁਟਕਲਾ ਮੈਨੂੰ ਕਿਉਂ ਸੁਣਾਈ ਜਾ ਰਹੀ ਹੈ, ਉਹੀ ਗੱਲ ਹੈ ਨਾ। ਅਤੇ ਜੇ ਤੁਸੀਂ ਆਪਣੀਆਂ ਖੁਸ਼ੀ ਵਾਲੀਆਂ ਗੱਲਾਂ 'ਤੇ ਵਾਰ ਵਾਰ ਹੱਸ ਨਹੀਂ ਸਕਦੇ, ਤਾਂ ਉਹਨਾਂ ਹੀ ਚੀਜ਼ਾਂ ਨੂੰ ਫੜ ਕੇ ਤੁਸੀਂ ਵਾਰ ਵਾਰ ਰੋਣ ਕਿਉਂ ਬੈਠ ਜਾਂਦੇ ਹੋ ਜ਼ਿੰਦਗੀ ਦੇ ਵਿੱਚ, ਹੈ ਨਾ। ਮੈਂ ਦੇਖੋ, ਕੋਈ ਮੰਨ ਲਓ, ਇੱਕ ਉਦਾਹਰਨ ਤੁਹਾਨੂੰ ਦਿੰਦੀ ਹਾਂ ਕਿ ਕੋਈ ਕੁੱਤਾ ਤੁਹਾਨੂੰ ਵੱਢ ਕੇ ਚਲਾ ਗਿਆ, ਹੈ ਨਾ, ਤੁਸੀਂ ਕੀ ਕਹੋਗੇ ਕਿ ਹੁਣ ਤੁਸੀਂ ਵੀ ਕੁੱਤੇ ਨੂੰ ਵੱਢਣਾ ਜਾ ਕੇ, ਮਤਲਬ ਤੁਸੀਂ
0: ਸਹੀ,
1: ਹੈ ਨਾ, ਤੁਸੀਂ ਕੀ ਕਰਦੇ ਹੋ, ਤੁਸੀਂ ਟ੍ਰੀਟਮੈਂਟ ਵੱਲ ਨੂੰ ਜਾਂਦੇ ਹੋ ਕਿ ਹੁਣ ਇਹਦਾ ਇਲਾਜ ਕੀ ਹੋ ਸਕਦਾ, ਤੁਸੀਂ ਕੁੱਤੇ ਵੱਲ ਨੂੰ ਪਿੱਛੇ ਮੁੜ ਕੇ ਨਹੀਂ ਦੌੜਦੇ, ਤੁਸੀਂ ਇਲਾਜ ਵੱਲ ਨੂੰ ਜਾਂਦੇ ਹੋ, ਹੈ ਨਾ।
0: ਜੀ
1: ਅਸੀਂ ਕੀ ਕਰਦੇ ਹਾਂ, ਕਈ ਵਾਰ ਅਸੀਂ ਸਮੱਸਿਆ ਨਹੀਂ ਹੁੰਦੀ ਹੈਗੀ, ਪਰ ਅਸੀਂ ਮਤਲਬ ਉਹਨੂੰ ਹੀ ਕਹਿੰਦੇ ਨੇ ਉੱਥੋਂ ਹੀ ਮਿੱਟੀ ਖੁਰਚੀ ਜਾਣੀ, ਵੀ ਹਾਂ ਹਾਏ ਇਹ ਹੋ ਗਿਆ, ਹਾਏ ਉਹਨੇ ਇੱਦਾਂ ਕਿੱਦਾਂ ਕਰਤਾ, ਅਤੇ ਹਾਏ ਹਾਏ ਹਾਏ, ਫਿਰ ਉਹ ਜ਼ਿੰਦਗੀ ਭਰ ਕਈ ਵਾਰ ਨਾ ਚੱਲਦੀ ਰਹਿੰਦੀ ਹੈ, ਹੈ ਨਾ। ਹੁਣ ਕਈ ਵਾਰ ਛੋਟੀ ਮੋਟੀ ਕੋਈ ਗੱਲ ਹੋ ਜਾਂਦੀ ਹੈ, ਹੈ ਨਾ, ਘਰਾਂ ਦੇ ਵਿੱਚ ਆਮ ਗੱਲਾਂ ਚੱਲਦੀਆਂ ਹੀ ਰਹਿੰਦੀਆਂ। ਕਈ ਭੈਣਾਂ ਤਾਂ ਪ੍ਰੋਪਰ ਸੈਲੀਬ੍ਰੇਟ ਕਰਦੀਆਂ ਜੀ, ਨਾ ਰੋਟੀ ਪਾਣੀ ਖਾਣਾ, ਪੂਰੇ ਗਲੀ ਗਵਾਂਢ ਨੂੰ ਪਤਾ ਹੁੰਦਾ ਵੀ ਅੱਜ ਇਹਨਾਂ ਦੇ ਘਰੇ ਲੜਾਈ ਹੋਈ ਹੈ, ਹੈ ਨਾ, ਅਤੇ ਹੁਣ ਲੜਾਈ ਕਰਕੇ ਅਗਲਾ ਤਾਂ ਬਾਹਰ ਆਪਣੇ ਕੰਮ 'ਤੇ ਵੀ ਪਹੁੰਚ ਗਿਆ, ਹੈ ਨਾ, ਅਤੇ ਉਹ ਤਾਂ ਆਫਿਸ 'ਚ ਜਾ ਕੇ ਭੁੱਲ ਵੀ ਗਏ ਵੀ ਕੀ ਗੱਲਬਾਤ ਹੋਈ ਹੈ, ਅਤੇ ਤੁਹਾਡਾ ਹਾਲੇ ਉਹ ਸ਼ੋਕ ਸੰਮੇਲਨ ਚੱਲ ਹੀ ਰਿਹਾ
0: ਨਹੀਂ।
1: ਅਤੇ
0: ਦੇਖੋ ਇੱਥੇ ਵੀ ਉਹੀ ਦੋ ਗੱਲਾਂ ਆ ਗਈਆਂ ਰਣਦੀਪ, ਜਿਵੇਂ ਤੁਸੀਂ ਕਿਹਾ ਵੀ ਬੰਦਾ ਵੀ ਚਲੋ ਘਰੋਂ ਚਲਾ ਜਾਂਦਾ ਹੈ ਨਾ, ਵੀ ਘਰੇ ਘਰੋਂ ਬਾਹਰ ਜਾ ਕੇ ਉਹਦੀ ਇੱਕ ਅੱਡ ਤਰ੍ਹਾਂ ਦੀ ਫਿਰ ਉਹੀ ਜ਼ਿੰਮੇਵਾਰੀ, ਪਤਾ ਨਹੀਂ ਕਿਤੋਂ ਗਾਲਾਂ ਖਾਣੀਆਂ ਨੇ ਅੱਗੇ ਜਾ ਕੇ, ਰਾਈਟ। ਉਹ ਵਾਪਸੀ 'ਤੇ ਆ ਕੇ ਉਹਨੂੰ ਫਿਰ ਯਾਦ ਆਉਂਦਾ ਵੀ ਸਵੇਰੇ ਆਹ ਸਮਾਗਮ ਘਰੇ ਹੋਇਆ ਸੀ ਅੱਜ, ਤਾਂ ਫਿਰ ਉਸੇ ਤਰੀਕੇ ਦੇ ਨਾਲ ਅਸੀਂ ਘਰੇ
1: ਬਿਲਕੁਲ
0: ਵਾਪਸੀ ਕਰਦੇ ਹਾਂ ਨਾ।
1: ਹਾਂ, ਤਾਂ ਫਿਰ ਮਤਲਬ ਤੁਸੀਂ ਇੱਕ ਥਾਂ ਦੇ ਉੱਤੇ ਆਪਣੇ ਆਪ ਨੂੰ ਕਿਉਂ ਰੋਕ ਕੇ ਰੱਖਦੇ ਹੋ? ਦੇਖੋ, ਮੈਂ ਤਾਂ ਸਿਰਫ ਇੰਨਾ ਮੰਨਦੀ ਹਾਂ ਕਿ ਤੁਹਾਨੂੰ ਜਿਹੜਾ ਹੈਗਾ ਨਾ, ਕਿਸੇ ਨੂੰ ਸਮਝਣ ਲਈ, ਹੈ ਨਾ, ਤੁਹਾਨੂੰ ਸਾਲ, 2 ਸਾਲ, ਹੱਦੋਂ ਹੱਦ 3-4 ਸਾਲ, 5 ਸਾਲ ਬਹੁਤ ਹੁੰਦੇ ਆ, ਹੈ ਨਾ, ਬਹੁਤ ਜ਼ਿਆਦਾ ਹੁੰਦੇ ਆ, ਹੈ ਨਾ। ਅਤੇ ਤੁਸੀਂ ਕਿਸੇ ਬੰਦੇ ਨਾਲ 15 ਸਾਲ ਕੱਢ ਲਏ, ਤੁਹਾਨੂੰ ਉਹਦੀ ਸਮਝ ਨਹੀਂ ਆਈ, ਤੁਸੀਂ ਆਪਣੀ ਜ਼ਿੰਦਗੀ ਕਿਉਂ ਖਰਾਬ ਕਰ ਸਕਦੇ ਹੋ, ਹੈ ਨਾ, ਮਤਲਬ ਕਿਉਂ ਕਰ ਰਹੇ ਹੋ, ਹੈ ਨਾ। ਮਤਲਬ ਮੈਂ ਨਹੀਂ ਕਹਿੰਦੀ ਵੀ ਰਿਸ਼ਤੇ ਖਤਮ ਕਰੋ ਜਾਂ ਤੁਸੀਂ ਰਿਸ਼ਤੇ ਤੋੜ ਦਿਓ, ਹੈ ਨਾ, ਆਪਣੇ ਆਪ ਲਈ ਜਿਉਣਾ ਸ਼ੁਰੂ ਕਰੋ, ਹੈ ਨਾ। ਔਰ ਇਹ ਬਹੁਤ ਵਾਰ ਹੁੰਦਾ ਏ, ਬਹੁਤ ਸਾਰੀਆਂ ਭੈਣਾਂ ਜਿਹੜੀਆਂ ਨੇ ਉਹ ਇਹ ਗੱਲ ਕਰਦੀਆਂ ਹੈ, ਜਿਵੇਂ ਘਰੇ ਖਾਸ ਕਰਕੇ ਜਿਹੜੀਆਂ ਭੈਣਾਂ ਡੋਮੈਸਟਿਕ ਹੈਲਪਰ ਸਾਡੀਆਂ ਹੁੰਦੀਆਂ, ਹੈ ਨਾ, ਤੁਸੀਂ ਕਦੇ ਉਹਨਾਂ ਨਾਲ ਗੱਲ ਕਰਕੇ ਦੇਖਿਓ, ਹੈ ਨਾ। ਮੇਰੇ ਨਾਲ ਇਹ ਬਹੁਤ ਵਾਰ ਹੁੰਦਾ ਕਿ ਉਹ ਕਹਿਣਗੀਆਂ, ਹੈ ਨਾ, ਕੱਲ੍ਹ ਮੈਂ ਦੁਪਹਿਰ ਦੀ ਰੋਟੀ ਖਾਈ ਹੋਈ ਹੈ, ਰਾਤ ਲੜਾਈ ਹੋ ਗਈ ਸੀ, ਮੈਂ ਰੋਟੀ ਨਹੀਂ ਖਾਧੀ, ਫਿਰ, ਹੈ ਨਾ, ਅਤੇ ਫਿਰ ਸਵੇਰੇ ਵੀ ਮੇਰਾ ਮਨ ਖਰਾਬ ਸੀ, ਮੈਂ ਰੋਟੀ ਖਾ ਕੇ ਨਹੀਂ ਆਈ। ਜਾਂ ਫਿਰ ਉਹ ਗੱਲ ਕਰਨਗੀਆਂ ਕਿ ਨਿਆਣਿਆਂ ਨੂੰ ਹਲੇ ਭੁੱਖ ਨਹੀਂ ਸੀ, ਅਤੇ ਫਲਾਣੇ ਫਲਾਣੇ ਨੇ ਕਹਿਤਾ ਕਿ ਮੈਂ ਨਹੀਂ ਖਾਣੀ ਹੈਗੀ, ਤਾਂ ਫਿਰ ਮੈਂ ਵੀ ਨਹੀਂ ਬਣਾਈ। ਮੈਂ ਪੁੱਛਦੀ ਹੁੰਦੀ ਹਾਂ ਹਮੇਸ਼ਾ ਕਿ ਤੁਹਾਨੂੰ ਭੁੱਖ ਨਹੀਂ ਲੱਗੀ, ਹੈ ਨਾ, ਅਤੇ ਉਹ ਕਹਿੰਦੇ ਨਹੀਂ ਸਾਨੂੰ ਤਾਂ ਲੱਗੀ ਸੀ, ਹੈ ਨਾ। ਮਤਲਬ ਅਸੀਂ ਦੋਹਾਂ ਪਾਸੇ ਤੋਂ ਆਪਣੇ ਆਪ ਨੂੰ ਜੰਜਾਲ ਪਾਏ ਹੋਏ ਆ। ਜੇ ਹੁਣ ਮੈਂ ਕਿਸੇ ਟੀਨੇਜ ਲੜਕੀ ਨੂੰ ਕਹਾਂ ਕਿ ਤੁਸੀਂ ਕੁਕਿੰਗ ਸਿੱਖ ਲਓ, ਤਾਂ ਉਹ ਬੱਚੀਆਂ ਕਹਿੰਦੀਆਂ ਕਿ ਮੈਂ ਹੀ ਕਿਉਂ ਸਿੱਖਾਂ, ਕਿਉਂਕਿ ਵੀ ਮੈਂ ਕੁੜੀ ਹਾਂ। ਤਾਂ ਮੈਂ ਕਹੂੰਗੀ ਨਹੀਂ, ਵੀ ਤੈਨੂੰ ਭੁੱਖ ਲੱਗਦੀ ਹੈ, ਇਸ ਕਰਕੇ ਤਾਂ ਸਿੱਖ ਨਾ,
0: ਜੀ
1: ਆਪਣੇ ਆਪ ਜੋਗੇ ਤਾਂ ਹੋ ਜਾਓ ਇਸ ਕਰਕੇ, ਹੈ ਨਾ। ਪਰ ਜਿਨ੍ਹਾਂ ਨੂੰ ਆਉਂਦਾ ਹੈ ਬਣਾਉਣਾ, ਉਹ ਵੀ ਤਾਂ ਆਪਣੇ ਆਪ ਲਈ ਨਹੀਂ ਕਰਕੇ ਖਾਂਦੀਆਂ, ਉਹ ਵੀ ਸਾਨੂੰ, ਕਿਉਂਕਿ ਸਾਡੀ ਪਰਵਰਿਸ਼ ਹੀ ਉਸ ਢੰਗ ਨਾਲ ਹੋ ਗਈ। ਪਹਿਲਾਂ ਸਾਨੂੰ ਸਾਡੇ ਆਲੇ ਦੁਆਲੇ ਉਹ ਪੂਰਾ ਤਾਮਾ ਝਾਮਾ ਚਾਹੀਦਾ ਕਿ ਸਾਰੇ ਸਾਨੂੰ ਕਹਿਣ ਕਿ ਹਾਂ ਤੁਸੀਂ ਆ ਜਾਓ, ਖਾਣਾ ਖਾ ਲਓ, ਜਾਂ ਮਤਲਬ ਐਪਰੀਸੀਏਸ਼ਨ ਭਾਲਦੀਆਂ ਹੀ ਜਿਹੜਾ ਨਾ, ਉਹ ਪਿਆਰ ਦੇ ਦੋ ਬੋਲ ਭਾਲਦੀਆਂ ਹੀ ਜਿਹੜੀਆਂ ਹੈਗੀਆਂ ਭੈਣਾਂ, ਹੈ ਨਾ, ਕਈ ਵਾਰ ਉਹ ਜ਼ਿੰਦਗੀ ਸਾਰੀ ਐਵੇਂ ਹੀ ਕੱਢ ਦਿੰਦੀ ਆ। ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ। ਮੈਂ ਹਮੇਸ਼ਾ ਇਸ ਗੱਲ ਦੇ ਵਿੱਚ ਯਕੀਨ

0: ਕਰਦੀ ਹਾਂ ਮਨਦੀਪ, ਕਿ ਤੁਸੀਂ ਜਦੋਂ ਇਸ ਚੀਜ਼ ਨੂੰ ਸਟਰੋਂਗਲੀ ਅਪਲਾਈ ਕਰਦੇ ਹੋ ਨਾ ਆਪਣੇ ਆਪ 'ਤੇ ਕਿ ਆਈ ਐਮ ਦਾ ਬੈਸਟ, ਹੈ ਨਾ, ਔਰ ਮੈਨੂੰ ਲੱਗਦੀ ਹੈ ਵੀ ਤੁਹਾਨੂੰ ਨਾ ਜਦੋਂ ਤੁਸੀਂ ਜਿਵੇਂ ਜਿਵੇਂ ਤੁਹਾਡੀ ਜ਼ਿੰਦਗੀ 40ਵਿਆਂ ਵੱਲ ਨੂੰ ਜਾਂਦੀ ਹੈ ਨਾ, ਤੁਹਾਨੂੰ ਪਹਿਲਾਂ ਪਹਿਲਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਥੋੜ੍ਹੇ 'ਤੇ ਅਸਰ ਕਰਦੀਆਂ, ਤੁਹਾਨੂੰ ਥੋੜ੍ਹਾ ਜਿਹਾ ਮਤਲਬ ਬੁਰਾ ਫੀਲ ਹੁੰਦਾ ਹੈ ਨਾ, ਬਾਅਦ ਦੇ ਵਿੱਚ ਜਾਂ ਤਾਂ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਅਸੀਂ ਢੀਠ ਹੋ ਜਾਂਦੇ ਹਾਂ, ਜਾਂ ਫਿਰ ਮਤਲਬ ਤੁਸੀਂ ਚੀਜ਼ਾਂ ਨੂੰ ਸਮਝ ਚੁੱਕੇ ਹੁੰਦੇ ਹੋ ਨਾ, ਫਿਰ ਤੁਸੀਂ ਇਸ ਲੈਵਲ 'ਤੇ ਆ ਹੀ ਜਾਂਦੇ ਹੋ ਕਿ ਵੀ ਮੈਂ ਹੀ ਸਭ ਤੋਂ ਸਿਆਣੀ, ਮੈਂ ਹੀ ਸਮਝਦਾਰ, ਇਹ ਜੋ ਕਰਦੇ ਇਹਨਾਂ ਨੂੰ ਕਰਨ ਦਿਓ, ਮੇਰੀ ਜ਼ਿੰਦਗੀ ਤਾਂ ਮੈਂ ਆਪਣੇ ਟਰੈਕ 'ਤੇ ਹੀ ਹਾਂ ਅਤੇ ਮੈਂ ਆਈ ਜਾਊਂਗੀ,
1: ਆਈ ਜਾਊਂਗੀ ਵੀ,
0: ਅਤੇ ਜਾਣਾ ਵੀ ਚਾਹੀਦਾ, ਨਹੀਂ ਤਾਂ ਤੁਸੀਂ ਡਿਪਰੈਸ਼ਨ 'ਚ ਚਲੇ ਜਾਓਗੇ।
1: ਸਮਟਾਈਮਸ ਇਸ ਦੇ ਨਾਲ ਕਈ ਵਾਰੀ ਐਂ ਵੀ ਹੋ ਜਾਂਦਾ ਨਾ ਰਣਦੀਪ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਜਿਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ ਤਾਂ ਫਿਰ ਉਹ ਦੂਜਿਆਂ ਨੂੰ ਵੀ ਡਿਪਰੈਸ਼ਨ 'ਚ ਪਾ ਦਿੰਦੇ ਹੈਗੇ,
0: ਪਾ ਦਿੰਦੇ ਨੇ, ਹੈ ਨਾ। ਅਤੇ ਅੱਜ ਨਾ ਮੈਂ ਸਵੇਰੇ ਸਵੇਰੇ ਜਦੋਂ ਅਖਬਾਰ ਖੋਲ੍ਹਿਆ ਤਾਂ ਇੱਕ ਇਸੇ ਤਰ੍ਹਾਂ ਦੀ ਖਬਰ ਜਿਵੇਂ ਅਸੀਂ ਕਰ ਰਹੇ ਸੀ ਕਿ ਸਮੱਸਿਆ, ਹੈ ਨਾ, ਹੁਣ ਉਹੀ ਗੱਲ ਕਿ ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ, ਸਮੱਸਿਆਵਾਂ ਕਿਹੜੀ ਔਰਤ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈਗੀਆਂ, ਹੈ ਨਾ। ਤਾਂ ਪੇਰੂ ਦੇ ਵਿੱਚ ਨਾ ਪਹਿਲੀ ਵਾਰ ਕੋਈ ਔਰਤ ਰਾਸ਼ਟਰਪਤੀ ਜਿਹੜੇ ਨੇ ਬਣਨ ਜਾ ਰਹੇ ਨੇ, ਅਤੇ ਚੌਥੀ ਵਾਰ ਉਹਨਾਂ ਨੇ ਇਹ ਚੋਣ ਲੜੀ ਹੈ, ਅਤੇ ਇਹਨਾਂ ਦਾ ਨਾਮ ਹੈਗਾ ਕੋਇਕੋ ਫੁਜੀਮੋਰੀ, 51 ਸਾਲ ਦੇ ਨੇ, ਇਹਨਾਂ ਨੇ ਜਿੱਤ ਹਾਸਿਲ ਕੀਤੀ ਹੈ, ਅਤੇ ਇਹਨਾਂ ਨੂੰ 51% ਤੋਂ ਉੱਤੇ ਜਿਹੜੀਆਂ ਵੋਟਾਂ ਨੇ ਉਹ ਮਿਲੀਆਂ ਨੇ, ਔਰ ਬਹੁਤ ਸਟਰਗਲ ਰਿਹਾ ਇਹਨਾਂ ਦਾ, ਇੱਥੋਂ ਤੱਕ ਕਿ ਇਹਨਾਂ ਦੇ ਉੱਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਵੀ ਲੱਗੇ 2018 ਦੇ ਵਿੱਚ, ਜੇਲ੍ਹ ਦੇ ਵਿੱਚ ਵੀ ਇਹ ਰਹਿ ਕੇ ਆਏ ਨੇ, ਫਿਰ ਵੀ ਇਹਨਾਂ ਨੇ ਸਟਰਗਲ ਨਹੀਂ ਛੱਡਿਆ, ਅਤੇ ਉਸ ਤੋਂ ਬਾਅਦ ਇਹ ਕਹਿੰਦੇ ਕਿ ਮੈਂ ਜੇਲ੍ਹ ਦੇ ਵਿੱਚੋਂ ਵੀ ਆਪਣੀਆਂ ਬੇਟੀਆਂ ਨੂੰ ਚਿੱਠੀਆਂ ਲਿਖਦੀ ਹੁੰਦੀ ਸੀ ਕਿ ਹਿੰਮਤ ਨਹੀਂ ਹਾਰਨੀ, ਅਤੇ ਉਸ ਤੋਂ ਬਾਅਦ ਦੇਖੋ ਕਿ ਕੋਈ ਜਿਹੜੀ ਔਰਤ ਹੈਗੀ ਹੈ ਨਾ, ਉਹ ਪਹਿਲੀ ਵਾਰ ਕਿਸੇ ਦੇਸ਼ ਦੀ ਰਾਸ਼ਟਰਪਤੀ ਦਾ ਜਿਹੜਾ ਸਰਵਉੱਚ ਨਾਗਰਿਕ ਹੁੰਦਾ, ਹੈ ਨਾ, ਉਹਦਾ ਅਹੁਦਾ ਸੰਭਾਲ ਰਹੇ ਨੇ, ਤਾਂ ਇਹ ਆਪਣੇ ਆਪ ਦੇ ਵਿੱਚ ਮਾਣਮੱਤੀ ਪ੍ਰਾਪਤੀ ਹੈ। ਇਸ ਕਰਕੇ ਜਦੋਂ ਸਾਨੂੰ ਕੋਈ ਮਤਲਬ ਕੋਈ ਸਾਨੂੰ ਵੈਲ ਐਸਟੈਬਲਿਸ਼ ਜਿਹੜੀ ਹੈਗਾ ਮਤਲਬ ਕੋਈ ਸਾਨੂੰ ਕੁਛ ਦਿਖਦਾ ਏ, ਤਾਂ ਅਸੀਂ ਇਹ ਨਾ ਸੋਚ ਕੇ ਉਹ ਹੋਇਆ ਕਰੀਏ ਵੀ ਹਾਂ ਇਹਨਾਂ ਨੂੰ ਤਾਂ ਸਭ ਕੁਛ ਪਤਾ ਨਹੀਂ, ਐਵੇਂ ਮਿਲ ਗਿਆ, ਹੈ ਨਾ। ਸਟਰਗਲ ਹਰ ਕਿਸੇ ਦਾ ਹੁੰਦਾ, ਹੈ ਨਾ। ਅਸੀਂ ਕਿਸੇ ਨੂੰ ਮੰਨ ਲਓ ਮੈਂ ਤੁਹਾਨੂੰ ਅੱਜ ਜਾਣ ਰਹੀ ਹਾਂ, ਹੈ ਨਾ, ਅਤੇ ਮੈਂ ਕਹੂੰਗੀ ਕਿ ਵਾਹ ਮਨਦੀਪ ਦੀ ਲਾਈਫ ਕਿੰਨੀ ਸੈੱਟ ਹੈ, ਹੈ ਨਾ। ਮਨਦੀਪ ਦੀ ਲਾਈਫ ਦੇ ਵਿੱਚ ਉਹਨੇ ਕੀ ਫੇਸ ਕੀਤਾ ਹੈ ਮਨਦੀਪ ਨੂੰ ਪਤਾ, ਹੈ ਨਾ। ਹਰ ਕਿਸੇ ਦੀ ਆਪਣਾ ਜਿਹੜਾ ਝਗੜਾ ਹੈਗਾ ਹੈ ਉਹ ਜ਼ਿੰਦਗੀ ਦਾ ਨਾ, ਔਰ ਹਰ ਕਿਸੇ ਨੂੰ ਸਾਨੂੰ ਸੈਲਿਊਟ ਕਰਨਾ ਚਾਹੀਦਾ, ਕਿਉਂਕਿ ਹਰ ਬੰਦਾ ਆਪਣੇ ਲੈਵਲ ਤੇ ਆਪਣੀ ਜ਼ਿੰਦਗੀ ਦੀ ਜਿਹੜੀ
1: ਅੱਜ ਦੇ ਸਮੇਂ ਦੇ ਵਿੱਚ
0: ਜੰਗ ਚੱਲ ਰਹੀ
1: ਹੈਗੀ ਹੈ। ਬਾਕੀ ਅੱਜ ਦੇ ਸਮੇਂ ਦੇ ਵਿੱਚ ਅਗਰ ਤੁਸੀਂ ਤੋਂ ਵੀ ਕਹਿਣਾ ਮਤਲਬ ਤੁਸੀਂ ਖੁਸ਼ ਹੋ ਅਤੇ ਖੁਸ਼ੀ ਨਾਲ ਆਪਣੇ ਕੰਮ 'ਤੇ ਜਾ ਰਹੇ ਹੋ, ਇਟ ਮੀਨਸ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਦੀਆਂ ਜਿਹੜੀਆਂ ਮੁਸ਼ਕਿਲਾਂ ਉਹਨਾਂ ਨੂੰ ਟੱਕਰ ਜ਼ਰੂਰ ਦੇ ਰਹੇ ਹੋ।
0: ਬਿਲਕੁਲ,
1: ਚਾਹੇ ਉਹ ਮਰਦ ਹੈ ਅਤੇ ਚਾਹੇ ਉਹ ਔਰਤ ਹੈਗੀ ਹੈ।
0: ਬਿਲਕੁਲ, ਤਾਂ ਜ਼ਿੰਦਗੀ ਨੂੰ ਇੰਨਾ ਕੁ ਮਾਣਨਾ ਸਾਨੂੰ ਜ਼ਰੂਰ ਚਾਹੀਦਾ।
1: ਗਾਣਾ ਵੀ ਸੁਣਾ ਦਈਏ ਫਿਰ।
0: ਬਿਲਕੁਲ ਜੀ, ਤਾਂ ਹੀ ਜ਼ਿੰਦਗੀ ਮਾਣਾਂਗੇ।

0: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਤਾਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਰਣਦੀਪ ਜੀ ਬੰਦਿਸ਼ ਜਿਹੜੀ ਹੁੰਦੀ ਹੈ ਨਾ, ਉਹ ਵੀ ਸਾਡੀ ਜ਼ਿੰਦਗੀ ਨੂੰ ਕਾਫੀ ਹੱਦ ਤੱਕ ਅਸੀਂ ਕਹੀਏ ਵੀ ਉਸ ਦਾ ਸਾਰਾ ਜ਼ਿੰਦਗੀ

0: ਦਾ ਸਭ ਕੁਛ ਚੇਂਜ ਕਰ ਦਿੰਦੀ ਹੈ, ਬਦਲ ਦਿੰਦੀ ਹੈ। ਜਦੋਂ ਜਿਹੜੀ ਬੰਦਿਸ਼ ਹੁੰਦੀ ਹੈ, ਚਾਹੇ ਉਹ ਸਾਨੂੰ ਬਚਪਨ ਦੀਆਂ ਬੰਦਿਸ਼ਾਂ ਦੀ ਗੱਲ ਕਰ ਲਈਏ, ਜਾਂ
1: ਜੀ
0: ਅਸੀਂ ਕਹੀਏ ਕਿ ਵਿਆਹ ਤੋਂ ਬਾਅਦ ਦੀਆਂ ਬੰਦਿਸ਼ਾਂ, ਜਦੋਂ ਤੁਸੀਂ ਕਿਸੇ ਦੇ ਦਿਮਾਗ ਨੂੰ ਕੈਦ ਕਰਕੇ ਰੱਖਦੇ ਹੋ ਨਾ, ਤਾਂ ਉਹ ਜਿਹੜੀ ਬੰਦਿਸ਼ ਹੈਗੀ ਆ, ਉਸ ਇਨਸਾਨ ਨੂੰ ਦੇ ਜਿਹੜੇ ਸੁਪਨੇ ਹੈਗੇ ਉਹਨਾਂ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ। ਅਤੇ
1: ਬਿਲਕੁਲ
0: ਜੇ ਬਾਈ ਚਾਂਸ ਕਿਸੇ ਪੜਾਵ 'ਤੇ ਆ ਕੇ ਉਹ ਬੰਦਿਸ਼ ਉਹਦੀ ਜਿਹੜੀ ਖਤਮ ਵੀ ਹੋ ਜੇ, ਪਰ ਉਸ ਦਾ ਜਿਹੜਾ ਡਰ ਹੈਗਾ ਉਹਦੇ ਅੰਦਰ ਇਸ ਹੱਦ ਤੱਕ ਪੈ ਜਾਂਦਾ ਕਿ ਉਹ ਆਪਣੇ ਆਪ ਨੂੰ ਉਹਨਾਂ ਚੀਜ਼ਾਂ 'ਚੋਂ ਆਜ਼ਾਦ ਕਰ ਹੀ ਨਹੀਂ ਪਾਉਂਦੀਆਂ।
1: ਅਤੇ ਦੇਖੋ ਤੁਸੀਂ ਇੱਕ ਚੀਜ਼ ਦੇਖੋ ਕਿ ਜਦੋਂ ਵੀ ਕੋਈ ਔਰਤ ਜਿਹੜੇ ਹੈ ਨਾ ਬੰਦਿਸ਼ਾਂ ਨੂੰ ਤੋੜ ਕੇ ਕੁਝ ਕਰਨ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਹਮੇਸ਼ਾ ਮਰਦਾਂ ਤੋਂ ਜ਼ਿਆਦਾ ਔਰਤ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ।
0: ਬਿਲਕੁਲ।
1: ਅਤੇ ਇਹ ਸਾਡੇ ਸਮਾਜ ਦੇ ਕਾਇਦੇ ਕਿਹਨੇ ਬਣਾਏ? ਬਣਾਉਣ ਵਾਲੀਆਂ ਵੀ ਅਸੀਂ ਖੁਦ, ਇਹ ਜਿਹੜਾ ਉਹ 'ਚ ਮੈਕਸੀਮਮ ਨਾ ਅਸੀਂ ਔਰਤਾਂ ਹੀ
0: ਔਰਤਾਂ
1: ਹਾਂ
0: ਹੀ ਆ
1: ਕਿ
0: ਜੀ।
1: ਅਸੀਂ ਇਸ ਤਰ੍ਹਾਂ ਦੇ ਮਤਲਬ ਆਪਣੇ ਆਲੇ ਦੁਆਲੇ ਅਸੀਂ ਚੀਜ਼ਾਂ ਕ੍ਰੀਏਟ ਕਰ ਲਈਆਂ ਕਿ ਹੁਣ ਜੇ ਕੋਈ ਉਹਨਾਂ ਵਲਗਣਾਂ ਨੂੰ ਤੋੜ ਕੇ ਬਾਹਰ ਨਿਕਲਣਾ ਚਾਹੁੰਦਾ ਹੈ ਨਾ, ਤਾਂ ਸਾਨੂੰ ਲੱਗਦਾ ਹੈ ਕਿ ਇਹ ਫਿਰ ਸੰਸਕਾਰਾਂ ਦੀ ਬਗਾਵਤ ਹੋ ਗਈ ਹੈ ਨਾ। ਜਦਕਿ ਕਹਿੰਦੇ ਨੇ ਕਿ ਸੁਪਨਿਆਂ ਦੀ ਕੋਈ ਹੱਦ ਨਹੀਂ ਹੁੰਦੀ ਸਿਵਾਏ ਉਹਨਾਂ ਹੱਦਾਂ ਤੋਂ ਜਿਹੜੀਆਂ ਤੁਸੀਂ ਆਪ ਬਣਾਉਂਦੇ ਹੋ।
0: ਆਪ ਬਣਾਉਂਦੇ ਹੋ, ਸਹੀ
1: ਤੁਸੀਂ
0: ਗੱਲ।
1: ਆਪ ਹੀ ਚੀਜ਼ਾਂ ਕਈ ਵਾਰ ਇੰਨੀਆਂ ਕ੍ਰੀਏਟ ਕਰ ਦਿੰਦੇ ਹੋ ਆਪਣੇ ਆਲੇ ਦੁਆਲੇ, ਹੈ ਨਾ। ਮੈਂ ਬਹੁਤ ਥਾਵਾਂ ਦੇ ਉੱਤੇ ਦੇਖਿਆ, ਕੁੜੀ ਜਦੋਂ ਨਵੀਂ ਵਿਆਹ ਕੇ ਸਹੁਰੇ ਘਰ ਜਾਂਦੀ ਹੈ, ਹੈ ਨਾ, ਅਤੇ ਉਹਨੂੰ ਅਕਸਰ ਇਹ ਸੁਣਨ ਨੂੰ ਮਿਲਦਾ ਵੀ ਸਾਡੇ ਘਰ ਦੇ ਵਿੱਚ ਤਾਂ ਐਵੇਂ ਦੀ ਸਬਜ਼ੀ ਨਹੀਂ ਬਣਦੀ, ਸਾਡੇ ਘਰ 'ਚ ਤਾਂ ਇਸ ਤਰ੍ਹਾਂ ਦੀ ਚਾਹ ਨਹੀਂ ਬਣਾਉਂਦੇ, ਸਾਡੇ ਤਾਂ ਇਹ ਨਹੀਂ ਹੁੰਦਾ, ਸਾਡੇ ਤਾਂ ਉਹ ਨਹੀਂ ਹੁੰਦਾ। ਅਤੇ ਫਿਰ 2 ਮਹੀਨੇ ਬਾਅਦ ਉਹੀ ਸਹੁਰੇ ਕਹਿੰਦੇ ਹੁੰਦੇ ਨੇ ਵੀ ਹੁਣ ਜਿਹੜਾ ਪੇਕਾ ਘਰ ਆ ਉਹ ਤੇਰਾ ਆਪਣਾ ਨਹੀਂ ਹੈਗਾ, ਇਹ ਘਰ ਤੇਰਾ ਆਪਣਾ, ਤੂੰ ਇਸ ਘਰ ਨੂੰ ਕਿਉਂ ਨਹੀਂ ਅਪਣਾਉਂਦੀ? ਜਿਸ ਬੱਚੀ ਨੂੰ ਤੁਸੀਂ ਦਿਨ ਦੇ ਵਿੱਚ 4 ਵਾਰ ਜਾਂ 10 ਵਾਰ ਇਹ ਸੁਣਾਉਂਦੇ ਹੋ ਵੀ ਸਾਡਾ ਘਰ ਹੈ ਇਹ, ਉਹ ਕਿਸ ਤਰ੍ਹਾਂ ਅਪਣਾਏਗੀ? ਅਤੇ ਇੱਕ ਘਰ ਉਹ ਹੈ ਨਾ, ਮੈਨੂੰ ਹਮੇਸ਼ਾ ਅਮਨਦੀਪ ਉਸ ਤਰ੍ਹਾਂ ਚੇਤੇ ਰਹਿੰਦੀਆਂ ਨੇ, ਪਤਾ ਨਹੀਂ ਕਿਉਂ, ਅਤੇ ਨੰਦ ਲਾਲ ਨੂਰਪੁਰੀ ਹੋਰਾਂ ਦੀ ਹੈ ਨਾ, ਜਿਹਦੇ 'ਚ ਕਹਿੰਦੇ ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ,
0: ਜੀ,
1: ਜਿਹਦੇ 'ਚ ਨਾ ਉਹ ਗ੍ਰੈਜੂਏਸ਼ਨ ਟਾਈਮ ਮੈਂ ਪੜ੍ਹਾਇਆ ਬੱਚਿਆਂ ਨੂੰ ਬੜਾ,
0: ਤਾਂ ਉਹਦੇ ਵਿੱਚ ਸੀ, ਸਹੀ ਹੈ ਤੁਹਾਡੀ
1: ਉਹਦੇ
0: ਗੱਲ।
1: ਵਿੱਚ ਉਹ ਕਹਿੰਦੇ ਆ ਕਿ ਉਹ ਕੁੜੀ ਦਾ ਨਾ ਦਹੇਜ ਦਾ ਸਮਾਨ ਜਾ ਰਿਹਾ ਗੱਡੇ ਉੱਤੇ, ਅਤੇ ਜਿਹੜੇ ਗੱਡੇ ਦੇ ਵਿੱਚ ਸੰਦੂਕ ਪਿਆ ਉਹਦੇ 'ਚ ਨਾ ਸ਼ੀਸ਼ੇ ਨੇ ਛੋਟੇ ਛੋਟੇ,
0: ਜੀ,
1: ਅਤੇ ਉਹ ਸ਼ੀਸ਼ਿਆਂ ਨੂੰ ਦੇਖਦੀ ਹੈ ਕੁੜੀ, ਅਤੇ ਉਹਨੂੰ ਖਿਆਲ ਆਉਂਦਾ ਮਨ ਦੇ ਵਿੱਚ, ਤਸਵੀਰਾਂ ਉੱਕਰ ਰਹੀਆਂ ਨੇ ਯਾਦਾਂ ਦੇ ਵਿੱਚ ਉਹਦੇ ਮਨ ਦੇ ਵਿੱਚ, ਅਤੇ ਫਿਰ ਉਹ ਦੇਖਦੀ ਹੈ ਕਹਿੰਦੀ ਕਿ ਇੱਕ ਤਸਵੀਰ ਘੜਾ ਡੋਲ ਘਿਓ ਦਾ, ਹੱਸਦੀ ਨੇ ਹੱਥ ਫੜ ਲਿਆ ਜਾ ਕੇ ਪਿਓ ਦਾ, ਹੈ ਨਾ। ਉੱਥੇ ਉਹਨੂੰ ਕੁਝ ਵੀ ਕਰ ਲਏ ਉਹਨੂੰ ਹਰ ਗੱਲ ਦੀ ਮਾਫ਼ੀ ਹੈ, ਫਿਰ ਇੱਕ ਤਸਵੀਰ ਵਿੱਚ ਓਪਰੀ ਜੀ ਥਾਂ ਏ, ਓਪਰਾ ਹੀ ਪਿਓ ਉੱਥੇ ਓਪਰੀ ਹੀ ਮਾਂ ਏ, ਓਪਰਾ ਹੀ ਨੂਰਪੁਰੀ ਘੁੰਡ ਹੈ ਉਤਾਰ ਦਾ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਹੈ ਨਾ। ਫਿਰ ਅਸੀਂ ਮਤਲਬ ਇੱਕ ਕੁੜੀ ਹੈ, ਅੱਜ ਉਹ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਏ ਉਹਦੀ ਹਰ ਗਲਤੀ ਮਾਫ਼ ਹੈ, ਹੈ ਨਾ। ਅਗਲੇ ਹੀ ਦਿਨ ਉਹਦਾ ਵਿਆਹ ਹੋਇਆ ਅਤੇ ਉਹ ਨੂੰਹ ਬਣ ਗਈ, ਨੂੰਹ ਬਣਦੀ ਸਾਰ ਉਸ ਬੱਚੀ ਦੀਆਂ ਅਕਲਾਂ ਪਰਖਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਕਈ ਵਾਰ ਸੋਚਦੀ ਹੁੰਦੀ ਹਾਂ ਕਿ ਇੰਨੇ ਸਰਟੀਫਿਕੇਟ ਕੁੜੀਆਂ ਲੈ ਲੈਂਦੀਆਂ ਪੜ੍ਹਾਈ ਦੇ ਵਿੱਚ, ਅਸੀਂ ਕਹਿੰਦੇ ਹਾਂ ਮੁੰਡਿਆਂ ਤੋਂ ਅੱਗੇ ਆ, ਹੈ ਨਾ, ਜੇ ਪਤਾ ਹੋਵੇ ਵੀ ਅਕਲਾਂ ਦੇ ਸਰਟੀਫਿਕੇਟ ਕਿੱਥੋਂ ਮਿਲਦੇ ਆ, ਇੱਕ ਇਹ ਵੀ ਲੈ ਜਾ ਕਰਨ ਜਿਹੜਾ ਸ਼ੀਸ਼ੇ 'ਚ ਜੜਾ ਕੇ ਰੱਖ ਲਈਏ ਅਤੇ ਦਿਖਾ ਸਕੀਏ ਕਿ ਅਸੀਂ ਅਕਲਾਂ ਵਾਲੇ ਹਾਂ, ਹੈ ਨਾ, ਅਸੀਂ ਅਕਲਾਂ ਵਾਲਿਆਂ ਦੇ ਜਾਏ ਹਾਂ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਔਰਤਾਂ ਬਰਦਾਸ਼ਤ ਕਰਦੀਆਂ, ਉਹਨਾਂ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਕਈ ਵਾਰ ਕੋਈ ਕਹਿ ਦਿੰਦਾ, ਕਈ ਵਾਰ ਜਿਹੜਾ ਹੈ ਉਹ ਅੰਦਰ ਹੀ ਅੰਦਰ ਘੁੱਟਦੀਆਂ ਰਹਿੰਦੀਆਂ ਨੇ। ਮੈਨੂੰ ਕੁਝ ਇੱਕ ਚੀਜ਼ਾਂ ਜਿਹੜੀਆਂ ਸ਼ਾਇਦ ਇਮੋਸ਼ਨਲ ਹੋਣ ਕਰਕੇ ਮਨਦੀਪ ਮੈਨੂੰ ਬੜੀਆਂ ਪਰੇਸ਼ਾਨ ਕਰਦੀਆਂ। ਲਾਸਟ ਈਅਰ ਦੀ ਗੱਲ ਹੈ ਕਿ ਰੱਖੜੀ ਦੇ ਨੇੜੇ ਮੈਂ ਇੱਥੋਂ ਹੀ ਵਾਪਸ ਗਈ ਅਤੇ ਮੈਂ ਮਾਰਕੀਟ ਤੋਂ ਸਮਾਨ ਲੈ ਕੇ ਜਾਣਾ ਸੀ ਕਿਉਂਕਿ ਮੈਂ ਨਾ ਪਿੰਡ ਜਾਣਾ ਸੀ, ਅਤੇ ਰੱਖੜੀ ਦੇ ਨੇੜੇ ਤੇੜੇ ਜਿਹਦੇ ਦਿਨ ਸੀਗੇ, ਤਾਂ ਉਹ ਜਿਹੜਾ ਮੈਂ ਮਾਰਕੀਟ ਦੇ ਵਿੱਚ ਰੁਕੀ ਮਠਿਆਈਆਂ ਦੀ ਦੁਕਾਨ ਦੇ ਉੱਤੇ ਜਦੋਂ ਰੁਕੀ ਨਾ, ਤਾਂ ਇੱਕ ਉੱਥੇ ਕੁੜੀ ਖੜੀ ਸੀ, ਮਤਲਬ 2-3 ਸਾਲ ਉਹਦੇ ਵਿਆਹ ਨੂੰ ਹੋਏ ਹੋਣੇ, ਉਹਨੂੰ ਦੇਖ ਕੇ ਲੱਗ ਰਿਹਾ ਸੀ ਉਹਦੀ ਉਮਰ ਦੇ ਤੱਕਾ ਜਾ ਉਹਦੇ ਮੁਤਾਬਕ, ਹੈ ਨਾ। ਅਤੇ ਉਹਨੇ ਨਾ 2 ਡੱਬੇ ਲਏ, ਕਿਲੋ ਕਿਲੋ ਗੁਲਾਬ ਜਾਮਣਾਂ ਦੇ, ਹੈ ਨਾ। ਅਤੇ ਉਹਨੇ ਕਿਹਾ ਕਿ, ਅਤੇ ਜਿਹੜਾ ਉਹਦਾ ਘਰ ਵਾਲਾ ਨਾ, ਮਤਲਬ ਇੰਨੇ ਲੋਕਾਂ ਦੇ ਸਾਹਮਣੇ ਉਹਨੂੰ ਬੜਾ ਘੂਰ ਕੇ ਬੋਲਿਆ, ਹੈ ਨਾ। ਉਹ ਕਹਿੰਦਾ ਵੀ 2 ਕੀ ਕਰਨੇ ਆ ਤੂੰ, ਹੈ ਨਾ, ਤੂੰ ਮਤਲਬ ਐਵੇਂ ਪੈਸਾ ਖਰਚ ਰਹੀ ਹੈ ਜਿਵੇਂ ਬਹੁਤ ਸੇਠਾਂ ਦੀ ਧੀ ਹੁੰਦੀ ਹੈ ਤੂੰ, ਹੈ ਨਾ। ਉਹ ਮਤਲਬ ਇਹ ਵਾਲੀ ਵਰਡਿੰਗ ਉਹਦੇ ਲਈ ਵਰਤੀ ਗਈ, ਅਤੇ ਉਹਨੇ ਨਾ ਮਤਲਬ ਇੱਕ ਵਾਰ ਮੇਰੇ ਮੂੰਹ ਵੱਲ ਦੇਖਿਆ ਕਿਉਂਕਿ ਉੱਥੇ ਸਾਹਮਣੇ ਮੈਂ ਖੜੀ ਸੀ, ਹੈ ਨਾ। ਉਹ ਬੜੀ ਉਹਨੇ ਸ਼ਰਮਿੰਦਗੀ ਮਹਿਸੂਸ ਕੀਤੀ ਆਪਣੇ ਆਪ ਦੇ ਵਿੱਚ, ਹੈ ਨਾ, ਜਦਕਿ ਮਤਲਬ ਮੈਨੂੰ ਖੁਦ ਨੂੰ ਬੁਰਾ ਲੱਗ ਰਿਹਾ ਸੀ, ਹੈ ਨਾ, ਕਿ ਮੇਰੇ ਸਾਹਮਣੇ ਇਸ ਤਰ੍ਹਾਂ ਨਹੀਂ ਸੀ ਕਹਿਣਾ ਚਾਹੀਦਾ। ਅਤੇ ਫਿਰ ਉਹਨੇ ਨਾ ਬੜਾ ਢਿੱਲਾ ਜਿਹਾ ਮੂੰਹ ਬਣਾ ਕੇ ਮਤਲਬ ਉਹਨਾਂ ਨੂੰ ਉਸੇ 1 ਕਿਲੋ ਮਠਿਆਈ ਨੂੰ 2 ਥਾਂ ਦੇ ਉੱਤੇ ਪਵਾ ਲਿਆ, ਹੈ ਨਾ। ਮੈਨੂੰ ਲੱਗਿਆ ਕਿ ਵੀ ਸੱਚੀ ਅਸੀਂ ਕਹਿ ਦਿੰਦੇ ਹਾਂ ਕਿ ਧੀਆਂ ਦੇ 2-2 ਘਰ ਹੁੰਦੇ ਨੇ, ਧੀਆਂ ਦਾ ਆਪਣਾ ਘਰ ਉਹੀ ਹੁੰਦਾ ਮਨਦੀਪ, ਜਿਹੜਾ ਉਹ ਆਪ ਕਮਾ ਕੇ ਬਣਾਉਂਦੀਆਂ, ਹੈ ਨਾ। ਕਿਉਂਕਿ ਮੈਂ ਉਹਨਾਂ ਕੁੜੀਆਂ ਦੇ ਵੀ ਹਾਲ ਦੇਖੇ ਨੇ ਸੱਚਮੁੱਚ, ਜਿਹੜੀਆਂ ਨੇ ਸਾਰੀ ਜ਼ਿੰਦਗੀ ਮਤਲਬ

0: ਦੇ ਵਿਆਹ ਨਹੀਂ ਹੋਏ ਜਾਂ ਵਿਆਹ ਨਹੀਂ ਉਹਨਾਂ ਨੇ ਕਰਵਾਏ, ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਕਮਾਈ ਜਿਹੜੀ ਆ ਪੇਕਿਆਂ ਦੇ ਘਰ ਨੂੰ ਦਿੱਤੀ, ਤੇ ਇੱਕ ਸਮੇਂ ਤੋਂ ਬਾਅਦ ਜਦੋਂ ਮਾਪੇ ਨਹੀਂ ਨਾ ਰਹਿੰਦੇ, ਮੈਂ ਉਹਨਾਂ ਦੇ ਮੂੰਹੋਂ ਇਹ ਗੱਲਾਂ ਸੁਣੀਆਂ ਹੋਈਆਂ ਉਹਨਾਂ ਕੁੱਤੀਆਂ ਦੇ ਮੂੰਹੋਂ ਕਿ ਅਸੀਂ ਹੁਣ ਹੋਸਟਲ ਹੀ ਰਹਿੰਦੇ ਹਾਂ ਜਾਂ ਅਸੀਂ ਪੀਜੀ 'ਚ ਹੀ ਰਹਿ ਰਹੇ ਹਾਂ ਉੱਥੇ, ਮਤਲਬ ਜੋਬ ਦੇ ਨਾਲ ਹੀ, ਕਿਉਂਕਿ ਕਹਿੰਦੇ ਕਿ ਦਿਨ ਤਿਉਹਾਰ 'ਤੇ ਵੀ ਹੁਣ ਘੱਟ ਹੀ ਘਰ ਜਾਈਦਾ ਕਿਉਂਕਿ ਘਰੇ ਕੋਈ ਉਡੀਕਦਾ ਨਹੀਂ, ਸਭ ਆਪੋ ਆਪਣੀਆਂ ਕਬੀਲਦਾਰੀਆਂ ਦੇ ਵਿੱਚ ਪੈ ਗਏ ਨੇ।
1: ਦੇਖੋ, ਬਹੁਤ ਵੱਡੀ ਗੱਲ ਹੈਗੀ ਹੈ ਕਿ ਜ਼ਿੰਦਗੀ ਸਾਨੂੰ ਬਲੀਦਾਨ ਵੀ ਸਿਖਾਉਂਦੀ ਹੈ ਨਾ। ਅਸੀਂ ਸੈਕਰੀਫਾਈਸ ਵੀ ਕਰਦੇ ਹਾਂ। ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈਗਾ, ਅਸੀਂ ਪਰਿਵਾਰ 'ਚ ਵਿਚਰਦੇ ਹਾਂ, ਭੈਣ ਭਰਾ ਆਪਦੇ ਹੁੰਦੇ ਨੇ,
0: ਜੀ
1: ਤਾਂ ਉਹਨਾਂ ਦੇ ਵਿੱਚ ਖੇਡਦੇ ਖੇਡਦੇ ਜਾਂ ਅਸੀਂ ਕੀ ਵੀ ਵੱਡਾ ਜਿਹੜਾ ਭੈਣ ਭਰਾ ਹੁੰਦਾ ਹੈਗਾ ਇੱਕ ਜ਼ਿੰਮੇਵਾਰੀ ਨਿਭਾਉਂਦਾ ਰਹਿੰਦਾ। ਅਕਸਰ ਅਸੀਂ ਪਹਿਲਾਂ ਦੇਖਦੇ ਸੀ ਕਿ ਹੈ ਨਾ, ਵੱਡਾ ਜਿਹੜਾ ਭੈਣ ਭਰਾ ਹੁੰਦਾ ਹੈਗਾ ਜਾਂ ਵੱਡਾ ਬੱਚਾ ਹੁੰਦਾ ਉਹ ਘੱਟ ਪੜ੍ਹਦਾ ਹੁੰਦਾ ਤਾਂ ਕਿ ਉਹ ਛੋਟਿਆਂ ਨੂੰ ਪੜ੍ਹਾ ਸਕੇ।
0: ਪੜ੍ਹਾ ਸਕੇ
1: ਅਤੇ ਇੱਕ ਉਮਰ ਤੋਂ ਬਾਅਦ ਆ ਕੇ ਜਦੋਂ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਹੈਗੀਆਂ ਜਾਂ ਜਦੋਂ ਛੋਟੇ ਵਿਆਹੇ ਜਾਂਦੇ ਆ ਆਪਣੀ ਜ਼ਿੰਦਗੀ 'ਚ ਸੈੱਟ ਹੋ ਜਾਂਦੇ ਆ, ਜਦੋਂ ਉਹਨਾਂ ਦੀ ਇਹ ਵਰਡਿੰਗ ਹੁੰਦੀ ਹੈ ਵੀ ਤੂੰ ਕੀ ਕੀਤਾ, ਤਾਂ ਉਦੋਂ ਤੁਸੀਂ ਜੀਰੋ ਹੋ ਜਾਂਦੇ ਹੋਗੇ। ਉਦੋਂ
0: ਬਿਲਕੁਲ
1: ਜਿਹੜੀ ਉਹ ਜੀਰੋ ਹੋਣ ਵਾਲੀ ਗੱਲ ਹੈ ਉਹ ਸਾਨੂੰ ਫਿਰ ਰਣਦੀਪ ਸਾਨੂੰ ਸਾਡੀ ਜ਼ਿੰਦਗੀ ਵੱਲ ਸਾਨੂੰ ਦੱਸਦੀ ਹੈ
0: ਜਦੋਂ
1: ਵੀ ਉਹ
0: ਹੱਥੀ
1: ਸਾਨੂੰ ਇਹ
0: ਪਾਲੇ, ਹੈ
1: ਦੱਸਦੀ
0: ਨਾ,
1: ਹੈ। ਹਾਂ
0: ਕਿਉਂਕਿ ਛੋਟੇ ਭੈਣ ਭਰਾ ਵੀ ਅਸੀਂ ਹੱਥੀਂ ਪਾਲਦੇ ਹਾਂ ਨਾ, ਜਦੋਂ ਹੱਥੀਂ ਪਾਲੇ ਸਾਨੂੰ ਮੱਤਾਂ ਦਿੰਦੇ ਆ ਮਨਦੀਪ,
1: ਤਾਂ
0: ਉਦੋਂ
1: ਉਹ ਸ਼ੌਂਕ ਜਿਹੜੇ ਉਹ ਅੱਜ ਪੂਰੇ ਕਰਦੇ ਹੈਗੇ ਆ, ਤੇ ਜਦੋਂ ਤੁਸੀਂ ਉਹ ਸ਼ੌਂਕ ਦੇ ਨਾਲ ਉਹਨਾਂ ਦੇ ਸਾਹਮਣੇ ਵਿਚਰਦੇ ਤਾਂ ਉਹ ਕਹਿ ਦਿੰਦੀ ਆ ਵੀ ਤੈਨੂੰ ਕੀ ਪਤਾ ਇਸ ਚੀਜ਼ ਦਾ, ਹੈਨਾ। ਤਾਂ ਉਹ ਇਹ ਨਹੀਂ ਹੁੰਦਾ, ਗੱਲ ਇਹ ਹੁੰਦੀ ਹੈ ਵੀ ਕਿਸੇ ਨੇ ਆਪਦਾ ਸ਼ੌਂਕ ਛੱਡ ਕੇ ਜਦੋਂ ਨਿਸ਼ਾਵਰ ਕੀਤਾ ਹੁੰਦਾ ਤੇ ਉਸ ਤੋਂ ਬਾਅਦ ਉਹ ਚੀਜ਼ ਫੇਸ ਕਰਦਾ ਤਾਂ ਉਦੋਂ ਲੱਗਦਾ ਜੀ ਅਸੀਂ ਤਾਂ ਕਮਲੇ
0: ਦੇਖੋ,
1: ਸੀ, ਹੈਨਾ।
0: ਸਾਡੇ ਸਮਾਜ ਦਾ ਹਾਲ ਹਲੇ ਵੀ ਮੰਦੀ ਪਏ ਹੈ ਕਿ ਜੇ ਧੀ ਜਿਹੜੀ ਹੈ ਉਹ ਤੰਗ ਹੋ ਕੇ ਸਹੁਰਿਆਂ ਵੱਲੋਂ ਜ਼ਿੰਦਗੀ ਖਤਮ ਕਰ ਲੈਂਦੀ ਹੈ ਜਾਂ
1: ਜੀ
0: ਉਹਦੀ ਜ਼ਿੰਦਗੀ ਖਤਮ ਕਰ ਦਿੱਤੀ
1: ਕਰ
0: ਜਾਂਦੀ
1: ਦਿੱਤੀ
0: ਹੈ,
1: ਜਾਂਦੀ ਹੈ
0: ਫਿਰ ਤਾਂ ਅਸੀਂ ਬੜਾ ਅਫਸੋਸ ਕਰਦੇ ਹਾਂ ਕਿ ਐਵੇਂ ਹੋ ਗਿਆ, ਇਹ ਨਹੀਂ ਸੀ ਹੋਣਾ ਚਾਹੀਦਾ। ਪਰ ਉਹੀ ਕੁੜੀ ਜੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਇਹ ਨੌਬਤ ਆ ਜਾਏ, ਕਿਉਂਕਿ ਮੈਨੂੰ ਲੱਗਦਾ ਕਿ ਸੌਖਿਆਂ ਕੀਤਿਆਂ ਕੋਈ ਔਰਤ ਆਪਣਾ ਘਰ ਨਹੀਂ
1: ਘਰ ਨਹੀਂ
0: ਤੋੜਦੀ,
1: ਛੱਡਦੀ,
0: ਹੈ
1: ਬਿਲਕੁਲ।
0: ਨਾ, ਤੇ ਜੇ ਇਹ ਨੌਬਤ ਆ ਜਾਏ ਕਿ ਜ਼ਿੰਦਗੀ ਬਚਾਉਣ ਲਈ, ਹੈ ਨਾ, ਉਹਨੂੰ ਆਪਣਾ ਘਰ ਛੱਡਣਾ ਪੈ ਜਾਏ, ਤਾਂ ਉਹੀ ਭੈਣ ਭਰਾ ਜਿਹੜੇ ਹੁੰਦੇ ਆ ਨਾ, ਉਹ ਕਹਿੰਦੇ
1: ਹਾਂ ਮੱਤਾਂ ਦਿੰਦੇ ਆ,
0: ਮੱਤਾਂ ਦਿੰਦੇ ਆ,
1: ਮੱਤਾਂ
0: ਕਹਿੰਦੇ ਕਿ
1: ਦਿੰਦੇ ਆ
0: ਜੀ ਇੰਨੀ
1: ਤੁਹਾਨੂੰ,
0: ਅਕਲ ਵਾਲੀ ਤੂੰ ਹੁੰਦੀ ਆਪਣਾ ਘਰ ਨਾ ਸਾਂਭ
1: ਘਰ ਨਾ
0: ਲੈਂਦੀ।
1: ਸਾਂਭ ਲੈਂਦੇ, ਦੇਖੋ ਕਿਸੇ ਨੂੰ ਕਹਿਣਾ ਬੜਾ ਸੌਖਾ ਹੁੰਦਾ
0: ਸੌਖਾ
1: ਹੈ,
0: ਏ
1: ਤੇ ਜੀਤੇ ਬੀਤਦੀ ਉਹੀ ਗੱਲ ਹੈਗੀ ਹੈ ਵੀ ਇਹ ਉਸੇ ਨੂੰ ਪਤਾ ਹੁੰਦਾ ਹੈਗਾ ਵੀ ਤੁਸੀਂ ਕਿਸੇ ਨੂੰ ਸਲਾਹ ਤਾਂ ਬੜੀ ਵਧੀਆ ਦੇ ਦਿੰਦੇ ਹੈਗੇ, ਹੈ ਨਾ।
0: ਬਿਲਕੁਲ,
1: ਤਾਂ ਉਹ ਚੀਜ਼ ਵੀ ਸਿਰਫ ਜ਼ਿੰਦਗੀ ਮੁਖੌਟਿਆਂ ਦੇ ਪਿੱਛੇ ਰਣਦੀਪ ਸਿਰਫ ਚੱਲੀ ਜਾਂਦੀ ਹੈ, ਪਰ ਉਹਨਾਂ ਮੁਖੌਟਿਆਂ ਦੇ ਵਿੱਚ ਅੰਦਰੋਂ ਉਹਦੀ ਰੀ ਜਿਹੜਾ ਪਿਸਤਾ ਹਰ ਕੋਈ ਰਿਹਾ। ਗੱਲ ਸਿਰਫ ਇਹ ਹੈ ਵੀ ਅਸੀਂ ਦੂਜਿਆਂ ਨੂੰ ਕਹਿਣ ਦੇ ਲਈ ਕਈ ਵਾਰੀ ਇਹ ਹੁੰਦੇ ਆ ਵੀ ਜਦੋਂ ਅਸੀਂ ਪਰਿਵਾਰ 'ਚ ਮੁਖੌਟਾ ਪਾਇਆ ਹੁੰਦਾ ਤਾਂ ਸਾਡੇ ਕੋਲ ਸ਼ਬਦ ਹੁੰਦੇ ਨੇ, ਤੇ ਜਿਹੜਾ
0: ਬਿਲਕੁਲ
1: ਜਿਹੜਾ ਐਂ ਹੁੰਦਾ ਵੀ ਹਾਂ ਠੀਕ ਹੈ ਵੀ ਮੈਂ ਬਗਾਵਤ ਕਰਦਾ, ਉਹਦੇ ਉਹ ਜਿਹੜੇ ਸ਼ਬਦ ਹੁੰਦੇ ਆ ਉਹਦੇ ਤੇ ਕੋਲ ਮੁਖੌਟਾ ਨਹੀਂ ਹੁੰਦਾ,
0: ਮੁਖੌਟਾ ਨਹੀਂ ਹੁੰਦਾ।
1: ਹੁੰਦਾ
0: ਤੇ ਕਈ ਵਾਰ ਨਾ ਮਨਦੀਪ ਇਹ ਵੀ ਹੁੰਦਾ ਕਿ ਸਾਹਮਣੇ ਵਾਲਾ ਕੀ ਪਤਾ ਸਾਡੀ ਗੱਲ ਸਿਰਫ ਸੁਣ ਰਿਹਾ ਹੁੰਦਾ, ਹੈ ਨਾ, ਉਹਦੇ ਮਨ ਦੇ ਅੰਦਰ ਕੀ ਚੱਲਦਾ। ਉਹ ਕਹਿੰਦੇ ਨੇ ਕਿ ਹੋ ਸਕਦਾ ਅਸੀਂ ਸਾਹਮਣੇ ਵਾਲੇ ਨੂੰ ਸੜਕ ਪਾਰ ਕਰਨ ਦਾ ਹੀ ਗਿਆਨ ਦੇ ਰਹੇ ਹੋਈਏ ਤੇ ਅਗਲਾ ਪਹਿਲਾਂ ਦਲ ਦਲ ਪਾਰ ਕਰਕੇ ਨਿਕਲ ਕੇ ਆਇਆ ਹੋਵੇ, ਹੈ ਨਾ,
1: ਸਹੀ ਗੱਲ
0: ਤੇ
1: ਹੈ।
0: ਫਿਰ ਜਿਹੜੇ ਇਹਨੇ ਦਲ ਦਲ ਪਾਰ ਕਰ ਲਈ ਉਹਨੂੰ ਸੜਕ ਤੋਂ ਕਿਵੇਂ ਪਾਰ ਕਰਨੀ, ਉਹਨੂੰ
1: ਫਿਰ
0: ਤੁਹਾਡੇ ਤੋਂ
1: ਉਹ
0: ਪੁੱਛਣ ਦੀ ਜ਼ਰੂਰਤ ਨਹੀਂ ਹੈ,
1: ਜ਼ਰੂਰਤ ਨਹੀਂ ਹੁੰਦੀ। ਤਾਂ ਇਸੇ ਕਰਕੇ ਹੋ ਜਾਂਦਾ ਵੀ ਜਦੋਂ ਅਸੀਂ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਦੇਖ ਲੈਂਦੇ ਹਾਂ, ਵਿਚਰ ਲੈਂਦੇ ਹਾਂ, ਜ਼ਿੰਦਗੀ ਨੂੰ ਅਸੀਂ ਹੰਢਾ ਲੈਂਦੇ ਹਾਂ, ਹੈ ਨਾ, ਤਾਂ ਉਦੋਂ ਬਾਅਦ ਇੱਕ ਪੁਆਇੰਟ 'ਤੇ ਆ ਕੇ ਅਸੀਂ ਚੁੱਪ ਕਰ ਜਾਂਦੇ ਹਾਂ, ਤਾਂ ਉਦੋਂ
0: ਬਿਲਕੁਲ
1: ਉਹ ਜਿਹੜੀ ਸਾਡੀ ਚੁੱਪ ਹੁੰਦੀ ਹੈ, ਸਾਡੀ ਚੁੱਪ ਹੁੰਦੀ ਹੈ, ਅਤੇ ਦੂਜੇ ਪਾਸੇ ਰਣਦੀਪ ਅਸੀਂ ਕਮਲੇ ਹੁੰਦੇ ਹਾਂ,
0: ਕਮਲੇ ਹੁੰਦੇ ਹਾਂ, ਬਿਲਕੁਲ
1: ਜੀ।

0: ਉਸੀ ਬਚਪਨ 'ਚ ਕਿਸੇ ਬੱਚੇ ਦੇ ਦਿਲ ਦੇ ਵਿੱਚ ਕੋਈ ਡਰ ਪੈਦਾ ਕਰ ਦਿੰਦੇ ਹਾਂ, ਚਾਹੇ ਅਸੀਂ ਕਿਸੇ ਔਰਤ ਦੇ ਦਿਲ ਦੇ ਵਿੱਚ ਦਾ ਡਰ ਪੈਦਾ ਕਰ ਦਿੰਦੇ ਹੈਗੇ ਆ।
1: ਮੈਂ ਨਾ ਕਈ ਵਾਰ ਸੋਚਦੀ ਹੁੰਦੀ ਹਾਂ ਮਨਦੀਪ ਇਹ ਗੱਲ ਕਿ ਕੁੜੀਆਂ ਦੀ ਕਿਸਮਤ ਕਿਵੇਂ ਦੀ ਲਿਖੀ ਹੈ, ਕਿ ਬਚਪਨ 'ਚ ਉਹਨਾਂ ਦੇ ਜਾਂ ਜਵਾਨੀ ਦੇ ਵਿੱਚ ਉਹਨਾਂ ਦੇ ਉੱਚੀ ਹਾਸੇ ਰੋਕ ਦਿੱਤੇ ਜਾਂਦੇ ਆ,
0: ਜੀ
1: ਅਤੇ ਬਾਅਦ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਹੌਕੇ ਜਿਹੜੇ ਆ, ਹੈ ਨਾ, ਉਹ ਘਰ ਦੀਆਂ ਕੰਧਾਂ ਦੇ ਵਿੱਚ ਵੱਜ ਵੱਜ ਕੇ ਮੁੜਦੇ ਰਹਿੰਦੇ ਆ,
0: ਸਹੀ ਗੱਲ ਹੈ।
1: ਹੈ ਨਾ, ਉਹ ਨਾ ਆਪਣੇ ਹਾਸੇ ਕਿਸੇ ਨਾਲ ਖੁੱਲ੍ਹ ਕੇ ਸਾਂਝੇ ਕਰ ਸਕੀਆਂ, ਨਾ ਹੌਕੇ।
0: ਹਾਂ ਉਹੀ ਹੈ ਨਾ, ਫਿਰ ਤੁਹਾਡੇ ਕੋਲ ਨਾ ਹੱਸਣ ਦਾ, ਦੇਖੋ ਤੁਸੀਂ ਹੱਸ ਨਹੀਂ ਸਕਦੇ ਕਿਉਂਕਿ ਤੁਸੀਂ ਕਰੈਕਟਰਲੈਸ ਹੋ, ਹੈ ਨਾ, ਤੁਸੀਂ ਰੋ ਨਹੀਂ ਸਕਦੇ, ਤੁਹਾਨੂੰ ਦੁੱਖ ਕੀ ਹੈ
1: ਹਾਂ
0: ਹੈ ਨਾ,
1: ਬਿਲਕੁਲ,
0: ਤਾਂ
1: ਹਾਂ
0: ਦੋਨੋਂ ਹੀ ਗੱਲਾਂ ਹੈਗੀਆਂ ਨਾ, ਹੱਸ ਵੀ ਨਹੀਂ ਸਕਦੇ, ਤੁਸੀਂ ਰੋ ਵੀ ਨਹੀਂ ਸਕਦੇ, ਨੱਚ ਹੀ ਲਿਆ ਕਰੀਏ ਯਾਰ
1: ਤਾਂ ਗੱਲ ਇਹੀ ਹੈ ਨਾ, ਕਿ ਕਹਿੰਦੇ ਨਾ ਤੁਸੀਂ ਕਿਸੇ ਨੂੰ ਬਹੁਤ ਰਵਾਓਗੇ ਤਾਂ, ਸੁਰਜੀਤ ਪਾਤਰ ਹੋਰਾਂ ਨੇ ਇੱਕ ਥਾਂ ਦੇ ਉੱਤੇ ਲਿਖਿਆ ਹੈ
0: ਜੀ
1: ਕਿ ਤੁਸੀਂ ਜੇ ਕਿਸੇ ਨੂੰ ਬਹੁਤ ਰਵਾਓਗੇ ਤਾਂ ਉਹ ਅੰਤ ਦੇ ਵਿੱਚ ਹੱਸ ਪਏਗਾ
0: ਜੀ
1: ਪਾਗਲ ਹੋ ਕੇ, ਹੈ ਨਾ।
0: ਹਾਂ
1: ਅਤੇ ਕਈ ਵਾਰ ਨਾ ਲੇਖਕ ਬਹੁਤ ਡੂੰਘਾ ਲਿਖ ਦਿੰਦੇ ਆ, ਹੈ ਨਾ। ਇਸੇ ਤਰ੍ਹਾਂ ਸੱਚਮੁੱਚ ਜਿਹੜਾ ਇੱਕ ਜ਼ਿੰਦਗੀ ਦਾ ਜਿਹੜਾ ਨਿਯਮ ਹੈ ਨਾ, ਦੇਖੋ ਤੁਸੀਂ ਜਦੋਂ ਕਿਸੇ ਨੂੰ, ਕੋਈ ਬੰਦਾ ਜਦੋਂ ਬਹੁਤ ਪਰੇਸ਼ਾਨ ਹੁੰਦਾ ਕਿਸੇ ਦੁੱਖ ਦੇ ਵਿੱਚ, ਹੈ ਨਾ, ਪਹਿਲਾਂ ਪਹਿਲਾਂ ਉਹ ਬੜਾ ਰੋਂਦਾ, ਬੜੀ ਤਕਲੀਫ ਉਹ ਮਹਿਸੂਸ ਕਰਦਾ, ਉਸ ਤੋਂ ਬਾਅਦ ਜਿਹੜਾ ਹੈਗਾ ਨਾ ਤੁਸੀਂ ਦੇਖੋਗੇ ਕਿ ਜਿਹੜਾ ਬੰਦਾ ਬਹੁਤ ਤਕਲੀਫ ਦੇ ਵਿੱਚ ਹੋਏਗਾ, ਹੈ ਨਾ, ਫਿਰ ਉਹਦੇ ਚਿਹਰੇ ਦੇ ਉੱਤੇ ਇੱਕ ਹਲਕੀ ਜਿਹੀ ਸਮਾਈਲ ਆ ਜਾਂਦੀ ਹੈ। ਪੇਨ ਬਹੁਤ ਹੁੰਦਾ ਫੇਸ ਦੇ ਉੱਤੇ, ਬਹੁਤ ਤਕਲੀਫ ਦਿਖ ਰਹੀ ਹੁੰਦੀ ਹੈ, ਪਰ ਇੱਕ ਹਲਕੀ ਜਿਹੀ ਸਮਾਈਲ ਆ ਜਾਂਦੀ ਹੈ। ਬਹੁਤ ਜ਼ਿਆਦਾ ਰੋਣ ਤੋਂ ਬਾਅਦ ਇੱਕ ਹਲਕਾ ਜਿਹਾ ਹਾਸਾ ਆਉਂਦਾ, ਹੈ ਨਾ। ਇਸੇ ਤਰ੍ਹਾਂ ਜਦੋਂ ਜਦੋਂ ਮਤਲਬ ਸਾਡਾ ਜਿਹੜਾ ਕਹਿੰਦੇ ਕਿ ਦਿਲ ਬਹੁਤ ਭਰਿਆ ਹੋਇਆ, ਹੈ ਨਾ, ਹੁਣ ਇਸੇ ਤਰ੍ਹਾਂ ਜਦੋਂ ਸਾਡਾ ਮਨ ਬਹੁਤ ਭਰਿਆ ਹੁੰਦਾ, ਹੈ ਨਾ, ਤਾਂ ਸਾਨੂੰ ਉਲਟੀ ਆਉਂਦੀ ਹੈ ਨਾ। ਇਹਦਾ ਮਤਲਬ ਗੁਬਾਰ ਜਿਹੜਾ ਹੈ ਨਾ, ਉਹ ਮਤਲਬ ਕੁਦਰਤ ਉਹਨੂੰ ਕਿਸ ਢੰਗ ਨਾਲ ਬਾਹਰ ਕੱਢਦੀ ਹੈ
0: ਹਾਂ, ਇਹ
1: ਫਿਰ।
0: ਚੀਜ਼ ਸਾਨੂੰ ਦੱਸਦੀ ਹੈਗੀ ਹੈ ਵੀ ਜੇ ਤੁਹਾਡੇ ਖਾਣਾ ਹਜ਼ਮ ਨਹੀਂ ਹੁੰਦਾ ਹੈਗਾ, ਵੀ ਬਹੁਤ ਜ਼ਿਆਦਾ ਖਾ ਲਿਆ, ਹੈ ਨਾ, ਤਾਂ ਉਹ ਚੀਜ਼ਾਂ ਜਦੋਂ ਸਰੀਰ ਤੁਹਾਡਾ ਨਹੀਂ ਚੱਲਦਾ ਤਾਂ ਉਹ ਇੱਕ ਨਿਯਮ ਬਣਾਇਆ ਹੋਇਆ, ਉਵੇਂ ਜ਼ਿੰਦਗੀ ਦੇ ਵਿੱਚ ਹਾਸਾ ਅਤੇ ਰੋਣਾ ਅਤੇ ਤਾਂ ਸਾਡੀਆਂ ਦੁੱਖ ਤਕਲੀਫਾਂ ਹੈਗੀਆਂ, ਵੀ ਜਦੋਂ ਤੁਸੀਂ ਕਿਸੇ ਬੰਦੇ ਨੂੰ ਹੱਦ ਤੋਂ ਜ਼ਿਆਦਾ ਜਿਹੜਾ ਹੈਗਾ ਆਪਾਂ ਕਹੀਏ ਵੀ ਉਸ ਦੇ ਕਿਸੇ ਵੀ ਫੀਲਿੰਗ ਨੂੰ ਨਹੀਂ ਸਮਝ ਰਹੇ, ਹੈ ਨਾ, ਉਸ ਨੂੰ ਦਬਾ ਕੇ ਰੱਖਿਆ, ਉਹਨੂੰ ਪਰੇਸ਼ਾਨ ਕਰ ਰਹੇ, ਉਹਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ, ਉਹਦੀ ਸੁਣੀ ਨਹੀਂ ਜਾ ਰਹੀ, ਅਤੇ ਕਈ ਸਿਆਣੇ ਹੋ ਕੇ ਵੀ ਕਮਲੇ ਹੈਗੇ ਅਤੇ ਕਈ ਕਮਲੀਆਂ ਹੋ ਕੇ ਵੀ ਸਿਆਣੀਆਂ ਬਣੀਆਂ ਬੈਠੀਆਂ ਨੇ, ਹੈ ਨਾ, ਤਾਂ ਉਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ ਜ਼ਿੰਦਗੀ ਦੇ ਵਿੱਚ, ਵੀ ਸਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਉਹੀ ਜਿਹੜੀ ਮੈਂ ਹੁਣ ਗੱਲ ਕਹੀ ਵੀ ਉਸ ਪਰਿੰਦੇ ਕੇ ਦਿਲ ਸੇ ਪਿੰਜਰੇ ਕੋ ਨਿਕਾਲਨਾ, ਹੈ ਨਾ, ਤਾਂ ਜਦੋਂ ਕਈ ਵਾਰੀ ਬੰਦਿਸ਼ਾਂ ਟੁੱਟ ਵੀ ਜਾਂਦੀਆਂ ਨੇ ਤਾਂ ਉਹ ਗੁਲਾਮੀ ਜਿਹੜੀ ਸਾਡੇ ਦਿਮਾਗ ਦੇ ਵਿੱਚ ਸਾਡੇ ਮਨ ਦੇ ਵਿੱਚ ਜਿਹੜੀ ਵਸ ਜਾਂਦੀ ਹੈ ਨਾ, ਉਹ ਸਾਨੂੰ ਖੁੱਲ੍ਹ ਕੇ ਫਿਰ ਜਿਉਣ ਹੀ ਨਹੀਂ ਦਿੰਦੀ ਗੀ। ਕਿੰਨਾ ਔਖਾ ਹੁੰਦਾ ਮਰੇ ਹੋਏ ਸੁਪਨਿਆਂ ਨੂੰ ਵਾਪਸ ਜਿਉਂਦਾ ਕਰਨਾ,
1: ਬਿਲਕੁਲ,
0: ਹੈ ਨਾ, ਤਾਂ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈਗੀ ਹੈ। ਇਸ ਕਰਕੇ ਸੁਪਨੇ ਬੜੇ ਕੀਮਤੀ ਹੁੰਦੇ ਨੇ ਦੂਜਿਆਂ ਦੇ ਲਈ। ਮੈਨੂੰ ਲੱਗਦਾ ਰਣਦੀਪ ਵੀ ਆਪਦੇ ਸੁਪਨੇ ਕਿਸੇ ਵੀ ਗੱਲ ਦੇ ਉੱਤੇ ਜਾਂ ਕਿਸੇ ਵੀ ਸ਼ਰਤ ਦੇ ਉੱਤੇ ਮਾਰੇ ਨਾ ਜਾਣ,
1: ਬਿਲਕੁਲ ਨਾ ਮਾਰੇ ਜਾਣ। ਦੇਖੋ ਮੈਂ ਤਾਂ ਜਿਹੜਾ ਸੁਪਨਾ ਮੈਂ ਦੇਖਦੀ ਹਾਂ ਨਾ ਮਨਦੀਪ, ਉਹ ਮੈਂ ਹੁਣ ਮਤਲਬ ਆਪਣੀ ਆਉਣ ਵਾਲੀ ਜ਼ਿੰਦਗੀ ਲਈ, ਹੈ ਨਾ, ਉਹ ਮੈਂ ਇਹ ਸੁਪਨਾ ਦੇਖਦੀ ਹਾਂ ਕਿ ਜਦੋਂ ਮੈਂ 60 ਦੇ ਕਰੀਬ, ਜੇ ਇੰਨੀ ਉਮਰ ਹੋਈ ਤਾਂ, ਜਦੋਂ ਮੈਂ ਹੋਵਾਂ ਤਾਂ ਉਸ ਤੋਂ ਬਾਅਦ ਜਿਹੜਾ ਹੈ ਮੈਂ ਮਤਲਬ ਵਿਹੜੇ ਦੇ ਵਿੱਚ, ਗ੍ਰੀਨਰੀ ਦੇ ਵਿੱਚ, ਹੈ ਨਾ,
0: ਜੀ
1: ਕੁਰਸੀ 'ਤੇ ਬੈਠੀ ਹੋਵਾਂ, ਮੇਰੇ ਹੱਥ ਦੇ ਵਿੱਚ ਚਾਹ ਦਾ ਕੱਪ ਹੋਵੇ ਅਤੇ ਮੇਰੇ ਕੋਲ ਕੋਈ ਸੋਹਣੀ ਜਿਹੀ ਕਿਤਾਬ ਹੋਵੇ,
0: ਕੀ ਬਾਤ ਹੈ।
1: ਅਤੇ ਇਹ ਜਿਹੜਾ ਮੈਂ ਸੱਚੀ ਆਪਣੇ ਲਈ ਸੁਪਨਾ ਸਿਰਜਿਆ ਹੋਇਆ ਆਪਣੇ ਬੁਢਾਪੇ ਲਈ, ਕਿ ਜੇ ਇਸ ਤਰ੍ਹਾਂ ਦਾ ਹੋਵੇ, ਹੈ ਨਾ। ਅਤੇ ਕਿਉਂਕਿ ਮਤਲਬ ਤੁਸੀਂ ਇਹ ਦੇਖੋ ਕਿ ਲਾਈਫ, ਅਸੀਂ ਬੜੀ ਸ਼ੋਰਟ ਟ੍ਰਿਪ ਦੇ ਉੱਤੇ ਹਾਂ ਸੱਚਮੁੱਚ।
0: ਜਿਹੜੀ ਜ਼ਿੰਦਗੀ ਨਿਕਲ ਗਈ ਦੇਖੋ ਉਹਦਾ ਸਿਰਫ ਸਾਡੇ ਦਿਲ ਦੇ ਵਿੱਚ ਅਸੀਂ ਸਿਰਫ ਇਹੀ ਕਹਿ ਸਕਦੇ ਹਾਂ ਵੀ ਸਾਨੂੰ ਰਿਗਰੈਟ ਹੀ ਆਉਂਦਾ, ਹੈ ਨਾ, ਵੀ ਅਸੀਂ ਆਹ ਨਹੀਂ ਕੀਤਾ। ਅੱਜ ਤੁਸੀਂ ਆਪਦੇ ਤੋਂ ਛੋਟੀ ਉਮਰ ਦੀ ਕੁੜੀ ਰਣਦੀਪ ਦੇਖਦੇ ਹੋ ਤਾਂ ਤੁਹਾਨੂੰ ਕਿਤੇ ਮਹਿਸੂਸ ਹੁੰਦਾ ਹੋਗਾ ਵੀ ਆਹ ਇੰਜੋਏ ਮੈਂ ਨਹੀਂ ਕੀਤਾ ਯਾਰ, ਇਹ ਤਾਂ
1: ਬਿਲਕੁਲ
0: ਲੰਘ ਹੀ ਗਿਆ, ਹੈ ਨਾ, ਇਹ ਤਾਂ ਹੁਣ ਸਮਾਂ ਵਾਪਸ ਨਹੀਂ ਆਉਣਾ ਰਣਦੀਪ। ਉਹ ਜਿਹੜੀ ਚੀਜ਼ ਲੰਘ ਗਈ ਜਿਹੜੀ ਤੁਸੀਂ ਉਸ ਸਮੇਂ ਇੰਜੋਏ ਨਹੀਂ ਕਰ ਪਾਏ, ਉਹ ਫੀਲਿੰਗ ਦੁਬਾਰਾ ਨਹੀਂ ਆ
1: ਈਵਨ
0: ਸਕਦੀ।
1: ਮੈਨੂੰ ਕਦੇ ਕਈ ਵਾਰ ਨਾ ਮੈਨੂੰ ਆਪਣੀ ਬੱਚੀ ਦੇ ਲਈ ਵੀ ਬੁਰਾ ਲੱਗਦਾ, ਮੈਨੂੰ ਲੱਗਦਾ ਕਿ ਜਿਵੇਂ ਹੁਣ ਉਹ 13 ਸਾਲ ਦੀ ਹੋ ਗਈ ਤਾਂ ਮੈਨੂੰ ਲੱਗਦਾ ਨਾ ਕਿ ਮੈਂ ਉਹਦੇ 'ਤੇ ਨਾਜਾਇਜ਼ ਪਾਬੰਦੀਆਂ ਲਗਾਈਆਂ, ਮੈਂ ਉਹਨੂੰ ਬਹੁਤ ਜ਼ਿਆਦਾ ਘੂਰਿਆ, ਕਿਉਂਕਿ ਹੁਣ ਮੈਨੂੰ ਲੱਗਦਾ ਕਿ ਉਹ ਬੜੀ ਛੇਤੀ ਵੱਡੀ ਹੋ ਰਹੀ ਹੈ ਅਤੇ ਉਹਨੇ ਕੁਝ ਕੁ ਸਾਲ ਹੀ ਮੇਰੇ ਕੋਲ ਰਹਿਣਾ, ਉਸ ਤੋਂ ਬਾਅਦ ਉਹਨੇ ਪੜ੍ਹਨ ਦੇ ਲਈ, ਜਾਏਗੀ ਜਾਂ ਕਿਸੇ ਦੂਜੇ ਸ਼ਹਿਰ ਚਲੀ ਜਾਏਗੀ, ਹੈ ਨਾ, ਜਾਂ ਫਿਰ ਉਹਨੇ ਜੋਬ ਦੇ ਲਈ ਘਰ ਛੱਡ ਦੇਣਾ, ਹੈ ਨਾ,

0: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਤੇ ਨਾਰੀ ਲੋਕ ਦੇ ਵਿੱਚ ਭੈਣੋ ਗੱਲ ਕਰ ਰਹੇ ਹਾਂ ਕਿ ਜ਼ਿੰਦਗੀ ਦੀ ਜਿਹੜੀ ਹੈਗੀ ਨਾ ਕਸ਼ਮਕਸ਼ ਦੇ ਵਿੱਚ ਅਸੀਂ ਬਹੁਤ ਕੁਝ ਗਵਾ ਦਿੰਦੇ ਹਾਂ, ਕੋ ਬਹੁਤ ਕੁਝ ਜਿਹੜਾ ਹੈਗਾ ਸਾਡੀਆਂ ਅੱਖਾਂ ਦੇ ਸਾਹਮਣੇ ਵਿਚਰਦਾ ਤਾਂ ਜ਼ਰੂਰ ਹੈਗਾ, ਪਰ ਅਸੀਂ ਚਾਹ ਕੇ ਵੀ ਕੁਝ ਕੁ ਚੀਜ਼ਾਂ ਅਪਣਾ ਨਹੀਂ ਪਾਉਂਦੇ ਅਤੇ ਕੁਝ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਬੀਤ ਜਾਂਦੀਆਂ ਉਹ ਫਿਰ ਕਹਾਣੀ ਕਿੱਸਿਆਂ ਦੇ ਵਿੱਚ ਹੀ ਰਹਿ ਜਾਂਦੀਆਂ ਅਕਸਰ।
1: ਬਿਲਕੁਲ, ਤੇ ਸਾਨੂੰ ਹਰ ਇੱਕ ਪਲ ਨੂੰ ਨਾ ਜ਼ਿੰਦਗੀ ਦੇ ਨੂੰ ਸਾਨੂੰ ਸੰਜੋਅ ਲੈਣਾ ਚਾਹੀਦਾ, ਇਸ ਤੋਂ ਪਹਿਲਾਂ ਕਿ ਫਿਰ ਅਸੀਂ ਬਾਅਦ ਦੇ ਵਿੱਚ ਅਸੀਂ ਪਛਤਾਈਏ। ਹੈ ਨਾ, ਮੈਂ ਇੱਕ ਗੱਲ ਇੱਥੇ ਪਹਿਲਾਂ ਵੀ ਕੀਤੀ ਹੋਈ ਹੈ ਕਿ ਉਹ ਸਾਰੀਆਂ ਜਿਹੜੀਆਂ ਮਤਲਬ 40 ਦੇ 35-40 ਦੇ ਕਰੀਬ ਦੇ ਔਰਤਾਂ ਜਾਂ ਮਰਦ ਜਿਨ੍ਹਾਂ ਨੂੰ ਅਸੀਂ ਜਦੋਂ 10ਵੀਂ 12ਵੀਂ ਦੇ ਵਿੱਚ ਸੀ, ਅਸੀਂ ਜਿਨ੍ਹਾਂ ਨੂੰ ਅੰਕਲ ਆਂਟੀ ਕਹਿੰਦੇ ਸੀ, ਮੇਰਾ ਨਾ ਹੁਣ ਕਈ ਵਾਰ ਉਹਨਾਂ ਨੂੰ ਉਹਨਾਂ ਤੋਂ ਮਿਲ ਕੇ ਮਾਫ਼ੀ ਮੰਗਣ ਨੂੰ ਦਿਲ ਕਰਦਾ ਹੁੰਦਾ, ਇਹ ਤਾਂ ਕਈ ਹੋ ਗਿਆ
0: ਕਿਉਂਕਿ ਹੁਣ ਜਾ ਕੇ ਆਏ ਜੇ ਲੱਗਦਾ ਵੀ ਜਦੋਂ ਸਾਨੂੰ ਕੋਈ ਅੰਕਲ ਆਂਟੀ ਕਹਿੰਦਾ ਹਨਾ ਤਾਂ ਉਦੋਂ ਫੀਲਿੰਗ ਆਉਂਦੀ ਹੈ, ਫੀਲ ਹੁੰਦਾ
1: ਬਿਲਕੁਲ ਹੈ ਨਾ, ਤਾਂ
0: ਕਿ ਅਸੀਂ ਇੰਨੇ ਵੱਡੇ ਹੋ ਗਏ ਰਣਦੀਪ।
1: ਹਾਂ, ਤੇ ਇਸ ਕਰਕੇ ਹੈ ਨਾ

0: ਅਸੀਂ ਤਾਂ ਮਤਲਬ ਖਾਸ ਕਰਕੇ ਸਾਡੇ ਇੱਥੇ ਤਾਂ ਇਹ ਹਾਲ ਨੇ ਕਿ ਅਸੀਂ ਉਮਰ ਦੇ ਨਾਲ ਵੀ ਬੜੀਆਂ ਬੰਦਿਸ਼ਾਂ ਜਿਹੜੀਆਂ ਨੇ ਜੋੜੀਆਂ ਹੋਈਆਂ,
1: ਜੋੜੀਆਂ ਹੋਈਆਂ,
0: ਹਨਾ,
1: ਸਹੀ ਗੱਲ
0: ਕਿ
1: ਹੈ।
0: ਲੈ ਹੁਣ ਤੂੰ ਸਿਆਣੀ ਉਮਰ ਦਾ ਹੋ ਗਿਆ, ਇਸ ਤਰ੍ਹਾਂ ਦੇ ਰੰਗ ਨਹੀਂ ਪਾਉਣੇ, ਇਹ ਇਸ ਤਰ੍ਹਾਂ ਹੱਸਣਾ ਨਹੀਂ, ਮਤਲਬ ਉੱਥੇ ਵੀ ਫਿਰ ਉਹੀ ਗੱਲਾਂ, ਹਨਾ, ਸਿਆਣਾ ਹੈ ਤਾਂ ਤੂੰ ਇਸ ਤਰ੍ਹਾਂ ਵਿਚਰ ਸਮਾਜ ਦੇ ਵਿੱਚ, ਹਨਾ। ਅਸੀਂ ਕਿਉਂ ਚਾਹੁੰਦੇ ਹਾਂ ਕਿ ਹਰ ਕੋਈ ਬੰਦਾ ਜਿਹੜਾ ਅੱਜ ਦੀ ਉਮਰ ਥੋੜ੍ਹੀ ਜਿਹੀ ਢਲਣ ਲੱਗ ਗਈ, ਹੈ ਨਾ, ਅਸੀਂ ਖੁਦ ਹੀ ਚਾਹੁੰਦੇ ਹਾਂ ਵੀ ਹੁਣ ਇਹ ਸਭ ਕਾਸੇ ਦਾ ਖਹਿੜਾ ਛੱਡ ਕੇ ਇਹ ਬਸ ਸਿਰਫ ਸਾਨੂੰ ਬੈਠ ਕੇ ਦੇਖੇ ਕਿ ਕੀ ਵਾਪਰ ਰਿਹਾ, ਹੈ ਨਾ।
1: ਥੈਂਕਸ ਟੂ ਸੋਸ਼ਲ ਮੀਡੀਆ, ਹੈ ਨਾ ਰਣਦੀਪ। ਉਹ
0: ਹਾਂ
1: ਜਿਹੜੀਆਂ 40-50 ਵਾਲੀਆਂ ਰੀਲਾਂ ਜਿਹੀਆਂ ਹਜੇ ਆਉਂਦੀਆਂ ਹੈਗੀਆਂ, ਉਹਨਾਂ ਨੇ ਲੋਕਾਂ
0: ਜੀ
1: ਦੇ ਵਿੱਚ ਹਜੇ ਵੀ ਰੂਹ ਫੂਕ ਰੱਖੀ ਆ। ਉਹ ਵਾਕਈ ਸਾਨੂੰ ਦੱਸਦੀਆਂ ਹੈਗੀਆਂ ਵੀ ਜ਼ਿੰਦਗੀ ਜਿਹੜੀ ਹੈਗੀ ਆ ਤੁਹਾਡੀ, ਤੁਹਾਨੂੰ ਕੁਛ ਨਹੀਂ ਹੋਇਆ ਹੈਗਾ, 40 ਤਾਂ ਇੱਕ ਟੈਗ ਹੀ ਦਿੱਤਾ ਗਿਆ,
0: ਬਿਲਕੁਲ, ਹੈ ਨਾ, ਉਹ ਕਹਿੰਦੇ ਨੇ ਕਿ
1: ਨੰਬਰ ਹੀ।
0: 40s new 20s, ਹੈ ਨਾ।
1: ਯੈਸ ਆਫ ਕੋਰਸ।
0: ਤੇ ਮੈਨੂੰ ਇਹ ਚੀਜ਼ ਸੋਚ ਕੇ ਬੜਾ ਉਹ ਹੁੰਦਾ ਨਾ ਕਿ ਤੁਹਾਡੇ ਨਾਲ ਸੱਚਮੁੱਚ ਇਸ ਤਰ੍ਹਾਂ ਜਿਹੜਾ ਹੈਗਾ ਨਾ, ਤੁਹਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ। ਜਿਵੇਂ ਹੁਣ ਤੁਹਾਨੂੰ ਹੀ ਪੁੱਛਾਂ ਮਨਦੀਪ, ਦੇਖੋ ਜਿਹੜੀ ਤੁਹਾਡੀ 20ਵਿਆਂ ਦੀ ਉਮਰ ਹੈ, ਹੈ ਨਾ, ਉਹ ਸਾਡੀ ਪਰਦਿਆਂ ਦੀ ਨਿਕਲ ਜਾਂਦੀ ਹੈ 20
1: ਸਹੀ,
0: ਤੱਕ ਦੀ, ਹੈ ਨਾ। 20 ਤੋਂ ਜਿਹੜੀ 30 ਵਾਲੀ ਉਮਰ ਹੁੰਦੀ ਹੈ ਉਹ ਪੂਰਾ ਕਰੀਅਰ ਸੈੱਟ ਕਰਨ ਦੀ, ਫੈਮਿਲੀ ਸੈੱਟ ਕਰਨ ਦੀ, ਹੈ ਨਾ, ਉਸ ਚੱਕਰ ਦੇ ਵਿੱਚ ਨਿਕਲ ਜਾਂਦੀ ਹੈ। ਇਸ ਵਾਲੀ ਉਮਰ ਦੇ ਵਿੱਚ ਹੀ ਹੈ ਕਈਆਂ ਦੇ, ਇਸ ਤੋਂ ਬਾਅਦ ਤੁਹਾਡੇ ਜਿਹੜੇ ਬੱਚੇ ਆ ਲਾਈਫ ਦੇ ਵਿੱਚ ਉਹ ਆ ਜਾਂਦੇ ਆ, ਹੈ ਨਾ। ਫਿਰ ਤੁਹਾਡੀ ਮਤਲਬ 45-50 ਤੱਕ ਤੁਸੀਂ ਉਹਨਾਂ ਬੱਚਿਆਂ ਨੂੰ ਸੈੱਟ ਕਰਦੇ ਹੋ, ਉਹਨਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋ, ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਸਕੂਨ ਆਉਂਦਾ, ਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਹੁਣ ਉਹ ਜਿਹੜੀ ਸਕੂਨ ਵਾਲੀ ਜ਼ਿੰਦਗੀ ਹੈ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਵੀ ਹੁਣ ਇਹ ਬਿਲਕੁਲ ਹੀ ਮਤਲਬ ਇਹ ਨਿਰਾਸ਼ਾਵਾਦੀ ਹੋ ਜਾਣ, ਇਹ ਬਿਲਕੁਲ ਤੋੜ ਲੈਣ ਆਪਣੇ ਆਪ ਨੂੰ ਦੁਨੀਆ ਤੋਂ, ਹਨਾ, ਤੇ ਫਿਰ ਉਹਨਾਂ ਦੀ ਜ਼ਿੰਦਗੀ ਦਾ ਸਕੂਨ ਕਿੱਥੇ ਗਿਆ।
1: ਸ਼ਰਮ ਨਹੀਂ ਆਉਂਦੀ, ਤੁਸੀਂ ਤਾਂ ਜਵਾਕਾਂ ਵਾਲੇ ਹੋ ਗਏ, ਜਵਾਕ ਬਰੋਬਰ ਦੇ ਹੋ ਗਏ।
0: ਹਾਂ, ਤੇ ਫਿਰ ਹੁਣ ਇਹਦੇ 'ਚ ਦੇਖੋ ਮੈਂ
1: ਵੀ,
0: ਮਤਲਬ
1: ਹਾਂ, ਨਜ਼ਰੀਆ ਤੇ ਸੋਚ ਹਰ ਇੱਕ ਇਨਸਾਨ ਵੀ, ਗੱਲ ਇਹੀ ਹੈਗੀ ਹੈ ਵੀ ਜੇ ਹਰ ਇੱਕ ਇਨਸਾਨ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰਦੇ ਹੈ ਨਾ ਰਣਦੀਪ, ਤਾਂ ਉਹੀ ਚੀਜ਼ ਹੈਗੀ ਹੈ ਵੀ 40 ਜਾਂ 50 ਇਹ ਚੀਜ਼ਾਂ ਮੈਂ ਨਹੀਂ ਰੱਖਦੀ ਹਾਂ। ਤੁਸੀਂ ਜ਼ਿੰਦਗੀ ਜੇ ਜਿਉਣੀ ਹੈ ਆਪਦੇ ਢੰਗ ਨਾਲ ਜਿਉਣੀ ਹੈ, ਬਸ ਹਾਂ ਤੁਹਾਡੀ ਫਿਜ਼ੀਕਲੀ ਹੈਲਥ ਆਪਦਾ ਧਿਆਨ ਜ਼ਰੂਰ ਰੱਖੋ ਕਿ
0: ਬਿਲਕੁਲ
1: ਤੁਸੀਂ ਉਮਰ ਦੇ ਚਾਹੇ ਕਿਸੇ ਵੀ ਪੜਾਵ ਤੇ ਹੈਗੇ ਹੋ, ਖੁਸ਼ੀਆਂ ਤਾਂ ਹਰ ਵੇਲੇ ਕਹਿੰਦੇ ਹੁੰਦੇ ਬਾਹਾਂ ਖਿਲਾਰ ਕੇ ਖੜੀਆਂ ਹੀ ਹੁੰਦੀਆਂ ਹੈਗੀਆਂ, ਪਰ ਅਸੀਂ ਕੋਲ ਦੀ ਲੰਘ ਜਾਂਦੇ ਹਾਂ ਵੀ ਨਾ ਨਾ ਅਸੀਂ ਤੈਨੂੰ ਜੱਫੀ ਨਹੀਂ ਪਾਉਣੀ।
0: ਬਿਲਕੁਲ, ਤੇ ਕਹਿੰਦੇ ਨੇ ਕਿ ਖੁਸ਼ੀਆਂ ਦਾ ਕੋਈ ਪੈਮਾਨਾ ਨਹੀਂ ਹੁੰਦਾ, ਕੋਈ ਬੱਚਾ ਉਸੇ ਗੁਬਾਰੇ ਨੂੰ ਵੇਚ ਕੇ ਖੁਸ਼ ਹੁੰਦਾ ਤੇ ਕੋਈ ਖਰੀਦ ਕੇ।
1: ਜੀ,
0: ਇਸ ਕਰਕੇ ਤੁਹਾਡੀਆਂ ਸਥਿਤੀਆਂ ਦੇ ਉੱਤੇ ਕੁਝ ਚੀਜ਼ਾਂ ਨਿਰਭਰ ਜ਼ਰੂਰ ਕਰਦੀਆਂ, ਪਰ ਇਹ ਮਨ ਦੇ ਵਿੱਚ ਠਾਣ ਲਓ ਕਿ ਕੁਝ ਵੀ ਹੋ ਜਾਏ ਅਸੀਂ ਖੁਸ਼ ਹੀ ਰਹਿਣਾ।

0: ਤਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੇਕਰ ਗੱਲ ਕਰੀਏ ਰਣਦੀਪ, ਤਾਂ ਅੱਜ ਦੇ ਪ੍ਰੋਗਰਾਮ ਤੋਂ ਭੈਣਾਂ ਨੂੰ ਵਾਕਈ ਪਤਾ ਲੱਗ ਗਿਆ ਹੋਣਾ, ਮੈਨੂੰ ਇਹ ਲੱਗਦਾ ਹੈਗਾ ਕਿ ਜ਼ਿੰਦਗੀ ਜਿਉਣ ਦੀ ਨਾ ਤਾਂ ਕੋਈ ਉਮਰ ਹੁੰਦੀ ਹੈ, ਨਾ ਤੁਹਾਡੇ ਸੁਪਨੇ ਆ ਜਿਹੜੇ ਹੈਗੇ ਆ ਉਹ ਦੂਸਰੇ ਦੇ ਹੁੰਦੇ ਆ, ਸੁਪਨੇ ਤੁਹਾਡੇ ਨੇ, ਪੂਰੇ ਤੁਸੀਂ ਕਰਨੇ ਨੇ, ਤੇ ਜੇ
1: ਬਿਲਕੁਲ
0: ਹੱਸ ਕੇ ਪੂਰੇ ਕਰ ਲਓਗੇ, ਹੈ ਨਾ। ਤੇ ਇੱਕ ਗੱਲ ਹੋਰ ਵੀ, ਜਿਹੜੀ ਬੰਦਿਸ਼ ਹੈਗੀ ਹੈ, ਠੀਕ ਹੈ ਕਿ ਸਾਨੂੰ ਦਿੱਤੀ ਜ਼ਰੂਰ ਜਾਂਦੀ ਹੈ, ਉਸ ਨੂੰ ਕਿਸ ਹੱਦ ਤੱਕ ਅਪਣਾਉਣਾ ਇਹ ਵੀ ਸਾਡੇ ਤੇ ਨਿਰਭਰ ਕਰਦਾ ਹੈ।
1: ਬਿਲਕੁਲ, ਹੈ ਨਾ। ਉਹ ਕਹਿੰਦੇ ਨੇ ਕਿ ਵੀ ਜੇ ਤੁਹਾਨੂੰ ਰੱਸਾ ਪਾਇਆ ਜਾ ਰਿਹਾ ਹੈ ਇੱਕ ਉਦਾਹਰਣ ਦੇ ਤੌਰ ਤੇ, ਹੈ ਨਾ,
0: ਜੀ
1: ਤੇ ਜਾਂ ਤਾਂ ਫਿਰ ਤੁਹਾਨੂੰ ਰੱਸਾ ਖੋਲਣਾ ਆਉਣਾ ਚਾਹੀਦਾ, ਜੇ ਤੁਸੀਂ ਖੋਲ ਨਹੀਂ ਪਾ ਰਹੇ ਨਾ ਤਾਂ ਚੱਬ ਜਾਓ ਉਹਨੂੰ। ਪਰ ਉਸ ਉਹਨੂੰ ਜਿਹੜੀ ਤੁਹਾਨੂੰ ਇੱਕ ਜਿਹੜਾ ਬੰਦਿਸ਼ ਹੈਗੀ ਹੈ ਨਾ, ਉਹਨੂੰ ਤੋੜੋ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਜ਼ਰੂਰ ਕਰੋ। ਪਰ ਹਾਂ, ਜਿਹੜੇ ਤੁਹਾਡੇ ਸੁਪਨੇ ਆ ਨਾ, ਉਹ ਮਤਲਬ ਸਮਾਜਿਕ ਹਿੱਤ ਦੇ ਹੋਣੇ ਚਾਹੀਦੇ ਆ, ਪਰ ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਕੋਈ ਹਿਚਕਚਾਹਟ ਤੁਹਾਨੂੰ ਨਹੀਂ ਹੋਣੀ ਚਾਹੀਦੀ, ਤੁਹਾਨੂੰ ਬਿਲਕੁਲ ਵੀ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਉਹਨਾਂ ਲਈ।
0: ਜੀ
1: ਆਪਣੇ ਸੁਪਨਿਆਂ ਦੇ ਉੱਤੇ ਮਾਣ ਕਰਨਾ ਸਿੱਖੋ ਅਤੇ ਉਸੇ ਮਾਣ ਦੇ ਨਾਲ ਮਿਹਨਤ ਕਰੋ।
0: ਜੀ,
1: ਅਤੇ
0: ਤਾਂ ਇਹਨਾਂ ਹੀ ਗੱਲਾਂ ਦੇ ਨਾਲ ਫਿਰ ਲਈ ਫਿਰ ਆਪਾਂ ਆ ਗਿਆ।
1: ਬਿਲਕੁਲ ਜੀ, ਅਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਭੈਣਾਂ ਜ਼ਰੂਰ ਜਿਹੜਾ ਹੈਗਾ ਉਹ ਆਪਣੇ ਸੁਪਨਿਆਂ 'ਤੇ ਵੀ ਧਿਆਨ ਕੇਂਦਰਿਤ ਕਰਨਗੀਆਂ। ਤੁਸੀਂ ਲੇਟ ਨਹੀਂ ਹੋ, ਜ਼ਿੰਦਗੀ 'ਚ ਕਦੇ ਵੀ ਕੁਝ ਵੀ ਕੀਤਾ ਜਾ ਸਕਦਾ, ਇੱਕ ਸ਼ੁਰੂਆਤ ਕਰਨ ਦੀ ਗੱਲ ਹੁੰਦੀ ਆ।
0: ਹਾਂ, ਤਾਂ ਫਿਰ ਖੁਸ਼ ਰਿਹਾ ਕਰੋ ਅਤੇ ਦੂਜਿਆਂ ਨੂੰ ਵੀ ਖੁਸ਼ ਰੱਖਿਆ ਕਰੋ, ਅਤੇ ਜਿਹੜਾ ਤੁਹਾਡੀ ਖੁਸ਼ੀ ਦਾ ਹਿੱਸਾ ਨਹੀਂ ਵੀ ਬਣਦਾ ਹੈਗਾ, ਤਾਂ ਆਪਣੇ ਆਪ ਦੇ ਲਈ, ਹੈ ਨਾ, ਖੁਸ਼ ਰਹਿਣਾ ਜਿਹੜਾ ਹੈਗਾ ਉਹ ਤੁਸੀਂ ਸ਼ੁਰੂ ਕਰੋ, ਆਪਣੇ ਆਪ ਨੂੰ ਪਸੰਦ ਕਰਨਾ ਸ਼ੁਰੂ ਕਰੋ।
1: ਬਿਲਕੁਲ, ਤੇ
0: ਜੀ
1: ਜ਼ਿੰਦਗੀ ਦੇ ਵਿੱਚ ਇਹ ਫਲਸਫਾ ਮੰਦੀਪ ਯਾਦ ਰੱਖੋ, ਜਿਹਨੂੰ ਕਹਿੰਦੇ ਨਾ ਟਿਪ ਆਫ ਦ ਡੇ, ਉਹ ਤੁਹਾਨੂੰ ਦੇ ਦਿੰਦੇ ਆ। ਕਹਿੰਦੇ ਨੇ ਕਿ ਫਸਲ ਰੰਗ ਬਦਲੇ ਤਾਂ ਵੱਢ ਦਿਓ, ਤੇ ਰਿਸ਼ਤੇ ਰੰਗ ਬਦਲਣ ਤਾਂ ਛੱਡ ਦਿਓ। ਸਭ ਨੂੰ ਖੁਸ਼ ਕਰਨ ਦੀ ਗਰੰਟੀ ਲੈ ਕੇ ਨਾ ਚੱਲੋ।
0: ਜੀ,
1: ਤੁਸੀਂ ਸਭ ਨੂੰ ਖੁਸ਼ ਨਹੀਂ ਕਰ ਸਕਦੇ, ਇਸ ਕਰਕੇ ਸਿਰਫ ਆਪਣੀਆਂ ਖੁਸ਼ੀਆਂ ਦਾ ਧਿਆਨ ਰੱਖੋ, ਸਭ ਲਈ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ, ਆਪਣੇ ਸੁਪਨਿਆਂ ਨੂੰ ਪੂਰਾ ਕਰੋ। ਬਾਕੀ ਜਿਹੜਾ ਹੈਗਾ, ਜਿਹਨੇ ਖੁਸ਼ ਹੋਣਾ ਹੈ ਉਹਨੇ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੁਸ਼ ਹੋਣਾ, ਅਤੇ ਜਿਹਨੇ ਨਹੀਂ ਹੋਣਾ ਉਹਨੇ ਕੁਝ ਕੀਤੇ ਤੋਂ ਵੀ ਨਹੀਂ ਹੋਣਾ।
0: ਤਾਂ ਫਿਰ ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ
1: ਅਤੇ ਮੈਨੂੰ ਰਣਦੀਪ ਪੰਧੇਰ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ
0: ਇਜਾਜ਼ਤ,
1: ਇਜਾਜ਼ਤ
0: ਅਤੇ ਆਨੰਦ ਮਾਨੋ ਚੱਲਦੇ ਚੱਲਦੇ ਇਸ ਗੀਤ ਦਾ।

FM बैंड 100.2 MHz से असी आकाशवाणी ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ 1:05 ਦਾ ਹੋ ਰਿਹਾ ਹੈ। ਤੁਹਾਨੂੰ ਦੱਸੀਏ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮਾਂ ਬਾਰੇ।

ਸਰੋਤਿਆਂ ਦੇ ਖਤਾਂ 'ਤੇ ਆਧਾਰਿਤ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਨਗਮੇ ਹੁਣ ਤੋਂ ਥੋੜ੍ਹੀ ਦੇਰ ਬਾਅਦ। 2 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਰਫਰੋਸ਼ ਦਾ। 2:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਅਤੇ ਅੱਜ ਦਾ ਵਿਸ਼ਾ ਰਹੇਗਾ ਸਿਹਤਮੰਦ ਬਣੋ, ਨਸ਼ਿਆਂ ਤੋਂ ਦੂਰ ਰਹੋ।

ਪੰਜ ਵਜ ਕੇ 2 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਪ੍ਰੋਗਰਾਮ ਕਿਸਾਨ ਬਾਣੀ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨਾਂ ਲਈ ਸਕੀਮਾਂ, ਇਹ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ। ਪ੍ਰੋਗਰਾਮ ਪੇਸ਼ਕਰਤਾ ਹੋਣਗੇ ਪ੍ਰਿਤਪਾਲ ਸਿੰਘ। ਅੱਜ ਤੁਸੀਂ ਇਸ ਦਾ ਮੁੜ ਪ੍ਰਸਾਰਣ ਸੁਣੋਗੇ। 6:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਬਿਵਗਿਓਰ ਦਾ।

ਅਤੇ 10:30 ਪ੍ਰੋਗਰਾਮ ਰਜਨੀ ਗੰਧਾ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਕੁਝ ਖਾਸ ਪ੍ਰੋਗਰਾਮ। ਬਿਲਾ ਹੋ ਰਿਹਾ ਹੈ ਪ੍ਰੋਗਰਾਮ ਨਗਮੇ ਦਾ।

ਪ੍ਰੋਗਰਾਮ ਨਗਮੀ ਲੈ ਕੇ ਮੈਂ ਹਾਜ਼ਰ ਹਾਂ ਮਨਦੀਪ ਮਸੌਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਵਿੱਚ ਸਾਰੇ ਸਰੋਤਿਆਂ ਦਾ ਕਰਦੇ ਹਾਂ ਜੀ ਸਵਾਗਤ। ਤਾਂ ਪ੍ਰੋਗਰਾਮ ਨਗਮੀ ਅਤੇ ਸਰੋਤਿਆਂ ਦੇ ਜਿਹੜੇ ਹੈਗੇ ਆ ਜੀ ਖਤ ਸਾਨੂੰ ਮਿਲ ਚੁੱਕੇ ਹੈਗੇ ਆ ਅਤੇ ਨਾਲ ਨਾਲ ਜਿਹੜੇ ਸਨੇਹੀ ਉਹਨਾਂ ਨੇ ਸਾਨੂੰ ਭੇਜਿਆ ਹੈ। ਲਿਖਣ ਵਾਲੇ ਨੇ ਮਦਰੱਸਾ ਗੇਟ ਭਾਊਪੁਰ ਮੰਡਿਆਹੂ ਜੌਨਪੁਰ ਤੋਂ, ਇਰਸ਼ਾਦ ਅਹਿਮਦ ਅੰਸਾਰੀ, ਕਾਮਰਾਨ ਇਰਸ਼ਾਦ, ਅਰਮਾਨ ਇਰਸ਼ਾਦ, ਨਵੀਦ ਇਰਸ਼ਾਦ, ਅਜਰਾ ਤਬੱਸਮ, ਅਤੇ ਰਾਏਪੁਰ ENE ਜ਼ਿਲ੍ਹਾ ਬਨਾਰਸ ਤੋਂ ਮਾਸਟਰ ਅਬਦੁਲ ਮਜੀਦ ਅੰਸਾਰੀ, ਨੌਰੀਨ ਅੰਸਾਰੀ, ਆਫੀਆ ਪਰਵੀਨ। ਅਤੇ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੀ ਹੋਈ ਹੈ ਜੀ MGM ਮੈਡੀਕਲ ਕਾਲਜ ਜਮਸ਼ੇਦਪੁਰ ਤੋਂ ਡਾਕਟਰ ਤਸਨੀਮ ਕੌਸ਼ਰ, ਡਾਕਟਰ ਇਸ਼ਿਤਾ ਸਾਹਿਨੀ ਝੁਮਰੀ ਤਲੈਯਾ ਤੋਂ, ਡਾਕਟਰ ਸੋਨਮ ਬਰਕਾਕਾਨਾ ਤੋਂ, ਨਾਜ਼ਨੀ ਤਬੱਸਮ, ਅਫਸਲ ਇਬਰਾਹਿਮ ਅਤੇ ਮੁਹੰਮਦ ਇਫਤਿਖਾਰ ਇਬਰਾਹਿਮ। ਫਿਲਮ ਹਮ ਹੈ ਰਾਹੀਂ ਪਿਆਰ ਕੀ ਦੇ ਵਿੱਚੋਂ ਸੁਣਦਿਆਂ ਇਹਨਾਂ ਸਰੋਤਿਆਂ ਦੀ ਫਰਮਾਇਸ਼ ਦੀ ਇਹ ਗੀਤ।

ਤੁਸੀਂ ਨੰਦ ਮੰਨ ਰਹੇ ਹੋ ਪ੍ਰੋਗਰਾਮ ਨਗਮੇ ਦਾ। ਪ੍ਰੋਗਰਾਮ ਨਗਮੇ ਫਿਰ ਤੋਂ ਜਾਰੀ ਰਹੇਗਾ। ਪਹਿਲਾਂ ਸੁਣਾਂਗੇ 1:10 ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਕ੍ਰਿਸ਼ਨਨ ਨੇ ਯੂਨੀਵਰਸਿਟੀਆਂ ਵਿਦਿਅਕ ਸੰਸਥਾਵਾਂ ਤੇ ਸੰਗਠਨਾਂ ਦੀ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਦੀ ਸ਼ਲਾਘਾ ਕੀਤੀ। ਉਨਾਂ ਆਖਿਆ ਕਿ ਉਨਾਂ ਦੇ ਉਪਰਾਲੇ ਇਕ ਮਜ਼ਬੂਤ, ਸਿਹਤਮੰਦ ਤੇ ਨਸ਼ਾ ਮੁਕਤ ਭਾਰਤ ਬਣਾਉਣ ਚ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ। ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ, ਨਸ਼ਾ ਛੁਡਾਉਣ ਚ ਲੱਗੇ ਲੋਕਾਂ ਦਾ ਸਮਰਥਨ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਬਜਾਏ ਉਮੀਦ, ਸਿਹਤ ਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਵਾਸਤੇ ਇਕਜੁੱਟ ਹੋਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਨਸ਼ਿਆਂ ਦੀ ਦੁਰਵਰਤੋਂ ਖਿਲਾਫ਼ ਲੜਾਈ ਚ ਲੱਗੇ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਏ। ਅੰਤਰਰਾਸ਼ਟਰੀ ਨਸ਼ਾ ਮੁਕਤ ਦਿਵਸ ਦੇ ਮੌਕੇ ਤੇ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਨੇ ਨਸ਼ਿਆਂ ਦੀ ਦੁਰਵਰਤੋਂ ਦੀ ਆਲਮੀ ਚੁਣੌਤੀ ਖਿਲਾਫ਼ ਸਭ ਤੋਂ ਮਜ਼ਬੂਤ ਲੜਾਈ ਲੜੀ ਏ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿਖੇ ਪੰਜਾਬ ਉਰਦੂ ਅਕਾਦਮੀ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ, ਬਲਾਕ ਕੋਆਰਡੀਨੇਟਰਾਂ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰੀ ਸਮੀਖਿਆ ਬੈਠਕ ਕੀਤੀ। ਮੰਤਰੀ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਜੰਗ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਏ। ਉਨਾਂ ਕਿਹਾ ਕਿ ਪੇਂਡੂ ਸੁਰੱਖਿਆ ਕਮੇਟੀਆਂ, ਪੰਚਾਇਤਾਂ, ਨੌਜਵਾਨਾਂ, ਮਾਪਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਸ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਪੇਂਡੂ ਸੁਰੱਖਿਆ ਕਮੇਟੀਆਂ ਦਾ ਗਠਨ, ਨਸ਼ਾ ਛੁਡਾਓ ਕੇਂਦਰਾਂ ਦੀ ਸਥਾਪਨਾ ਤੇ ਨਸ਼ਾ ਮੁਕਤੀ ਟੀਮਾਂ ਦੀ ਤੈਨਾਤੀ ਕਰਕੇ ਨਸ਼ਿਆਂ ਦੇ ਖਿਲਾਫ਼ ਬਹੁ ਪੱਖੀ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਏ। ਉਨਾਂ ਦਸਿਆ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਪਿੰਡਾਂ 'ਚ ਖੇਡ ਸਹੂਲਤਾਂ, ਖੇਡ ਸਟੇਡੀਅਮ ਤੇ ਲਾਇਬ੍ਰੇਰੀਆਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ। ਉਨਾਂ ਸਪਸ਼ਟ ਕੀਤਾ ਕਿ ਨਸ਼ਾ ਤਸਕਰੀ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਸਮਾਜ ਵਿਰੋਧੀ ਅਨਸਰਾਂ ਲਈ ਪੰਜਾਬ 'ਚ ਕੋਈ ਥਾਂ ਨਹੀਂ ਏ। ਅਜੇ ਲੋਕਾਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੇਂਡੂ ਸੁਰੱਖਿਆ ਕਮੇਟੀਆਂ ਨਾਲ ਨਿਰੰਤਰ ਤਾਲਮੇਲ ਬਣਾਇਆ ਰੱਖਿਆ ਜਾਵੇ ਅਤੇ ਨਸ਼ਿਆਂ ਸਬੰਧੀ ਕੋਈ ਵੀ ਸੂਚਨਾ ਮਿਲਣ ਤੇ ਤੁਰੰਤ ਪ੍ਰਭਾਵਸ਼ਾਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਧਰ ਪਠਾਨਕੋਟ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੇ ਨਿਰਦੇਸ਼ਾਂ ਤੇ ਨਸ਼ਾ ਛੁਡਾਊ ਕੇਂਦਰ ਵਿਖੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਬੁਲਾਰਿਆਂ ਨੇ ਮਰੀਜ਼ਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਤੇ ਨਸ਼ਿਆਂ ਦੇ ਮਾੜੇ ਅਸਰ ਬਾਰੇ ਵੀ ਜਾਗਰੂਕ ਕੀਤਾ। ਪੰਜਾਬ ਸਰਕਾਰ ਨੇ ਆਪਣੇ ਸਮੂਹ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਪੰਜਾਬ ਸਰਕਾਰ ਦੇ ਅਮਲਾ ਵਿਭਾਗ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਮੁਤਾਬਕ ਇਹ ਹੁਕਮ 1 ਜੁਲਾਈ ਦਿਨ ਬੁੱਧਵਾਰ ਤੋਂ ਲਾਗੂ ਹੋਣਗੇ। ਬੀਤੇ ਮਹੀਨੇ ਗਰਮੀ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਵੱਲੋਂ 25 ਮਈ ਤੋਂ ਅਗਲੇ ਹੁਕਮਾਂ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਕਰ ਦਿੱਤਾ ਗਿਆ ਸੀ, ਜਿਸ ਨੂੰ ਹੁਣ ਮੁੜ ਆਮ ਦਫ਼ਤਰੀ ਸਮੇਂ ਮੁਤਾਬਕ ਕਰ ਦਿੱਤਾ ਜਾਵੇਗਾ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅਸ਼ੂਰਾ ਏ ਮੁਹੱਰਮ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ। ਇਹ ਦਿਨ ਪੈਗੰਬਰ ਮੁਹੰਮਦ ਦੇ ਪੋਤੇ ਹਜ਼ਰਤ ਇਮਾਮ ਹੁਸੈਨ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ, ਜਿਨ੍ਹਾਂ ਨੇ ਕਰਬਲਾ 'ਚ ਸੱਚ, ਨਿਆਂ ਤੇ ਨੇਕੀ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ, ਹਿੰਮਤ, ਹਮਦਰਦੀ ਤੇ ਸੱਚ ਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦੀਆਂ ਸਦੀਵੀ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਰਤ ਇਮਾਮ ਹੁਸੈਨ ਦੀ ਕੁਰਬਾਨੀ ਸਾਨੂੰ ਸੱਚਾਈ ਤੇ ਨਿਆਂ ਦੇ ਮਾਰਗ ਤੇ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੀ ਹੈ। ਸਰਕਾਰ ਨੇ ਉਦਯੋਗਿਕ ਅਤੇ ਵਪਾਰਕ LPG ਖਪਤਕਾਰਾਂ ਨੂੰ ਗੈਰ ਘਰੇਲੂ ਪੈਕ ਕੀਤੇ LPG ਸਪਲਾਈ ਤੇ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਸਪਲਾਈ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੇ ਪੱਧਰ ਤੇ ਬਹਾਲ ਕਰ ਦਿੱਤੀ ਗਈ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹੈ ਕਿ ਸੰਕਟ ਦੌਰਾਨ ਮੁਅੱਤਲ ਕੀਤੀ ਥੋਕ LPG ਸਪਲਾਈ ਨੂੰ ਉਨ੍ਹਾਂ ਦੇ ਪਿਛਲੇ ਪੱਧਰਾਂ ਨਾਲੋਂ 50% ਵਧਾਇਆ ਗਿਆ। ਇਸ ਨਾਲ ਵਪਾਰਕ ਤੇ ਉਦਯੋਗਿਕ ਖਪਤਕਾਰਾਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਇਹ ਬਹਾਲੀ LPG ਸਪਲਾਈ ਸਥਿਤੀ ਵਿਚ ਹਾਲ ਹੀ 'ਚ ਹੋਏ ਸੁਧਾਰ ਤੋਂ ਬਾਅਦ ਹੈ। ਇੰਡੀਅਨ ਆਇਲ ਦੇ ਸੂਤਰਾਂ ਮੁਤਾਬਕ ਪੰਜਾਬ ਵਿਚ ਗੈਰ ਘਰੇਲੂ LPG ਦੇ 19 ਕਿਲੋਗ੍ਰਾਮ ਤੇ ਵੱਡੇ ਹੋਟਲਾਂ ਤੇ ਸਨਅਤੀ ਅਦਾਰਿਆਂ 'ਚ ਇਸਤੇਮਾਲ ਹੋਣ ਵਾਲੇ 47.5 ਕਿਲੋਗ੍ਰਾਮ ਤੇ 425 ਕਿਲੋਗ੍ਰਾਮ ਦੇ ਸਿਲੰਡਰ ਹੁਣ ਪਹਿਲਾਂ ਵਾਂਗ ਉਪਲਬਧ ਹੋਣਗੇ। ਸਰਕਾਰ ਨੇ ਪਾਸਪੋਰਟ ਅਰਜ਼ੀ ਫੀਸ ਵਿਚ ਵਾਧਾ ਕਰ ਦਿੱਤੈ। ਨਵੇਂ ਜਾਂ ਦੁਬਾਰਾ ਜਾਰੀ ਕੀਤੇ 36 ਪੰਨਿਆਂ ਦੇ ਪਾਸਪੋਰਟ ਲਈ ਹੁਣ 2500 ਰੁਪਏ ਦੀ ਫੀਸ ਲੱਗੇਗੀ। ਵਿਦੇਸ਼ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਮੁਤਾਬਕ ਪਾਸਪੋਰਟ ਸੋਧ ਨਿਯਮ 2026 1 ਜੁਲਾਈ ਤੋਂ ਲਾਗੂ ਹੋਣਗੇ। ਭਾਰਤ ਅੱਜ ਆਇਰਲੈਂਡ ਖਿਲਾਫ਼ 2 ਮੈਚਾਂ ਦੀ 2020 ਅੰਤਰਰਾਸ਼ਟਰੀ ਕ੍ਰਿਕਟ ਲੜੀ ਦਾ ਪਹਿਲਾ ਮੈਚ ਸ਼ਾਮ 6 ਵਜੇ ਬੇਲਫਾਸਟ 'ਚ ਖੇਡੇਗਾ। ਭਾਰਤੀ ਟੀਮ ਦੀ ਕਪਤਾਨੀ ਸ਼੍ਰੇਯਸ ਅਈਅਰ ਕਰਨਗੇ। ਟੀਮ 'ਚ 15 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਨੇ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNA ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਨਗਮੀ ਤੇ ਮੈਂ ਬਣੀ ਹੋਈ ਹਾਂ ਤੁਹਾਡੇ ਨਾਲ ਮਨਦੀਪ ਮਸਾਨ। ਪ੍ਰੋਗਰਾਮ ਨਗਮੇ ਦੇ ਵਿੱਚ ਸਾਡੇ ਸਰੋਤਿਆਂ ਦੇ ਖਾਤੋਂ ਉਹਨਾਂ ਦੇ ਸਨੇਹੀ ਵਟਸਐਪ ਦੇ ਜ਼ਰੀਏ ਵੀ ਸਾਡੇ ਤੱਕ ਪਹੁੰਚੇ ਹੋਏ ਹੈ ਜੀ। ਤਾਂ ਪ੍ਰੋਗਰਾਮ ਦੇ ਵਿੱਚ ਜੋ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਇਸ਼ਕ ਜ਼ਿਆਦੇ ਦੇ ਵਿੱਚੋਂ, ਅਤੇ ਇਸ ਗੀਤ ਨੂੰ ਸੁਣਨ ਦੀ ਜਿਹੜੀ ਫਰਮਾਇਸ਼ ਕੀਤੀ ਹੈਗੀ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ, ਸਾਇਨਾ, ਨਿਵਾਨ ਸ਼ਰਮਾ ਦੇ ਵੱਲੋਂ ਕੀਤੀ ਗਈ ਹੈ। ਜਲਾਲਾਬਾਦ ਬੈਸ ਤੋਂ ਸਾਡੇ ਨਾਲ ਬਣੀ ਹੋਈ ਨੇ ਸੁਰੇਸ਼ ਗਗਨੀਜਾ, ਪੂਨਮ ਗਗਨੀਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ। ਅਤੇ ਇਸ ਤੋਂ ਬਿਨਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਿਹੜੇ ਹੈਗੇ ਆ ਜੀ ਵਟਸਐਪ ਦੇ ਜ਼ਰੀਏ ਸਾਡੇ ਸਰੋਤੇ ਜੁੜੇ ਹੋਏ ਨੇ। ਗ੍ਰਾਮ ਹਿੰਗੜੀ ਆਲੋਟ, ਜ਼ਿਲ੍ਹਾ ਰਤਲਾਮ, MP ਤੋਂ ਸਾਡੇ ਨਾਲ ਬਣੇ ਹੋਏ ਨੇ ਜਗਦੀਸ਼ ਧਾਕੜ ਨਾਇਮਾ, ਸ਼੍ਰੀਮਤੀ ਰੰਜੂਬਾਈ ਧਾਕੜ, ਯੁਵਰਾਜ ਸਿੰਘ ਅਤੇ ਸ਼ਿਵਾਂਗੀ ਧਾਕੜ ਬਣੇ ਹੋਏ ਨੇ। ਅਤੇ ਇਸ ਤੋਂ ਬਿਨਾਂ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੀਤੀ ਫਰਮਾਇਸ਼ ਦੇ ਨਾਲ ਸਵਰਨ ਸਿੰਘ, ਪਿੰਡ ਦੋਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਤਾਂ ਸੁਣਦਿਆਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਦੇ ਉੱਪਰ ਫਿਲਮ ਇਸ਼ਕ ਜ਼ਿਆਦੇ ਦੇ ਵਿੱਚੋਂ ਇਹ ਗੀਤ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਸ਼੍ਰੇਆ ਘੋਸ਼ਾਲ ਨੇ।

ਪ੍ਰੋਗਰਾਮ ਚੱਲ ਰਿਹਾ ਨਗਮੀ ਦੀ ਨਗਮੀ ਦੇ ਵਿੱਚ ਸਾਡੇ ਨਾਲ ਬਣੀ ਹੋਈ ਹੈ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਬਣੀ ਹੋਈ ਹੈ ਅੱਜ, ਰਾਜਵੀਰ ਸਿੰਘ ਸਾਡੇ ਨਾਲ ਜੁੜੇ ਹੋਏ ਹੈ ਬਿਲਾਜ, ਮਾਫ਼ ਕਰਨਾ, ਰਾਜਵੀਰ ਸਿੰਘ ਪਿੰਡ ਸਵਾਜਪੁਰ ਜ਼ਿਲ੍ਹਾ ਪਟਿਆਲਾ ਤੋਂ ਸਾਡੇ ਨਾਲ ਬਣੇ ਹੋਏ ਹੈ ਨੀ, ਗ੍ਰਾਮਨਗਰ ਕੋਹਰਾ ਜ਼ਿਲ੍ਹਾ ਰਾਜਾ ਨੰਦਗਾਮ ਛੱਤੀਸਗੜ੍ਹ ਤੋਂ, ਬਬਲੂ ਸਾਹੂ, ਜਾਮੁਨ ਦੇਵੀ ਸਾਹੂ, ਪ੍ਰੇਮ ਪੂਜਾ, ਦੁਸ਼ਯੰਤ ਪ੍ਰਾਂਜਲ, ਸਮੀਕਸ਼ਾ ਬੇਬੀ, ਆਰਾਧਿਆ ਤੀ ਸਾਹੂ ਸਾਡੇ ਨਾਲ ਜਿਹੜੇ ਹੈਗੇ ਜੀ ਬਣੇ ਹੋਏ ਨੇ। ਤਾਂ ਪ੍ਰੋਗਰਾਮ ਦੇ ਵਿੱਚ ਜਨਕਪੁਰੀ ਸਹਾਰਨਪੁਰ ਤੋਂ ਗੀਤ ਦੀ ਫਰਮਾਇਸ਼ ਕਰਦੇ ਨੇ ਜੌਨ ਡਿਕੈਸਟੋ, ਰੋਜੀ ਡਿਕੈਸਟੋ, ਪਰਲ ਡਿਕੈਸਟੋ, ਵਿਲੀਸ ਡਿਕੈਸਟੋ ਜਿਹੜੇ ਹੈਗੇ ਹੈ ਫਰਮਾਇਸ਼ ਕਰ ਲੈ ਕੇ ਪਹੁੰਚੇ ਹੋਏ ਹੈ ਜੀ। ਜਾਂਡਲਾ ਟਾਊਨ SBS ਨਗਰ ਤੋਂ ਵਿਨੋਦ ਸੰਧੂ, ਕਮਲ ਸੰਧੂ, ਰੀਤਿਸ਼ ਸੰਧੂ, ਆਕਾਂਕਸ਼ਾ ਸੰਧੂ, ਭਾਰਤ ਭੂਸ਼ਣ ਸੰਧੂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਟਸਐਪ ਦੇ ਜ਼ਰੀਏ ਜਿਹੜੇ ਹੈਗੇ ਹੈ ਜੀ ਸਰੋਤੇ ਜੁੜੇ ਹੈ, ਸੰਦੋਹਾ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਨਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂੰ, ਅਰਵਿੰਦ ਕੁਮਾਰ, ਲਾਡੀ ਧਾਲੀਵਾਲ, ਸਮਾਣਾ ਤੋਂ ਬਣੇ ਹੋਏ ਹੈ। ਤਾਂ ਸੁਣਦਿਆਂ ਇਹਨਾਂ ਸਾਰੇ ਹੀ ਸਰੋਤਿਆਂ ਦੀ ਪਸੰਦ ਦੀ ਫਿਲਮ ਇਹ ਦਿਲ ਹੈ ਮੁਸ਼ਕਿਲ ਦੇ ਵਿੱਚੋਂ ਇਹ ਗੀਤ।

0: ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, 1:50 'ਤੇ ਉਰਦੂ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਸੁਣੋਗੇ।
1: नमस्कार, ए आकाशवाणी है। खबरां दे नाल मैं सरबजीत कौर। पहला इस बुलेटिन दियां खास खबरां। गृह

0: ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਤੇ ਮਰਦਾਂ ਦੀ ਹਾਕੀ ਵਿੱਚ ਭਾਰਤ ਸ਼ਾਮ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਉਨ੍ਹਾਂ ਵੀ ਕਿਹਾ ਕਿ ਨਸ਼ਿਆਂ ਖਿਲਾਫ਼ ਸਾਨੂੰ ਇਕਜੁੱਟ ਹੋ ਕੇ ਜੰਗ ਲੜਨੀ ਏ ਅਤੇ ਇਸ ਨੂੰ ਜਿੱਤਣਾ ਵੀ ਏ। ਸ੍ਰੀ ਸ਼ਾਹ ਨੇ ਕਿਹਾ ਕਿ ਸਾਨੂੰ ਨਸ਼ਿਆਂ ਦੇ ਵਪਾਰੀਆਂ ਖਿਲਾਫ਼ ਸਖ਼ਤ ਰਵੱਈਆ ਅਪਣਾਉਣਾ ਹੋਏਗਾ ਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰੱਖਣਾ ਹੋਏਗਾ।
1: ड्रग के व्यापार करने वालों के प्रति रूथलेस अप्रोच रखना है और ड्रग के विक्टिम जो है जिनको आदत लग गई है उनके प्रति सिंपथेटिक अप्रोच रखना है। हमारी सद्भावना ही वो बच्चों को फिर से सामान्य जीवन के साथ जोड़ सकती है।
0: ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਹਿਰ ਰਾਸ਼ਟਰੀ ਸੁਰੱਖਿਆ, ਸਮਾਜਿਕ ਸਥਿਰਤਾ, ਆਰਥਿਕ ਹਿੱਤਾਂ ਤੇ ਨੌਜਵਾਨਾਂ ਤੇ ਦੇਸ਼ ਦੇ ਭਵਿੱਖ ਲਈ ਖਤਰਾ ਏ। ਉਨ੍ਹਾਂ ਨੇ ਅਧਿਆਤਮਿਕ ਆਗੂਆਂ, ਨੌਜਵਾਨਾਂ ਤੇ ਮਾਵਾਂ ਨੂੰ ਇਸ ਜੰਗ ਨੂੰ ਜਿੱਤਣ ਲਈ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ।
1: आज हमारा देश नार्कोटिक्स के खिलाफ लड़ाई के ऐसे नाजुक मोड़ पर खड़ा है। आने वाले 3 साल तय करने वाले हैं कि नशा हम पर विजय प्राप्त करेगा या हम नशे पर विजय। और मेरा आप सबसे विनम्र आग्रह है कि देश के आने वाले 100 वर्ष के भविष्य के लिए ये लड़ाई हमने जीतनी चाहिए, दृढ़ता के साथ जीतनी चाहिए और हमारे संयुक्त प्रयास से जीतनी चाहिए।
0: ਉਪਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਨਸ਼ਾ ਮੁਕਤ ਭਾਰਤ ਬਣਾਉਣ ਦੇ ਸਾਂਝੇ ਅਹਿਦ ਨੂੰ ਮੁੜ ਦੁਹਰਾਉਣ ਦਾ ਸੱਦਾ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਇਸ ਲਹਿਰ ਨੂੰ ਸਰਗਰਮੀ ਨਾਲ ਅੱਗੇ ਵਧਾਉਣ ਲਈ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ ਅਤੇ ਸੰਗਠਨਾਂ ਦੀ ਸ਼ਲਾਘਾ ਕੀਤੀ। ਉਪਰਾਸ਼ਟਰਪਤੀ ਨੇ ਸਾਰਿਆਂ ਨੂੰ ਜਾਗਰੂਕਤਾ ਫੈਲਾਉਣ, ਨਸ਼ਾ ਛੁਡਾਉਣ ਵਿੱਚ ਲੱਗੇ ਲੋਕਾਂ ਦੀ ਹਮਾਇਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਬਜਾਏ ਉਮੀਦ, ਸਿਹਤ ਅਤੇ ਉਦੇਸ਼ ਚੁਣਨ ਲਈ ਪ੍ਰੇਰਿਤ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿਚ ਬਰਤਾਨੀਆ ਦੇ ਵਪਾਰ ਤੇ ਸਨਅਤ ਮੰਤਰੀ ਪੀਟਰ ਕਾਇਲ ਨਾਲ ਗੱਲਬਾਤ ਕੀਤੀ। ਸ੍ਰੀ ਗੋਇਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਤੇ ਬਰਤਾਨੀਆ ਵਿਚਕਾਰ ਵਪਾਰ ਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਸ੍ਰੀ ਗੋਇਲ ਨੇ ਵੀ ਕਿਹਾ ਕਿ ਭਾਰਤ ਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋਏਗਾ। ਸਮਾਜਿਕ ਸੁਰੱਖਿਆ ਤੇ ਦੋਹਰਾ ਯੋਗਦਾਨ ਕਨਵੈਨਸ਼ਨ ਵੀ ਲਾਗੂ ਹੋਏਗਾ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਨਵੀਨਤਾ, ਨਿਵੇਸ਼ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ SCO ਫੋਰਮ 2026 ਵਿਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ਼ ਵਿਕਾਸ ਦੀਆਂ ਲਾਭਪਾਤਰੀ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ। ਆਰਥਿਕ ਵਿਕਾਸ ਵਿਚ ਔਰਤਾਂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਕਰੀਬ 1 ਕਰੋੜ ਔਰਤਾਂ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿਚ ਸੰਗਠਿਤ ਨੇ, ਜਿਨ੍ਹਾਂ ਵਿਚੋਂ 30 ਕਰੋੜ ਤੋਂ ਵੱਧ ਲੱਖਪਤੀ ਦੀਦੀ ਬਣ ਗਈਆਂ ਨੇ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਸ਼ਕਤੀ ਅਤੇ ਮਿਸ਼ਨ ਪੋਸ਼ਣ 2.0 ਵਰਗੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ, ਦੇਖਭਾਲ ਅਤੇ ਆਰਥਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਉਨ੍ਹਾਂ ਨੇ ਖੇਤਰ ਵਿਚ ਔਰਤਾਂ ਦੀ ਆਰਥਿਕ ਅਗਵਾਈ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਲਈ SCO ਭਾਈਵਾਲਾਂ ਨਾਲ ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ। ਭਾਰਤ ਵਿਚ ਜਰਮਨੀ ਦੇ ਰਾਜਦੂਤ ਫਿਲਿਪ ਵਿਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਇਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਭਾਈਵਾਲੀ ਕਾਮਯਾਬ ਰਹੀ ਏ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਵਿਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ ਤੇ ਜਲਦ ਹੀ ਸਹਿਮਤੀ ਬਣ ਜਾਏਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle @AIR ਜਲੰਧਰ। ਕੱਲ ਅਮਰੀਕਾ ਵਿਚ ਹੋਏ ਦੂਜੇ ਪੈਕਸ ਸਿਲਿਕਾ ਸੰਮੇਲਨ ਵਿਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਦਸਖਤ ਕੀਤੇ। ਆਰਥਿਕ ਮਾਮਲਿਆਂ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਜੈਕਬ ਹੇਲਬਰਗ ਨੇ ਕਿਹਾ ਕਿ AI ਸੰਮੇਲਨ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ AI ਯੁੱਗ ਲਈ ਵਿਕਾਸ ਪੱਖੀ ਤੇ ਨਵੀਨਤਾ ਪੱਖੀ ਨੇਮਬੱਧਕ ਪਹੁੰਚ ਦੀ ਹਮਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਹੇਲਬਰਗ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ

ਪ੍ਰੋਗਰਾਮ ਸਰਫਰੋ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਸੁਣਦਿਆਂ ਫਿਲਮ ਨਯਾ ਦੌਰ ਦਾ ਇਹ ਗੀਤ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਸ਼ਮਸ਼ਾਦ ਬੇਗਮ ਨੇ।

ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮਨਦੀਪ ਮਸੌਨ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ ਜੀ ਦੋਸਤੋ। ਦੋ ਤੇਰੀਆਂ ਦੋ ਮੇਰੀਆਂ ਜਿਸ ਵਿੱਚ ਸਾਡੇ ਸਰੋਤੀ ਜਿਹੜੇ ਹੈਗੇ ਜੀ, ਸਟੂਡੀਓ ਦਾ ਨੰਬਰ ਡਾਇਲ ਕਰਦੇ, ਇਹਦੇ ਨੰਬਰ ਹੈ ਜੀ 0175-22-494, ਯਾਨੀ ਕਿ 0175-22-80-494। ਇਹ ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੈਗੀ ਹੈ ਜੀ ਸਾਡੇ ਵਿਸ਼ੇ ਦੇ ਨਾਲ ਸੰਬੰਧਿਤ ਆਪਣੀ ਰਾਏ ਦੇ ਸਕਦੇ ਹੋ। ਅਤੇ ਅੱਜ ਦਾ ਵਿਸ਼ਾ ਜਿਹੜਾ ਹੈਗਾ ਜੀ, ਸਿਹਤਮੰਦ ਬਣੋ, ਨਸ਼ਿਆਂ ਤੋਂ ਦੂਰ ਰਹੋ। ਤਾਂ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਵਿੱਚ ਸਾਨੂੰ ਜ਼ਰੂਰ ਦੱਸੋ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ। ਇੰਤਜ਼ਾਰ ਤੁਹਾਡੇ ਫੋਨ ਕਾਲਸ ਦਾ 0175-22-80-494।

0: ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਬਣਿਆ ਜੀ, ਸਾਡੇ ਨਾਲ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ।
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਹਾਂਜੀ, ਹਰਮੇਸ਼ ਕੁਮਾਰ ਸਨੌਰ ਤੋਂ ਬੋਲ ਰਹੇ ਮੈਡਮ।
0: ਹਾਂਜੀ ਹਰਮੀਤ ਜੀ, ਅੱਜ ਦਾ ਆਪਾਂ ਜੋ ਵਿਸ਼ਾ ਰੱਖਿਆ ਹੈਗਾ, ਸਿਹਤਮੰਦ ਬਣੋ, ਨਸ਼ਿਆਂ ਤੋਂ ਦੂਰ ਰਹੋ।
1: ਹਾਂਜੀ ਹਾਂਜੀ
0: ਹਾਂਜੀ, ਤੁਹਾਡੀ
1: ਹਾਂਜੀ
0: ਕੀ
1: ਮੈਡਮ।
0: ਵਿਚਾਰ ਹੈਗੇ ਜੀ?
1: ਮੈਡਮ ਇਹੀ ਹੈ ਜੀ ਵੀ ਮਤਲਬ ਸਵੇਰੇ ਉੱਠ ਕੇ ਆਪਾਂ ਨੂੰ ਸੈਰ ਕਰਨੀ ਚਾਹੀਦੀ ਹੈ ਮੈਡਮ,
0: ਜੀ
1: ਤੇ ਆਪਣਾ ਪਾਣੀ ਵਗੈਰਾ ਪੀਓ ਜੀ, ਤੇ ਫਲ ਫਰੂਟ ਖਾਓ ਸਵੇਰੇ ਉੱਠ ਕੇ, ਤੇ ਵਧੀਆ ਖਾਣਾ ਖਾਓ ਜੀ, ਤੇ ਸੈਰ ਸਪੱਟੇ ਕਰੋ ਆਪਣਾ,
0: ਜੀ
1: ਤੇ ਇਹਦੇ ਨਾਲ ਹੀ ਸਿਹਤਮੰਦ ਬਣਿਆ ਜਾ ਸਕਦਾ ਜੀ ਆਪਣਾ।
0: ਜੀ
1: ਆਪਣਾ ਖਾਣਾ ਵਧੀਆ ਹੋਏਗਾ ਤਾਂ ਹੀ ਸਿਹਤ ਅੱਛੀ ਹੋਏਗੀ ਜੀ।
0: ਹਾਂਜੀ
1: ਹਾਂਜੀ ਹਾਂਜੀ, ਇਹੀ ਸੁਧਾਰ ਜੀ ਆਪਣਾ।
0: ਸ਼ੁਕਰੀਆ ਜੀ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ।
0: ਤਾਂ ਪ੍ਰੋਗਰਾਮ ਚੱਲ ਰਿਹਾ ਜੀ, ਦੋ ਤੀਰੀਆਂ ਦੋ ਮੀਰੀਆਂ, ਜਿਸ ਦੇ ਵਿੱਚ ਸਟੂਡੀਓ ਦਾ ਨੰਬਰ ਹੈਗਾ 0175-2982-94। ਦੋਸਤੋ, ਤੁਸੀਂ ਡਾਇਲ ਕਰ ਸਕਦੇ ਹੋ ਅੱਜ ਇਸ ਪ੍ਰੋਗਰਾਮ ਦੇ ਵਿੱਚ। ਸਾਡਾ ਜੋ ਵਿਸ਼ਾ ਹੈਗਾ, ਸਿਹਤਮੰਦ ਬਣੋ, ਨਸ਼ਿਆਂ ਤੋਂ ਦੂਰ ਰਹੋ।

0: ਕਾਲਰ ਸਰ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਜੀ ਆਪਣਾ।
1: ਧਰਮਪਾਲ ਹੈ ਜੀ ਮੇਰਾ ਨਾਮ ਜੀ।
0: ਹਾਂਜੀ ਧਰਮਪਾਲ ਜੀ, ਕਿੱਥੋਂ ਗੱਲ ਕਰ ਰਹੇ ਹੋ
1: ਮੈਂ ਅੰਨਾਪੂਰਨਾ ਚੌਂਕ ਤੋਂ ਗੱਲ ਕਰ ਰਿਹਾ।
0: ਜੀ? ਤਾਂ ਅਸੀਂ ਵਿਸ਼ੇ ਦਾ ਪਤਾ ਲੱਗ ਗਿਆ ਤੁਹਾਨੂੰ।
1: ਹਾਂਜੀ ਹਾਂਜੀ ਹਾਂਜੀ।
0: ਹਾਂਜੀ, ਤਾਂ ਤੁਸੀਂ ਕੀ ਕਹਿਣਾ ਚਾਹੋਗੇ?
1: ਦੇਖੋ ਜੀ, ਮੈਂ ਤਾਂ ਇੱਕੋ ਗੱਲ ਕਹਾਂਗਾ। ਦੇਖੋ,
0: ਜੀ
1: ਪਹਿਲੀ ਗੱਲ ਤਾਂ ਇਹ ਹੁੰਦੀ ਹੈਗੀ ਕਿ ਇਸ ਚੀਜ਼ ਦਾ ਉਸ ਬੰਦੇ ਨੂੰ ਪਤਾ ਹੁੰਦਾ ਜਿਹਦੇ ਘਰ ਵਿੱਚ ਇਸ ਚੀਜ਼ ਦਾ ਸੇਵਨ ਹੋ ਰਿਹਾ ਹੋਵੇ, ਕਿਉਂਕਿ ਹਰ ਇੱਕ ਚੀਜ਼ ਬੰਦੇ ਨੂੰ ਨਾ ਆਪਣੇ ਘਰ ਤੋਂ ਸਿੱਖਣ ਨੂੰ ਮਿਲਦੀ ਹੈ।
0: ਹਾਂਜੀ
1: ਜਿਹੜੇ ਘਰ ਦੇ ਵਿੱਚ ਨਸ਼ਾ,
0: ਜੀ
1: ਇੱਕ ਤਰ੍ਹਾਂ ਉਹ ਘਰ ਨਰਕ ਸਮਾਨ ਹੀ ਹੁੰਦਾ ਹੈ।
0: ਬਿਲਕੁਲ
1: ਘਰ ਇੱਕ ਬੰਦਾ ਜ਼ਰੂਰ ਰਿਹਾ ਹੁੰਦਾ ਪਰ ਭੁਗਤ ਸਾਰਾ ਟੱਬਰ ਰਿਹਾ ਹੁੰਦਾ।
0: ਜੀ
1: ਮੈਂ ਆਪਣੀ ਲਾਈਫ ਦੀ ਗੱਲ ਕਰਦਾ ਜੀ, ਸਾਡੇ ਅਸੀਂ ਇਹ ਚੀਜ਼ਾਂ ਆਪਣੇ ਘਰ ਤੋਂ ਹੀ ਸਿੱਖੀਆਂ। ਆਪਣੇ ਘਰ ਤੋਂ ਸਿੱਖ ਕੇ ਸਾਨੂੰ ਬਚਪਨ ਤੋਂ ਹੀ ਨਸ਼ਾ ਮੁਕਤ ਰਹੇ ਹਾਂ ਅਸੀਂ, ਅੱਜ ਅਸੀਂ ਮੌਜਾਂ ਲੁੱਟ ਰਹੇ ਹਾਂ।
0: ਜੀ
1: ਜਿਹੜੇ ਘਰ ਵਿੱਚ ਨਸ਼ਾ ਹੋਏਗਾ ਜੀ, ਇਹ ਸੋਚ ਲਓ ਕਿ ਉਹ ਨਰਕ ਭਰਾ ਘਰ ਹੀ ਹੋਏਗਾ।
0: ਬਿਲਕੁਲ,
1: ਮੈਂ ਤਾਂ ਇੱਕੋ ਹੀ ਰਿਕੁਐਸਟ ਕਰਾਂਗਾ ਅੱਜ ਦੇ ਨੌਜਵਾਨ ਨੂੰ। ਵੈਸੇ ਦੇਖਣ ਨੂੰ ਤਾਂ ਆਪਾਂ ਨੂੰ ਬਹੁਤ ਕੁਛ ਮਿਲ ਰਿਹਾ, ਕਿਉਂਕਿ ਜਿਹੜੇ ਘਰ ਵਿੱਚ ਨਸ਼ਾ ਹੁੰਦਾ ਨਾ ਜੀ,
0: ਜੀ
1: ਉਹਨਾਂ ਨੂੰ ਪਤਾ ਹੁੰਦਾ ਕਿ ਬਾਕੀ ਨਸ਼ਾ ਦਾ ਨੁਕਸਾਨ ਕੀ ਹੈ।
0: ਬਿਲਕੁਲ ਜੀ,
1: ਕਹਿਣੇ ਨੂੰ ਤਾਂ ਕੋਈ ਕੁਛ ਕਹੀ ਜਾਵੇ ਜੀ।
0: ਜੀ
1: ਜਿਹੜੇ ਬੰਦੇ ਜਿਹੜਾ ਘਰ ਅੱਜ ਨਸ਼ਾ ਮੁਕਤ ਹੈ ਨਾ ਜੀ, ਉਹ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਮਾਣੇਗਾ।
0: ਬਿਲਕੁਲ, ਸ਼ੁਕਰੀਆ ਜੀ, ਬਹੁਤ ਸੋਹਣੇ ਵਿਚਾਰ ਹੈਗੇ ਤੁਹਾਡੇ। ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਦੇ ਲਈ।
1: ਥੈਂਕ ਯੂ ਮੈਡਮ।

0: ਪ੍ਰੋਗਰਾਮ ਚੱਲ ਰਿਹਾ ਦੋ ਤੀਰੀਆਂ ਦੋ ਮੀਰੀਆਂ ਅਤੇ ਕਾਲਰ ਸਾਡਾ ਬਣਿਆ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣੀ ਰੇਡੀਓ ਸੈੱਟ ਤੋਂ ਦੂਰ ਹੋ ਕੇ ਗੱਲ ਕਰੋ ਜਾਂ ਰੇਡੀਓ ਦੀ ਆਵਾਜ਼ ਘੱਟ ਕਰ ਦਿਓ
1: ਹਾਂਜੀ, ਰੇਡੀਓ ਤੋਂ ਦੂਰ ਹੈ ਜੀ।
0: ਜੀ, ਕੀ ਨਾਮ ਹੈ ਜੀ ਆਪਣਾ?
1: ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ।
0: ਜੀ
1: 14 ਤਰੀਕ ਨੂੰ ਰਾਜਵਿੰਦਰ ਮੈਡਮ ਨਾਲ ਗੱਲ ਹੋਈ ਸੀ ਜੀ।
0: ਜੀ ਸੁਖਵਿੰਦਰ ਸਿੰਘ ਜੀ, ਫਿਰ ਅੱਜ ਦੇ ਵਿਸ਼ੇ 'ਤੇ ਕੀ ਕਹਿਣਾ ਚਾਹੋਗੇ?
1: ਹਾਂਜੀ ਮੈਡਮ ਜੀ, ਜ਼ਿੰਦਗੀ ਦੇ ਵਿੱਚ ਸਾਡਾ ਸਭ ਤੋਂ ਸੱਚਾ ਦੋਸਤ ਸਾਡੀ ਸਿਹਤ ਹੈ, ਇਹ ਸਿਹਤ ਦੀ ਤੰਦਰੁਸਤੀ ਹੈ ਜੀ।
0: ਤੁਹਾਡਾ ਰੇਡੀਓ ਦੀ ਆਵਾਜ਼ ਨਾ ਮੈਨੂੰ ਹਜੇ ਵੀ ਵਿੱਚੋਂ ਸੁਣੀ ਜਾਂਦੀ ਆ, ਰੇਡੀਓ ਤੋਂ ਦੂਰ ਹੋ ਕੇ ਗੱਲ ਕਰੋ ਪਲੀਜ਼।
1: ਇੱਕ ਮਿੰਟ ਜੀ। ਹੈਲੋ,
0: ਹਾਂਜੀ ਬੋਲੋ।
1: ਹਾਂਜੀ ਮੈਡਮ, ਮੈਂ ਕਹਿ ਰਿਹਾ ਸੀ ਵੀ ਜਿਹੜਾ ਸਾਡਾ ਜੀਵਨ ਦੇ ਵਿੱਚ ਸੱਚਾ ਸਾਥੀ ਹੈ ਨਾ, ਉਹ ਸਾਡੀ ਸਿਹਤ ਹੈ, ਇਹ ਸਿਹਤ ਦੀ ਤੰਦਰੁਸਤੀ ਹੈ ਜੀ।
0: ਜੀ
1: ਜੇ ਅਸੀਂ ਸਿਹਤਮੰਦ ਹਾਂ, ਅਸੀਂ ਤੰਦਰੁਸਤ ਹਾਂ, ਅਸੀਂ ਆਪਣੀ ਜ਼ਿੰਮੇਵਾਰੀਆਂ ਨੂੰ ਤੇ ਆਪਣੇ ਖੁਸ਼ੀ ਗਮੀ ਦੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਬੜੀ ਚੰਗੀ ਤਰ੍ਹਾਂ ਨਿਭਾ ਸਕਦੇ ਹਾਂ, ਆਪਾਂ ਹਿੱਸਾ ਲੈ ਸਕਦੇ ਹਾਂ ਜੀ।
0: ਬਿਲਕੁਲ ਜੀ।
1: ਪਰ ਤੁਸੀਂ ਦੇਖੋ ਜੀ, ਜਦੋਂ ਅਸੀਂ ਨਸ਼ਿਆਂ ਦੀ ਇਸ ਦਲਦਲ ਦੇ ਵਿੱਚ ਫਸ ਜਾਂਦੇ ਹਾਂ ਜਾਂ ਦੇਖਾ ਦੇਖੀ ਦੇ ਵਿੱਚ ਫਸ ਜਾਂਦੇ ਹਾਂ, ਇਹਦੇ ਨਾਲ ਸਿਰਫ ਤੋਂ ਸਿਰਫ ਮੇਰੇ ਖਿਆਲ ਨਾਲ ਬਰਬਾਦੀ ਹੀ ਹੈ ਜੀ।
0: ਜੀ
1: ਸਮੇਂ ਦੀ ਬਰਬਾਦੀ, ਸਿਹਤ ਦੀ ਬਰਬਾਦੀ, ਪੈਸਿਆਂ ਦੀ ਬਰਬਾਦੀ।
0: ਬਿਲਕੁਲ ਜੀ।
1: ਮੈਡਮ ਜੀ, ਮੈਂ ਆਪਣੇ ਨਿੱਜੀ ਤੁਹਾਨੂੰ ਤਜਰਬਾ ਦੱਸਦਾ। ਸਾਡਾ ਇੱਕ ਸਾਥੀ ਸੀ, ਇਹ ਜਿਹੜਾ ਮਤਲਬ ਕਿ ਜਰਦਾ ਵਗੈਰਾ ਖਾਂਦੇ ਆ ਨਾ,
0: ਹਾਂਜੀ,
1: ਇਹ ਬਹੁਤ ਛੋਟਾ ਜਿਹਾ ਨਸ਼ਾ ਆਮ ਗਿਣਦੇ ਆ ਨਾ, ਵੀ ਇਹਦੇ ਨਾਲ ਕੀ ਹੁੰਦਾ।
0: ਜੀ
1: ਇੱਕ ਬੰਦਾ ਨਾ ਸਾਡੇ ਨਾਲ ਸੀ, ਉਹ ਮਤਲਬ ਕਿ ਇਹ ਖਾਂਦਾ ਸੀ, ਆਪਾਂ ਦੇਖੋ ਇਹਨੂੰ ਚੁਟਕੀ ਭਰ ਕਹਿੰਦੇ ਆ, ਉਹ ਕਹਿੰਦੇ ਆ ਚੁਟਕੀ ਨਾਲ ਕੀ ਹੁੰਦਾ।
0: ਜੀ
1: ਤੇ ਉਹਨੂੰ ਗਲੇ ਦਾ ਕੈਂਸਰ ਹੋ ਗਿਆ, ਉਹਦਾ PGI ਚੰਡੀਗੜ੍ਹ ਤੋਂ ਇਲਾਜ ਚੱਲਿਆ, ਉਹ ਕਹਿੰਦਾ ਵੀ ਮੈਨੂੰ ਤਾਂ ਸਮਝ ਹੀ ਨਹੀਂ ਆਈ ਵੀ ਮੈਨੂੰ ਹੋਇਆ ਕੀ ਆ।
0: ਜੀ
1: ਤੁਸੀਂ ਦੇਖੋ, ਜਦੋਂ ਇੱਕ ਚੁਟਕੀ ਭਰ ਨਸ਼ਾ ਜਿਹੜਾ ਅਸੀਂ ਰੋਜ਼ ਵਾਰ ਵਾਰ ਕਰਦੇ ਹਾਂ ਤੇ
0: ਹਾਂਜੀ
1: ਉਹ ਸਾਨੂੰ ਇੱਥੋਂ ਤੱਕ ਪਹੁੰਚਾ ਸਕਦਾ, ਤੇ ਅਸੀਂ ਤਾਂ ਪਤਾ ਨਹੀਂ ਅੱਜ ਕਿਹੋ ਜਿਹੇ ਨਸ਼ਿਆਂ ਦੇ ਵਿੱਚ ਫਸੇ ਹੋਏ ਹਾਂ ਜੀ।
0: ਬਿਲਕੁਲ ਜੀ।
1: ਸੋ ਸਾਨੂੰ ਬਚਣਾ ਚਾਹੀਦਾ ਜੀ, ਮੈਂ ਤਾਂ ਇਹੀ ਗੱਲ ਕਹਿਣੀ ਚਾਹਾਂਗਾ ਵੀ ਜਿਹੜਾ ਨਸ਼ਾ ਹੈ ਨਾ, ਉਹ ਅੱਗ ਦੀ ਤਰ੍ਹਾਂ ਹੁੰਦਾ, ਅੱਗ ਦੇ ਵਿੱਚ ਚਾਹੇ ਤੁਸੀਂ ਜਾਣ ਕੇ ਹੱਥ ਪਾਓ, ਚਾਹੇ ਤੁਹਾਡਾ ਅਣਜਾਣੇ ਵਿੱਚ ਪੈ ਜੇ, ਉਹਦਾ ਕੰਮ ਸਾੜਨਾ ਹੀ ਸਾੜਨਾ।
0: ਬਿਲਕੁਲ ਜੀ, ਧਿਆਨ ਰੱਖਣਾ ਚਾਹੀਦਾ ਹੈ। ਸ਼ੁਕਰੀਆ ਜੀ, ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ, ਸ਼ੁਕਰੀਆ ਪ੍ਰੋਗਰਾਮ 'ਚ ਫੋਨ ਕਰਨ ਲਈ।
1: ਧੰਨਵਾਦ ਜੀ।
0: ਸਰੋਤਿਆਂ ਦੱਸੀਏ, ਸਟੂਡੀਓ ਦਾ ਨੰਬਰ 0175-80-494 ਤੁਸੀਂ ਡਾਇਲ ਕਰ ਸਕਦੇ ਹੋ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਸਾਡੇ ਇਸ ਵਿਸ਼ੇ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।

0: ਪ੍ਰੋਗਰਾਮ ਦੀ ਵਿੱਚ ਇੱਕ ਕਾਲਰ ਸਾਡੇ ਨਾਲ ਬਣੀ ਹੋਈ ਹੈ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ
1: ਹੈਲੋ,
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਨਾਮ ਦੱਸਿਓ ਜੀ ਆਪਣਾ।
1: ਜਸਵੀਰ ਸਿੰਘ ਜੱਸਾ, ਪਿੰਡ ਭਲਮਾਜਰਾ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ।
0: ਹਾਂਜੀ ਜਸਵੀਰ ਸਿੰਘ ਜੀ, ਅੱਜ ਆਪਾਂ ਵਿਸ਼ਾ ਰੱਖਿਆ ਵੀ ਸਿਹਤਮੰਦ ਰਹੋ, ਬਣੋ, ਨਸ਼ਿਆਂ ਤੋਂ ਦੂਰ ਰਹੋ।
1: ਅਸੀਂ ਅਸੀਂ ਦੂਰ, ਸਾਡੇ ਸਾਡੇ ਘਰ 'ਚ ਨਸ਼ਾ ਕੋਈ ਨਹੀਂ ਵਰਤਦਾ ਜੀ, ਨਾ ਜਰਦਾ, ਨਾ ਬੀੜੀ, ਨਾ ਸਿਗਰਟ, ਨਾ ਦਾਰੂ ਨਹੀਂ ਵਰਤਦੀ ਜੀ।
0: ਜੀ ਵਧੀਆ ਗੱਲ ਹੈ ਜੀ, ਚੰਗੀ ਗੱਲ ਹੈ।
1: ਅਸੀਂ ਬਿਆਸ ਜਾਂਦੇ ਹਾਂ ਜੀ, ਹਰ ਹਰ ਮਹੀਨੇ 'ਚ ਸੇਵਾ ਲਾ ਕੇ ਆਉਂਦੇ ਹੁੰਦੇ ਹਾਂ ਜੀ, 15-15 20-20 ਦਿਨ ਜੀ।
0: ਜੀ
1: ਹਾਂਜੀ, ਦੂਰ ਰਹਿਣੇ ਆ ਜੀ। ਮੈਂ ਸਾਰੀ ਵੀਰਾਂ ਭਾਈਆਂ ਨੂੰ ਕਹਿਣਾ, ਨਸ਼ਾ ਛੱਡੋ, ਕੋਹੜ ਕੱਢੋ ਜੀ।
0: ਜੀ
1: ਇਹ ਕੀ ਆ, ਇਹ 'ਚ ਨਾਲੇ ਪੈਸਾ ਖਰਾਬ ਕਰਦੇ ਆ ਜੀ, ਨਾਲੇ ਨਾਲੇ ਜਾਇਦਾਦ ਵੀ ਖਰਾਬ ਕਰਦੇ ਆ ਜੀ ਨਾਲ।
0: ਬਿਲਕੁਲ ਜੀ,
1: ਹਾਂ ਜੀ, ਚੰਗਾ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।
0: ਸ਼ੁਕਰੀਆ ਜੀ।

0: ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਅਤੇ ਸਟੂਡੀਓ ਦਾ ਨੰਬਰ ਡਾਇਲ ਹੋ ਚੁੱਕਿਆ ਜੀ। ਕਾਲਰ ਨਾਲ ਬਣੇ ਆ ਸਾਡੇ ਨਾਲ ਅਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਹੈਲੋ,
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਨਾਮ ਦੱਸਿਓ ਆਪਣਾ।
1: ਮੈਂ ਜੀ ਰਾਜੀਵ ਠਾਕੁਰ ਅਵਸਥੇਟ ਫੇਸਮਨ ਤੋਂ ਬੋਲ ਰਿਹਾ ਜੀ।
0: ਹਾਂਜੀ ਰਾਜੀਵ ਠਾਕੁਰ ਜੀ, ਕੀ ਹਾਲ ਚਾਲ ਹੈ ਤੁਹਾਡੇ?
1: ਠੀਕ ਹੈ ਜੀ।
0: ਅਤੇ ਦੱਸੋ ਫਿਰ ਅੱਜ ਦੇ ਵਿਸ਼ੇ ਨਾਲ ਸੰਬੰਧਿਤ ਹੈ ਤੁਹਾਡੀ ਕੀ ਰਾਏ?
1: ਚਾਂਦ ਕੀ ਚਾਂਦਨੀ ਸਿਤਾਰੇ ਸੇ ਪੁੱਛੋ, ਐਫਐਮ ਪਟਿਆਲੇ ਦੀ ਤਾਰੀਫ ਉਨਕੇ ਚਾਹਨੇ ਵਾਲੇ ਸੇ ਪੁੱਛੋ।
0: ਸ਼ੁਕਰੀਆ ਜੀ।
1: ਮਤ ਹੋ ਉਦਾਸ ਰੋਤੇ, ਉਠਾਓ ਆਪਣਾ ਫੋਨ, ਮਿਲਾਓ ਐਫਐਮ ਰੇਡੀਓ ਕੋ ਆਪਣਾ ਨੰਬਰ।
0: ਹਾਂ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਵਿਸ਼ਾ ਰੱਖਿਆ ਉਸ 'ਤੇ ਆਪਣੇ ਵਿਚਾਰ ਦਿਓ।
1: ਨਾ ਨਸ਼ਾ ਕਰੋ ਨਾ ਵਾਰ ਕਰੋ, ਕਰਨਾ ਹੈ ਅਗਰ ਤੋ ਪਿਆਰ ਕਰੋ, ਮਿਲਤਾ ਹੈ ਮੁਸ਼ਕਿਲ ਸਹੀ ਹੈ ਜੀਵਨ ਕਿਆ ਹਮ ਸਬਕੋ ਨਹੀਂ ਹੈ ਪਤਾ, ਕਿ ਭਰਾਓ ਮੇਰੇ ਮਿੱਤਰੋ ਇਹ ਨਸ਼ੇ ਤੋਂ ਜਿੰਨੀ ਵੀ ਦੁਨੀਆ ਹੈ ਬਾਹਰ ਨਿਕਲੋ ਔਰ ਉਸ ਚੰਗੇ ਪਾਸੇ ਲੱਗੋ।
0: ਜੀ
1: ਬਾਕੀ ਸਰ ਸਾਰੀ ਦੁਨੀਆ ਸਾਨੂੰ ਯਾਦ ਕਰੇ ਕਿ ਫਲਾਣਾ ਮਿੱਤਰ ਬੜਾ ਵਧੀਆ ਸੀਗਾ,
0: ਜੀ
1: ਚੰਗੇ ਕੰਮ ਕਰਦਾ ਸੀਗਾ।
0: ਜੀ
1: ਸ਼ੁਕਰੀਆ ਜੀ, ਥੈਂਕ ਯੂ।
0: ਸ਼ੁਕਰੀਆ ਜੀ।

0: ਪ੍ਰੋਗਰਾਮ ਦੇ ਵਿੱਚ ਇੱਕ ਕਾਲਰ ਸਾਡੇ ਨਾਲ ਬਣੀ ਹੈ ਜੀ, ਕਰਦੇ ਹਾਂ ਉਹਨਾਂ ਨਾਲ ਗੱਲ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਆਪਦੇ ਰੇਡੀਓ ਸੈੱਟ ਦੀ ਆਵਾਜ਼ ਜਿਹੜੀ ਹੈ ਜੀ ਉਹ ਘੱਟ ਕਰ ਦਿਓ।
1: ਠੀਕ ਹੈ ਜੀ,
0: ਹਾਂਜੀ,
1: ਕਰਦੀ ਮੈਂ।
0: ਕਿਉਂਕਿ ਜੇ ਰੇਡੀਓ ਦੀ
1: ਹਾਂਜੀ
0: ਆਵਾਜ਼ ਨਾਲ ਨਾਲ ਚੱਲਦੀ ਹੈ ਤਾਂ ਉਸੇ ਨਾਲ ਤੁਹਾਡੀ ਜਿਹੜੀ ਆਵਾਜ਼ ਹੈ ਗੂੰਜਣ ਲੱਗ ਜਾਂਦੀ ਹੈ।
1: ਹਾਂਜੀ ਕਰਦੀ ਮੈਂ।
0: ਹਾਂਜੀ, ਕੀ ਨਾਮ ਹੈ ਜੀ ਆਪਣਾ?
1: ਜੀ ਨਾਮ ਕੁਲਵੰਤ ਸਿੰਘ ਹੈ ਜੀ।
0: ਕੁਲਵੰਤ ਸਿੰਘ ਜੀ, ਸਵਾਗਤ ਕਰਦੇ ਹਾਂ। ਤੁਹਾਡਾ ਫੋਨ ਜਿਹੜਾ ਹੈਗਾ FM ਪਟਿਆਲਾ 'ਤੇ ਪਹਿਲੀ ਵਾਰ ਲੱਗਿਆ, ਤੁਸੀਂ ਦੱਸ ਰਹੇ ਸੀ।
1: ਹਾਂਜੀ ਹਾਂਜੀ ਹਾਂਜੀ, ਪਹਿਲੀ ਵਾਰੀ ਲੱਗਿਆ ਜੀ, ਘੱਟੋ ਘੱਟ 10 ਸਾਲਾਂ ਬਾਅਦ ਮੈਨੂੰ ਲੱਗਿਆ ਹੋਊਗਾ।
0: 10 ਸਾਲਾਂ ਬਾਅਦ ਲੱਗਿਆ ਹੈਗਾ। ਚਲੋ, ਪਹਿਲਾਂ ਤਾਂ ਪਾਰਟੀ ਹੋ ਗਈ ਹੈ ਨਾ ਤੁਹਾਡੇ ਜਿੰਮੇ
1: ਹਾਂਜੀ ਹਾਂਜੀ ਹਾਂਜੀ, ਪਾਰਟੀ ਜ਼ਰੂਰ ਜੀ, ਜ਼ਰੂਰ।
0: ਜੀ, ਕਿੱਦਾਂ ਦੀ ਲੱਗਦੀ ਹੈ FM ਪਟਿਆਲਾ ਦੀ? ਪ੍ਰੋਗਰਾਮ ਸੁਣਦੇ ਹੁੰਦੇ ਹੋ?
1: ਬਹੁਤ ਵਧੀਆ ਲੱਗਦੇ ਨੇ, ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਜੀ ਅਸੀਂ।
0: ਅੱਛਾ ਜੀ, ਤਾਂ ਪਹਿਲਾਂ
1: ਹਾਂਜੀ,
0: ਵਾਲਾ।
1: ਡੈਡੀ ਨੂੰ ਜ਼ਿਆਦਾ ਸ਼ੌਕ ਸੀ, ਪਹਿਲਾਂ ਰੇਡੀਓ ਦੇ ਨਾਲ ਨਾਲ ਅਸੀਂ ਸੁਣੀ ਜਾਂਦੇ ਹੁੰਦੇ ਸੀਗੇ ਜੀ।
0: ਜੀ
1: ਹੁਣ ਵੀ ਜਦੋਂ ਟਾਈਮ ਲੱਗਦਾ ਜੀ,
0: ਹਾਂਜੀ,
1: ਮੰਨ ਲਓ ਜਾ ਰਹੇ ਹੁੰਦੇ ਗੱਡੀ 'ਤੇ ਡਰਾਈਵ ਕਰ ਰਹੇ ਹੁੰਦੇ, FM ਪਟਿਆਲਾ ਲਾ ਲੈਂਦੇ ਜੀ।
0: ਠੀਕ ਹੈ ਜੀ, ਤਾਂ ਫਿਰ ਅੱਜ ਅਸੀਂ ਜੋ ਵਿਸ਼ਾ ਰੱਖਿਆ ਉਸੇ ਬਾਬਤ ਤੁਹਾਡੀ ਕੀ ਰਾਏ ਹੈਗੀ ਹੈ?
1: ਰਾਏ ਤਾਂ ਇਹੀ ਹੈ ਜੀ, ਜਿਹੜਾ ਨਸ਼ਾ ਹੈ ਕੀਤਾ ਹੀ ਨਹੀਂ ਹੈਗਾ ਜੀ ਹੁਣ ਤੱਕ, ਤਕਰੀਬਨ ਮੇਰੀ 34-35 ਸਾਲ ਦੀ ਉਮਰ ਹੋ ਗਈ, ਚੈੱਕ ਵੀ ਨਹੀਂ ਕੀਤਾ ਜੀ ਕੀ ਹੁੰਦੇ ਨੇਗੇ।
0: ਚਲੋ, ਵਧੀਆ ਗੱਲ ਹੈ ਜੀ।
1: ਹਾਂਜੀ ਹਾਂਜੀ ਹਾਂਜੀ, ਬਾਕੀ ਆਲੇ ਦੁਆਲੇ ਸਮਾਜ ਨੂੰ ਦੇਖ ਕੇ ਜਦੋਂ ਆਪਾਂ ਦੇਖਦੇ ਹਾਂ ਜੀ ਵੀ ਲੋਕ ਤਾਂ ਨਸ਼ਾ ਕਰਕੇ ਕੀ ਕੁਛ ਹੋ ਰਿਹਾ ਜੀ, ਹੈ ਨਾ,
0: ਹਾਂਜੀ,
1: ਆਪਣੇ ਆਂਢ ਗੁਆਂਢ ਦੇ ਵਿੱਚ, ਮਹੱਲੇ ਦੇ ਵਿੱਚ, ਪਿੰਡ ਦੇ ਵਿੱਚ ਉਹ ਨਸ਼ੇ ਦੀ ਬੁਰੀ ਹਾਲਤ ਦੇ ਵਿੱਚ ਲੋਕਾਂ ਨੂੰ ਦੇਖਦੇ ਹਾਂ, ਉਹ ਦੇਖ ਕੇ ਆਪਾਂ ਨੂੰ ਮਤਲਬ ਫਿਰ ਉਹੀ ਸਿੱਖਣ ਵਾਲੇ ਸਿੱਖ ਲੈ ਲੈਂਦੇ ਨੇ ਜੀ, ਬਾਕੀ ਜਿਹੜੇ ਮਾੜੀ ਸੰਗਤ ਦੇ ਵਿੱਚ ਬਹਿੰਦੇ ਨੇ ਆਪਾਂ ਨੂੰ ਪਤਾ ਹੀ ਹੈ ਜੀ, ਫਿਰ ਨਹੀਂ ਉਹ ਨਸ਼ੇ ਵਾਲੇ ਨਸ਼ਾ ਕਰਨ ਲੱਗ ਜਾਂਦੇ ਨੇ।
0: ਬਿਲਕੁਲ,
1: ਬਾਕੀ ਉਹੀ ਹੈ ਜੇ ਪੰਜਾਬ ਲੈਵਲ ਤੇ ਗੱਲ ਕਰੀਏ, ਪਹਿਲਾਂ ਆਪਾਂ ਨੂੰ ਸ਼ੁਰੂਆਤ ਆਪਣੇ ਘਰ ਦੇ ਵਿੱਚ ਕਰਨੀ ਪੈਣੀ ਆ,
0: ਜੀ,
1: ਘਰ ਦੇ ਆਪਣੇ ਜਿਹੜੇ ਬੱਚੇ ਨੇ, ਆਪਣਾ ਪਰਿਵਾਰ, ਠੀਕ ਹੈ ਜੀ, ਆਪਣੇ ਆਂਢ ਗੁਆਂਢ ਜਿੰਨਾ ਹੋ ਸਕਦਾ ਕਿ ਨਹੀਂ ਸੁਧਾਰੀਏ,
0: ਹਾਂਜੀ,
1: ਫਿਰ ਪਿੰਡ ਲੈਵਲ ਤੇ, ਫਿਰ ਸਿਟੀ ਲੈਵਲ ਤੇ, ਫਿਰ ਆਪਾਂ ਇੱਕ ਸੁਨੇਹਾ ਦੇ ਸਕਦੇ ਹਾਂ ਜੀ।
0: ਹਾਂਜੀ,
1: ਬਾਕੀ ਆਪਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਵੀ ਆਪਣਾ ਜਿਹੜਾ ਪੰਜਾਬ ਆ ਸੋਨੇ ਦੀ ਚਿੜੀ, ਇਹ ਨਸ਼ੇ ਤੋਂ ਬਚਿਆ ਰਹੇ ਜੀ ਕਿ ਨਹੀਂ, ਤਰੱਕੀਆਂ ਕਰੇ
0: ਜੀ।
1: ਤੇ ਚਲੋ ਬਹੁਤ ਵਧੀਆ ਉਪਰਾਲਾ ਤੁਸੀਂ ਨਸ਼ੇ ਤੇ ਕਰ ਰਹੇ ਹੋਗੇ, ਲੋਕਾਂ ਤੱਕ ਪਹੁੰਚਾਉਂਦੇ ਹੋਗੇ ਕਿ ਨਹੀਂ, ਵਧੀਆ ਵਧੀਆ ਮਤਲਬ ਇੱਕ ਵਿਚਾਰ ਦੇ ਤਰੀਕੇ ਨਾਲ ਜਿਹੜੇ ਲੋਕਾਂ ਤੱਕ ਗੱਲ ਪਹੁੰਚਦੀ ਹੈਗੀ, ਤਾਂ
0: ਹਾਂਜੀ
1: ਉਹ ਲੋਕ ਵੀ ਮਤਲਬ ਇੱਕ ਮਤਲਬ ਐਪਰੀਸ਼ੀਏਟ ਹੁੰਦੇ ਨੇ ਜੀ।
0: ਹਾਂਜੀ,
1: ਲਾਸਟ ਤੇ ਇਹੀ ਹੈ ਜੀ, ਜਿੰਨਾ ਬਚਿਆ ਜਾਵੇ ਜੀ ਕਿ ਨਹੀਂ, ਨਸ਼ੇ ਤੋਂ ਫਾਇਦਾ ਹੀ ਹੈ ਜੀ।
0: ਸ਼ੁਕਰੀਆ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ, ਤੇ ਜੁੜਦੇ ਰਹੀਓ ਇਸੇ ਤਰੀਕੇ ਦੇ ਨਾਲ ਆਕਾਸ਼ਵਾਣੀ FM ਪਟਿਆਲਾ ਦੇ ਪ੍ਰੋਗਰਾਮਾਂ ਦੇ ਨਾਲ।
1: ਧੰਨਵਾਦ
0: ਜੀ।

ਪ੍ਰੋਗਰਾਮ ਦੋ ਤੀਰੀਆਂ ਦੋ ਮੀਰੀਆਂ ਅਤੇ ਐਸਾ ਵਿਸ਼ਾ ਸੀ ਸਿਹਤਮੰਦ ਬਣੋ ਨਸ਼ਿਆਂ ਤੋਂ ਦੂਰ ਰਹੋ। ਬਹੁਤ ਸੋਹਣੇ ਵਿਚਾਰ ਸਾਡੇ ਸਰੋਤਿਆਂ ਨੇ ਸਾਡੇ ਨਾਲ ਸਾਂਝੇ ਕੀਤੇ। ਰਾਜੀਵ ਠਾਕੁਰ, ਹਰਮੀਤ ਕੁਮਾਰ, ਧਰਮਪਾਲ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਅਤੇ ਕੁਲਵੰਤ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਪਣੇ ਕੀਮਤੀ ਵਿਚਾਰ ਲੈ ਕੇ ਸਾਂਝੇ ਹੋਏ।

0: ਮਨ ਕੀ ਬਾਤ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: ਅਤੇ ਇਸੇ ਨਾਲ ਹੀ ਮੈਨੂੰ ਮਨਦੀਪ ਮਸੌਨ ਨੂੰ ਅੱਜ ਦਾ ਪ੍ਰੋਗਰਾਮ ਦੋ ਤੀਰੀਆਂ ਦੋ ਮੀਰੀਆਂ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਸੀ, ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਦੇ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਠੀਕ 3 ਵੱਜ ਰਹੇ ਨੇ। ਹੁਣ ਤੋਂ 5 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਦੇ ਪ੍ਰੋਗਰਾਮ।
3: ਬਸ ਥੋੜ੍ਹਾ ਸਾ ਇੰਤਜ਼ਾਰ।

0: आप सुन रहे हैं विविध भारती।
1: सखियों के दिल की जुबान। हेलो सहेली।

ਪੇਸ਼ਾ ਜੀ ਪ੍ਰੋਗਰਾਮ ਗੱਲਾਂ 'ਚ ਗੱਲ ਮੈਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੂ। ਕਰਬਲਾ ਦੇ ਸ਼ਹੀਦਾਂ ਦੀ ਯਾਦ 'ਚ ਆਸ਼ੁਰਾਏ ਮੁਹੱਰਮ ਅੱਜ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ।

0: ਦਰਿਆ ਫਰਾਤ ਦੇ ਪੱਛਮ ਪਾਸੇ ਕਰਬਲਾ ਇਰਾਕ ਦਾ ਉਹ ਪਵਿੱਤਰ ਸਥਾਨ ਹੈ ਜੋ ਇਤਿਹਾਸ ਅਤੇ ਇਸਲਾਮ ਜਗਤ 'ਚ ਖਾਸ ਥਾਂ ਰੱਖਦਾ ਹੈ। ਹਿਜਰੀ ਕੈਲੰਡਰ ਦਾ ਪਹਿਲਾ ਮਹੀਨਾ ਮੁਹੱਰਮ 10 ਤਾਰੀਖ ਨੂੰ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ 'ਚ ਮਨਾਇਆ ਜਾਣ ਵਾਲਾ ਸੋਗ ਦਾ ਉਹ ਦਿਨ ਹੈ ਜਿਸ ਨੂੰ ਯੌਮੇ ਆਸ਼ੁਰਾ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਸ਼ੀਆ ਭਾਈਚਾਰੇ ਦੇ ਲੋਕ ਤਾਜ਼ੀਆ ਕਰਦੇ ਨੇ ਅਤੇ ਕਹਿੰਦੇ ਨੇ ਯਾ ਹੁਸੈਨ ਹਮ ਨਾ ਹੋਏ। ਸੋ ਅੱਜ ਮੁਹੱਰਮ ਮੌਕੇ ਇਸ ਦਿਨ ਦੇ ਮਹੱਤਵ, ਪਿਛੋਕੜ ਅਤੇ ਪ੍ਰਸੰਗਿਕਤਾ ਬਾਰੇ ਗੱਲ ਕਰਨ ਲਈ ਸਾਡੇ ਨਾਲ ਨੇ ਡਾਕਟਰ ਕੈਪਟਨ ਸੈਯਦ ਮੁਹੰਮਦ ਪਰਵੀਨ ਹੁਸੈਨ। ਤੁਹਾਡਾ ਖੈਰ ਮਕਦਮ ਹੈ। ਸਭ ਤੋਂ ਪਹਿਲਾਂ ਅਸੀਂ ਇੱਥੋਂ ਹੀ ਸ਼ੁਰੂਆਤ ਕਰਨੀ ਚਾਹਾਂਗੇ ਕਿ ਮੁਹੱਰਮ ਕੀ ਹੈ ਅਤੇ ਇਸ ਦੀ 10 ਤਾਰੀਖ ਰੋਜ਼ੇ ਆਸ਼ੂਰ ਨੂੰ ਕੀ ਹੋਇਆ।
1: ਵਿਰੇਂਦਰ ਜੀ, ਮੁਹੱਰਮ ਜਿਵੇਂ ਕਿ ਤੁਸੀਂ ਪਹਿਲਾਂ ਹੀ ਇੰਟਰੋਡਕਸ਼ਨ ਦੇ ਦੱਸਿਆ ਹੈ, ਇਸਲਾਮਿਕ ਕੈਲੰਡਰ ਜਿਸ ਨੂੰ ਅਸੀਂ ਹਿਜਰੀ ਕੈਲੰਡਰ ਵੀ ਕਹਿੰਦੇ ਹਾਂ, ਉਸ ਮਹੀਨੇ ਉਸ ਸਾਲ ਦਾ, ਉਸ ਕੈਲੰਡਰ ਸਾਲ ਦਾ ਪਹਿਲਾ ਮਹੀਨਾ ਮੁਹੱਰਮ। ਇਹ ਮਹੀਨਾ ਇਸਲਾਮਿਕ ਹਿਸਟਰੀ ਦੇ ਅੰਦਰ ਬਹੁਤ ਅਹਿਮ ਸਥਾਨ ਰੱਖਦਾ ਹੈ ਔਰ ਅੱਜ ਵੀ ਇਹ ਬੜੇ ਅਦਬ, ਬੜੇ ਐਹਤਰਾਮ ਔਰ ਬੜਾ ਕੁਰਬਾਨੀ ਦਾ ਮਹੀਨਾ ਮੰਨਿਆ ਜਾਂਦਾ ਹੈ
0: ਜੀ।
1: ਤਕਰੀਬਨ ਅਗਰ ਅਸੀਂ ਈਸਾ ਕੈਲੰਡਰ ਦੇ ਵਿੱਚ ਗੱਲ ਕਰੀਏ ਤਾਂ 680 AD 10 ਅਕਤੂਬਰ ਦਾ ਦਿਨ ਉਹ ਦਿਨ ਸੀ ਜੋ ਕਿ ਹਿਜਰੀ ਕੈਲੰਡਰ ਦੇ ਵਿੱਚ 61 ਹਿਜਰੀ ਦੇ ਅੰਦਰ 10 ਤਾਰੀਖ ਰੋਜ਼ੇ ਆਸ਼ੂਰ ਦਾ ਦਿਨ ਪਹਿਲਾ
0: ਜੀ।
1: ਇਸ ਦਿਨ ਤਕਰੀਬਨ ਅੱਜ ਤੋਂ 1448 ਸਾਲ ਪਹਿਲਾਂ ਬੀਤ ਚੁੱਕਿਆ ਹੈ। 1448 ਸਾਲ ਪਹਿਲਾਂ ਹਜ਼ਰਤ ਇਮਾਮ ਹੁਸੈਨ ਜੋ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸੇ ਔਰ ਹਜ਼ਰਤ ਅਲੀ ਦੇ ਬੇਟੇ ਔਰ ਸ਼ੀਆ ਸੰਪਰਦਾਇ ਦੇ 12 ਇਮਾਮ ਦੀ ਲੜੀ ਦੇ ਤੀਸਰੇ ਮੋਤੀ ਸੀ। ਕਰਬਲਾ ਦੀ ਮੈਦਾਨ ਦੇ ਅੰਦਰ ਇਮਾਮ ਹੁਸੈਨ ਆਪਣੇ ਪਰਿਵਾਰ ਦੇ ਤਕਰੀਬਨ 18 ਮੈਂਬਰ ਔਰ 54 ਆਪਣੇ ਸਾਥੀਆਂ ਦੇ ਨਾਲ, ਜਿਸ ਵਿੱਚ 6 ਮਹੀਨੇ ਦਾ ਸ਼ੀਰਖਾਰ ਬੱਚਾ ਔਰ 112 ਸਾਲ ਦੇ ਬਜ਼ੁਰਗ ਦੀ ਸ਼ਮੂਲੀਅਤ ਹੈ
0: ਜੀ।
1: 6 ਮਹੀਨੇ ਤੋਂ 112 ਸਾਲ ਦੇ ਬਜ਼ੁਰਗ ਤੱਕ ਇਹ 72 ਲੋਕ ਕਰਬਲਾ ਦੇ ਮੈਦਾਨ ਦੇ ਵਿੱਚ 3 ਦਿਨ ਦੇ ਭੁੱਖੇ ਪਿਆਸੇ ਸ਼ਹਾਦਤ ਦਾ ਜਾਮ ਹਾਸਲ ਕੀਤਾ, ਸ਼ਹਾਦਤ ਦਿੱਤੀ। ਪਰ ਇਹ ਸ਼ਹਾਦਤ ਜਿਹੜੀ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਸੱਚੇ ਇਸਲਾਮ ਨੂੰ ਜ਼ਿੰਦਾ ਰੱਖਣ ਲਈ ਕੁਰਬਾਨੀ ਦਿੱਤੀ ਗਈ ਹੈ। ਉਸ ਵਕਤ ਦੇ ਬਾਦਸ਼ਾਹ ਯਜ਼ੀਦ ਵੱਲੋਂ ਚਲਾਏ ਜਾ ਰਹੇ ਇਸਲਾਮ ਦੇ ਜ਼ੁਲਮ, ਬਦਫੈਲੀਆਂ, ਆਤੰਕ ਔਰ ਨਸ਼ੇ ਵਰਗੀਆਂ ਬਦ ਕਿਰਦਾਰੀਆਂ ਸ਼ਾਮਿਲ ਹੋ ਰਹੀਆਂ ਸਨ। ਆਪਣੀ ਬਦ ਕਿਰਦਾਰੀਆਂ ਨੂੰ ਸੱਚੇ ਇਸਲਾਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਲਈ ਯਜ਼ੀਦ ਲਈ ਜ਼ਰੂਰੀ ਸੀ ਕਿ ਉਹ ਇਮਾਮ ਹੁਸੈਨ ਦੀ ਹਿਮਾਇਤ ਹਾਸਿਲ ਕਰੇ
0: ਜੀ,
1: ਜਿਸ ਨੂੰ ਬੈਅਤ ਵੀ ਕਿਹਾ ਜਾਂਦਾ ਹੈ। ਔਰ ਇਸ ਬੈਅਤ ਨੂੰ ਹਾਸਲ ਕਰਨ ਦੀ ਜੱਦੋਜਹਿਦ, ਇੱਕ ਲੰਬੀ ਜੱਦੋਜਹਿਦ ਵਕਤ ਦੇ ਬਾਦਸ਼ਾਹ ਵੱਲੋਂ ਰਹੀ, ਲੇਕਿਨ ਇਮਾਮ ਹੁਸੈਨ ਨੇ ਇਹ ਹਿਮਾਇਤ ਨਾ ਦਿੱਤੀ ਔਰ ਬੈਅਤ ਕਰਨ ਤੋਂ ਇਨਕਾਰ ਕੀਤਾ, ਬਲਕਿ ਕੁਰਬਾਨੀ ਦੇ ਰਾਸਤੇ ਨੂੰ ਚੁਣਿਆ। ਬੈਅਤ ਸੁਣਨ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਬੈਅਤ ਦਾ ਅਰਥ ਹੈ ਆਪਣੀ ਰਿਕੋਗਨੇਸ਼ਨ ਦੇਣੀ, ਆਪਣੀ ਜ਼ਿੰਦਗੀ, ਆਪਣੇ ਵਿਚਾਰ, ਆਪਣੀ ਬੁੱਧੀ, ਇਹ ਸਾਰਿਆਂ ਦਾ ਸਮਰਥਨ ਦੇਣਾ
0: ਜੀ।
1: ਅਗਰ ਇਸਲਾਮ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਆ ਜਾਂਦੀ ਤਾਂ ਇਸਲਾਮ ਅਮਨ ਦਾ ਧਰਮ ਨਾ ਰਹਿੰਦਾ, ਬਲਕਿ ਆਤੰਕ, ਬਦ ਕਿਰਦਾਰੀਆਂ ਦਾ ਭਰਿਆ ਹੁੰਦਾ, ਜੋ ਅਸਲ ਇਸਲਾਮ ਨਹੀਂ ਸੀ।
0: जी
1: किसी शायर ने बड़ी अच्छी गल कही है इस करबला के ताल्लुक नाल, कि हमने कब कहा कि हमारी है करबला, हमने कब कहा कि हमारी है करबला, हक बात तुम कहो तो तुम्हारी है करबला। हक की सच की गल करने वाली जो भी दुनिया के अंदर इंसान है करबला का संबंध उसके नाल है।
0: जी करबला दी जंग की है ते इस दा पिछे दे जिहड़े ने जिवें तुसीं गल कीती कि यजीद है जिहड़ा उस वेले दा शासक है उस दे नाल कुछ विरोध हुंदे ने तां इह अपने आप दे विच इस दे पिछे दे होर की कारण बणदे ने यजीद दे वल्लों खुद नूं खलीफा साबित करना तां होर की कारण ने इस दे पिछोकड़ विच।
1: देखिए वीरेंद्र जी इह मैं कहूंगा कि शायद लव घड़न वाले यह एक गलती है कि करबला की इस जद्दोजहद जंग का नाम दिता
0: जी।
1: जंग लव करबला की जद्दोजहद लई मुनासिब तो कोई भी बाहोश इंसान इस जंग नहीं कहेगा, यह तो शब्दों के सही चोड़ ना होने निशान
0: जी।
1: मतलब असी किसी इस हालात को जंग किवें कह सकते हैं? क्या 6 महीने का बच्चा जंग लड़ता?
0: जी
1: क्या अगर जंग होती तो इमाम हुसैन अपने 6 महीने के बच्चे अपने परदे रहने वाली औरतां परदे रहने वाली भैन 112 साल के मित्र ने अपने नाल लेके जंगे मैदान में जाते?
0: बिल्कुल
1: इन्हें संख्या 72 और सितम जरीफी ये है कि यजीद ने उन्होंने खिलाफ 30,000 की फौज के सिपाही उतारे। 72 लोग दिन दिन के भूखे प्यासे पानी का कतरा ना मिले और तपते हुए रेगिस्तान 30,000 सिपाहियां नाल जंग करेंगे
0: जी।
1: वैसे भी अरब का एक कल्चर थी, अगर जंग का ही नाम दीजिए, अरब का उस समय का एक कल्चर थी कि एक दी एक ना लड़ाई। ये बड़ी जंग की एक परंपरा थी और इसमें अगर अस ध्यान न देखिए तो लड़ाई तो आमने सामने भी होती है पर एक ना 30,000 की लड़ाई ये जंग कहलाएगी? मैनू नहीं लगता कि कोई भी अकलमंद आदमी इस लफ्ज़ को स्वीकार करता होगा
0: जी।
1: कोई भी आदमी तो जंग नहीं मनेगा। ना ही हर शहीद जो भी करबला के मैदान के शहीद होता है जिसको जंग का नाम दिता गया वो सौखे ना शहीद होया। आमने सामने की लड़ाई पूरे करबला के लड़न का मौका ही नहीं दिता गया, ना इमाम हुसैन दिता गया, ना 6 महीने के बाद अली अजहर दिता गया, ना हजरत अब्बास दिता गया। क्या 12 साल का बच्चा 30,000 आदमी जंग करेगा? 6 महीने का हजरत अली अजहर की मौत भी पिता के गोद से आती है और हजरत अब्बास के मारे जाने के लिए सब तो ज्यादा शूरवीर उसने उस पूरे

0: ਸਾਹਿਬ ਬਾਬੂ ਉਹਨਾਂ ਨੂੰ ਤਾਂ ਹਥਿਆਰ ਚੁੱਕਣ ਦਾ ਦੇ ਲਈ ਉਹਨਾਂ ਵਾਸਤੇ ਤਾਂ ਕੋਈ ਰਸਤਾ ਹੀ ਨੀ ਸੀਗਾ। ਇੱਕ ਹੱਥ ਵਿੱਚ ਪਾਣੀ ਦੀ ਮਸ਼ਕ, ਇੱਕ ਹੱਥ ਦੇ ਵਿੱਚ ਫਲਮ ਯਾਨੀ ਕਿ ਝੰਡਾ, ਦੋ ਹੱਥਾਂ ਦੇ ਵਿੱਚ ਦੋ ਚੀਜ਼ਾਂ ਲੈ ਕੇ ਕਿਸ ਤਰ੍ਹਾਂ ਜੰਗ ਲੜ ਸਕਦਾ। ਔਰ ਹਜ਼ਰਤਾਬਾਦ ਦੇ ਉੱਤੇ ਵੀ ਹਮਲਾ ਜਿਹੜਾ ਹੈ ਉਹ ਵੀ ਲੁਕ ਛੁਪ ਕੇ ਕੀਤਾ ਗਿਆ, ਸਾਹਮਣੇ ਤੋਂ ਆ ਕੇ ਤਾਂ ਦੁਸ਼ਮਣ ਨੇ ਉਹ ਹਮਲਾ ਵੀ ਨਾ ਕੀਤਾ। ਖੇਡਣਾ, ਖੇਡ ਕੇ ਹਮਲਾ ਕਰਨਾ, ਇਹ ਉਸ ਟਾਈਮ ਦੇ ਕਲਚਰ ਦਾ ਹਿੱਸਾ ਨਹੀਂ ਸੀ।
1: ਸ਼ਬਦ ਦੇ ਅਸੀਂ ਬਦਲਾਅ ਦੇ ਤੌਰ ਦੇ ਉੱਤੇ ਚਾਹਵਾਂਗੇ ਤੁਹਾਡੇ ਤੋਂ ਪੁੱਛਣਾ ਕਿ ਇਸ ਦਾ ਫਿਰ ਬਦਲ ਕੀ ਹੈ, ਇਸ ਸਹੀ ਸ਼ਬਦ ਕੀ ਵਰਤਿਆ ਜਾਣਾ ਚਾਹੀਦਾ ਹੈ?
0: ਜੰਗ ਦੀ ਥਾਂ ਤੇ ਜਾਂ ਸਿੱਧਾ ਸਾਦਾ ਕਤਲ
1: ਜੀ,
0: ਇਹ ਤਾਂ ਕਤਲਗਾਹ ਸੀ ਜਿਸਦੇ ਵਿੱਚ ਕਾਤਿਲ ਨੇ ਕਤਲ ਕੀਤੇ।
1: ਬਿਲਕੁਲ ਬਿਲਕੁਲ, ਤਾਂ ਇਹ ਅਤਿਆਚਾਰ ਹੈ ਜਿਹੜਾ ਕੀਤਾ ਗਿਆ,
0: ਅਤਿਆਚਾਰ। ਹੁਣ ਸਵਾਲ ਇਹ ਉੱਠਦਾ ਕਿ ਕਰਬਲਾ ਦੀ ਘਟਨਾ ਕਿਉਂ ਹੋਈ?
1: ਜੀ,
0: ਜਿਵੇਂ ਕਿ ਮੈਂ ਪਹਿਲਾਂ ਹੀ ਅਰਜ਼ ਕਰਿਆ ਕਿ ਪਿਛੋਕੜ ਵੀ ਜਦੋਂ ਅਸੀਂ ਦੇਖਦੇ ਹਾਂ, ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਜ਼ਮਾਨੇ ਵਿੱਚ ਚੱਲਣ ਵਾਲੀਆਂ ਕੁਰੀਤੀਆਂ ਨੂੰ ਵਰਤਿਆ ਔਰ ਵਰਤਦੇ ਹੋਏ ਜਿਸ ਇਸਲਾਮ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਉਹ ਬੜਾ ਪਾਕ, ਮੁਕੱਦਸ ਔਰ ਇਨਸਾਨ ਦੋਸਤੀ ਰਹਿਮ ਵਾਲਾ ਇਸਲਾਮ ਸੀ। ਲੋਕ ਇਸ ਤੋਂ ਪ੍ਰਭਾਵਿਤ ਹੋਏ। ਆਮ ਤੌਰ ਤੇ ਕਿਹਾ ਜਾਂਦਾ ਕਿ ਇਸਲਾਮ ਜਿਹੜਾ ਹੈ ਤਲਵਾਰ ਨਾਲ ਫੈਲਿਆ ਹੈ। ਮੈਂ ਅਜਿਹੇ ਕੋਟੇਸ਼ਨ ਦੇਣ ਵਾਲੇ ਨੂੰ ਪੁੱਛਣਾ ਚਾਹੁੰਦਾ, ਇਮਾਮ ਹੁਸੈਨ ਦੀ ਭੈਣ ਸੀ ਅਜ਼ਰ ਜ਼ੈਨਬ, ਕਿਆ ਜ਼ੈਨਬ ਦੇ ਹੱਥ ਵੀ ਤਲਵਾਰ ਸੀ? ਅਗਰ ਇਸਲਾਮ ਫੈਲਦਾ ਤਾਂ ਅਜ਼ਰ ਜ਼ੈਨਬ ਤੋਂ ਨਾ ਫੈਲਦਾ। ਹੋਇਆ ਕੀ ਹੈ, ਲੋਕ ਇਸਲਾਮ ਵੱਲ ਪ੍ਰਭਾਵਿਤ ਹੁੰਦੇ ਗਏ, ਲੋਕ ਇਸਲਾਮ ਨਾਲ ਜੁੜਦੇ ਗਏ ਔਰ ਇਸਲਾਮ ਦੇ ਵਿੱਚ ਆਉਂਦੇ ਆਉਂਦੇ ਕੁਝ ਲੋਕ ਅਜਿਹੇ ਵੀ ਸੀ ਅਰਬ ਦੀ ਧਰਤੀ ਦੇ ਜੋ ਜਿਹਨਾਂ ਦਾ ਤਾਲੁਕ ਸਿਆਸੀ ਸੀ, ਕਬੀਲਿਆਂ ਦੇ ਵਿੱਚ ਆਪਣੀ ਸਿਆਸਤ ਤੋਂ ਉਭਾਰਨ ਦੇ ਉਹ ਇਸਲਾਮ ਦੇ ਵਿੱਚ ਆਏ ਔਰ ਆਉਣ ਤੋਂ ਬਾਅਦ ਖਿਲਾਫਤ ਦੇ ਦੌਰ ਤੋਂ ਬਾਅਦ ਉਹ ਗੈਰ ਇਸਲਾਮੀ ਨਿਰੰਕੁਸ਼ ਰਹਿੰਦੇ ਹੋਏ ਰਹਿਣਾ ਚਾਹੁੰਦੇ ਸੀ
1: ਜੀ,
0: ਔਰ ਉਸਦੇ ਉੱਤੇ ਉਹ ਕਵਰ ਕਰਨਾ ਚਾਹੁੰਦੇ ਸੀ, ਢਕਣਾ ਚਾਹੁੰਦੇ ਸੀ ਆਪਣੇ ਆਪ ਨੂੰ ਇਸਲਾਮ ਦੀ ਆਸ
1: ਜੀ,
0: ਆਪਣੇ ਸਾਰੇ ਕੁਰੀਤੀਆਂ ਨੂੰ ਇਸਲਾਮਿਕ ਦਾਇਰੇ ਦੇ ਵਿੱਚ ਲਿਆਉਣ ਉਹਨਾਂ ਦੀ ਇੱਛਾ ਬੜੀ ਪ੍ਰਬਲ ਸੀ। ਕੁਛ ਲੋਕ ਤਾਂ ਇਹ ਕਹਿੰਦੇ ਆ ਕਿ ਹਜ਼ਰਤ ਮੁਹੰਮਦ ਸਾਹਿਬ ਵੱਲੋਂ ਦੱਸਿਆ ਗਿਆ ਰਿਵਾਇਤਾਂ ਦੇ ਮੁਤਾਬਿਕ ਇਸਲਾਮ ਸੀ, ਉਹ ਇਸਨੂੰ ਮੰਨਣਾ ਨੀ ਚਾਹੁੰਦੇ
1: ਜੀ।
0: ਤਾਂ ਉਹ ਜਿਹੜੇ ਸਿਆਸੀ ਬਾਦਸ਼ਾਹ ਲੋਕ ਸੀਗੇ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਪਰਿਵਾਰ ਤੋਂ ਪਰਿਵਾਰ ਦੇ ਲੋਕ ਜਿਹੜੇ ਅਧਿਆਤਮਿਕ ਤਾਕਤਾਂ ਤੇ ਇਸਲਾਮ ਦੇ ਵਾਰਿਸ ਸਨ
1: ਜੀ,
0: ਉਹਨਾਂ ਲੋਕਾਂ ਵੱਲ ਲੋਕ ਦੇਖਦੇ ਸੀ, ਕਿਉਂਕਿ ਸਿਆਸੀ ਇਸਲਾਮ ਔਰ ਸਪਿਰਚੁਅਲ ਇਸਲਾਮ ਦੇ ਫਰਕ ਨੂੰ ਲੋਕ ਮਹਿਸੂਸ ਕਰ ਰਹੇ ਸਨ। ਤਾਂ ਵਕਤ ਦੇ ਬਾਦਸ਼ਾਹ ਦੀ ਮਜਬੂਰੀ ਬਣ ਗਿਆ ਕਿ ਉਸ ਸਮੇਂ ਦੇ ਅਧਿਆਤਮਿਕ ਰਹਿਬਰ ਇਮਾਮ ਹੁਸੈਨ ਤੋਂ ਹਿਮਾਇਤ ਹਾਸਲ ਕਰਨ ਔਰ ਅਰਬ ਦਾ ਕਲਚਰ ਇਹ ਸੀ ਕਿ ਬੈਅਤ ਲਈ ਜਾਂਦੀ ਸੀ, ਜਿਸਦਾ ਮਤਲਬ ਮੈਂ ਪਹਿਲਾਂ ਵੀ ਦੱਸਿਆ ਕਿ ਅਧੀਨਤਾ ਸਵੀਕਾਰ ਕਰ ਲੈਣੀ
1: ਜੀ।
0: ਇਮਾਮ ਹੁਸੈਨ ਨੇ ਵਕਤ ਦੇ ਜਿਹੜੇ ਸਿਆਸੀ ਲੋਕ ਸੀ, ਬਾਦਸ਼ਾਹ ਸੀ, ਬਾਦਸ਼ਾਹ ਦੀ ਖੁਰਾਫਾਤ ਦਾ ਸਮਰਥਨ ਕਦੇ ਨੀ ਕੀਤਾ ਔਰ ਅਧੀਨਤਾ ਸਵੀਕਾਰ ਕਰਨ ਤੋਂ ਗੁਰੇਜ਼ ਕੀਤਾ,
1: ਬਿਲਕੁਲ ਨਾ ਪ੍ਰਮਾਣਿਕਤਾ ਦਿੱਤੀ,
0: ਨਾ ਪ੍ਰਮਾਣਿਕਤਾ
1: ਜੀ।
0: ਜਿਹੜੀ ਇਨਕਾਰੀ ਸੀ, ਇਹ ਇਨਕਾਰੀ ਹੀ ਕੁਰਬਾਨੀ ਦੀ ਵਜ੍ਹਾ ਬਣੀ ਭਗਤ ਇਮਾਮ ਹੁਸੈਨ ਦੀ, ਔਰ ਇਮਾਮ ਹੁਸੈਨ ਨੇ ਆਪਣੀ ਕੁਰਬਾਨੀ ਦੇਣਾ ਮਨਜ਼ੂਰ ਕੀਤਾ

0: ਦੇ ਅੰਦਰ ਨਹੀਂ, 1930 ਦੇ ਅੰਦਰ ਤਿੰਨ ਜੱਜਾਂ ਦਾ ਇੱਕ ਪੈਨਲ ਬਣਾਇਆ ਜਿਸਦੇ ਅੰਦਰ ਸੀ ਜਸਟਿਸ ਜੇ ਕੋਲਸਟੀਨ, ਜਸਟਿਸ ਡੀ ਸੀ ਹੈਰਕੋਨ ਔਰ ਲਾਹੌਰ ਹਾਈ ਕੋਰਟ ਦੇ ਜਸਟਿਸ ਆਗਾ ਹੈਦਰ
1: ਜੀ।
0: ਔਰ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਭਗਤ ਸਿੰਘ ਨੂੰ ਕਿਸੇ ਵੀ ਹਿੰਦੇ ਅਸੀਂ ਦੇ ਫਾਂਸੀ ਦੀ ਸਜ਼ਾ ਦਿਓ। ਤਾਂ ਜਸਟਿਸ ਹੈਦਰ ਨੇ ਅੰਗਰੇਜ਼ ਸਰਕਾਰ ਦੇ ਉਸ ਪੱਤਰ ਨੂੰ ਖਾਰਜ ਕਰ ਦਿੱਤਾ ਔਰ ਇੰਚੀ ਨੂੰ ਕਿਹਾ ਕਿ ਮੈਂ ਅਹਿਲੇ ਬੈਤ ਨੂੰ ਮੰਨਣ ਵਾਲਾ ਹਾਂ, ਹਜ਼ਰਤ ਇਮਾਮ ਹੁਸੈਨ ਨੂੰ ਮੰਨਣ ਵਾਲਾ ਹਾਂ, ਮੈਂ ਕੋਈ ਕਸਾਈ ਨਹੀਂ ਹਾਂ ਜੋ ਕਿ ਆਪਣੀ ਸ਼ੌਹਰਤ ਰੁਤਬੇ ਤੇ ਆਪਣੇ ਕੈਰੀਅਰ ਦੇ ਦਮ ਤੇ ਤੋਂ ਬਚਾਉਣ ਲਈ ਇੱਕ ਨਿਰਦੋਸ਼ ਨੂੰ ਫਾਂਸੀ ਦੇਵਾਂ
1: ਜੀ।
0: ਪਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਰਾਜਗੁਰੂ ਭਗਤ ਸਿੰਘ ਸੁਖਦੇਵ ਦਾ ਉਹ ਕੇਸ ਜਿਹੜਾ ਹੈ ਬਾਅਦ ਦੇ ਵਿੱਚ ਕਿਸੇ ਝੂਠੇ ਕੇਸ ਦੇ ਸ਼ਾਮਿਲ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਹੈ। ਕਰਬਲਾ ਦੇ ਪੈਗਾਮ ਦੀ ਦੂਸਰੀ ਘਟਨਾ ਸਾਡੇ ਦੇਸ਼ ਦੀ ਆਜ਼ਾਦੀ ਨਾਲ ਹੈ। 1757 ਦੀ ਬੰਗਾਲ ਦੇ ਪਲਾਸੀ ਦੀ ਲੜਾਈ ਹੋਈ ਨਵਾਬ ਸਿਰਾਜੁਦੌਲਾ
1: ਜੀ,
0: ਉਹ ਵੀ ਅਹਿਲੇ ਬੈਤ ਨੂੰ ਮੰਨਣ ਵਾਲੇ ਸੀ। 24 ਸਾਲ ਦਾ ਉਹ ਨੌਜਵਾਨ ਜੋ ਕਿ ਸਿਰਫ 1 ਸਾਲ ਪਹਿਲਾਂ ਨਵਾਬ ਬਣਿਆ, ਉਹਨੇ ਵੀ ਬੰਗਾਲ ਦੀ ਸੰਪ੍ਰਭੁਤਾ ਦੇ ਉੱਤੇ ਕੋਈ ਸਮਝੌਤਾ ਨਾ ਕੀਤਾ। ਉਹਨੇ ਵੀ ਕਿਹਾ ਕਿ ਕਰਬਲਾ ਨੇ ਮੈਨੂੰ ਇਹ ਨਹੀਂ ਸਿਖਾਇਆ ਕਿ ਮੈਂ ਗੁਲਾਮੀ ਨੂੰ ਕਬੂਲ ਕਰਾਂ। 1930 ਦੀ ਘਟਨਾ ਹੋਵੇ, 1757 ਦੀ ਘਟਨਾ ਹੋਵੇ, 1857 ਦੀ ਘਟਨਾ ਹੋਵੇ, ਕਰਬਲਾ ਹਰ ਦੌਰ ਤੇ ਸਾਰਥਕ ਰਹੀ ਹੈ। ਮਹਾਤਮਾ ਗਾਂਧੀ ਜੀ ਦੇ ਬਾਰੇ ਗੱਲ ਕਰੀਏ, ਮਹਾਤਮਾ ਗਾਂਧੀ ਜੀ ਨੇ ਕਿਹਾ ਕਿ ਜਿਹੜੀ ਅਹਿੰਸਾ ਦੀ ਲੜਾਈ ਹੈ, ਦੇਸ਼ ਦੀ ਆਜ਼ਾਦੀ ਦੀ ਲੜਾਈ ਹੈ, ਇਹ ਮੈਨੂੰ ਕਰਬਲਾ ਤੋਂ ਇਹਦਾ ਦਰਦ ਮੈਨੂੰ ਹਾਸਿਲ ਹੋਇਆ, ਕਰਬਲਾ ਤੋਂ ਮੈਨੂੰ ਇਹਦਾ ਗਿਆਨ ਹੋਇਆ ਹੈ
1: ਜੀ।
0: ਉਹ ਤਾਂ ਮੰਨਦੇ ਸੀਗੇ ਸਭ ਤੋਂ ਪਹਿਲੇ ਜਿਹੜੇ ਸੱਤਿਆਗ੍ਰਹਿ ਹੈ ਉਹ ਇਮਾਮ ਹੁਸੈਨ ਹੈ। ਸੱਤਿਆਗ੍ਰਹਿ ਦੀ ਸ਼ੁਰੂਆਤ ਸੀ ਕਰਬਲਾ ਤੋਂ ਹੀ। ਗੁਰੂ ਨਾਨਕ ਸਾਹਿਬ ਲਗਭਗ 1511 ਤੋਂ ਲੈ ਕੇ 1512 ਦੇ ਆਸ ਪਾਸ ਆਪਣੀ ਉਦਾਸੀਆਂ ਦੇ ਦੌਰਾਨ ਬਗਦਾਦ ਗਏ, ਜਿੱਥੇ ਬਾਬਾ ਵਲੀ ਕੰਧਾਰੀ ਅਤੇ ਦੂਸਰੇ ਸੂਫੀਆਂ ਨਾਲ ਬੈਠ ਕੇ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਦੀ ਯਾਦ ਦੇ ਵਿੱਚ ਜਿਹੜੀ ਮਜਲਿਸ ਹੁੰਦੀ ਹੈ ਉਹਦੀ ਸ਼ਿਰਕਤ ਕੀਤੀ ਔਰ ਬਾਤਿਲ ਦੀ ਹੱਕ ਦੀ ਔਰ ਬਾਤਿਲ ਦੀ ਜੰਗ ਦਾ ਜ਼ਿਕਰ ਸੁਣਿਆ ਔਰ ਆਪਣੇ ਵਿਚਾਰ ਰੱਖੇ। ਗੁਰੂ ਨਾਨਕ ਸਾਹਿਬ ਦਾ ਇੱਕ ਪੈਗਾਮ ਹੈ, ਜੇ ਤੂੰ ਪ੍ਰੇਮ ਖੇਡਣ ਕਰ ਜਾ ਤਾਂ ਧਰ ਤਲੀ ਗਲੀ ਮੇਰੀ
1: ਗਲੀ ਮੇਰੀ ਆਓ ਜੀ।
0: ਕਰਬਲਾ ਦਾ ਪੈਗਾਮ ਪੂਰੀ ਤਰ੍ਹਾਂ ਦੇ ਨਾਲ ਮੇਲ ਖਾਂਦਾ, ਜ਼ੁਲਮ ਦੇ ਖਿਲਾਫ ਜਦੋਂ ਜਦੋਂ ਆਵਾਜ਼ ਉੱਠਦੀ ਹੈ ਉਹ ਆਵਾਜ਼ ਕਰਬਲਾ ਦੀ ਆਵਾਜ਼ ਨਾਲ ਮੇਲ ਖਾਂਦੀ ਹੈ, ਕਰਬਲਾ ਦੀ ਜਸਦਾ ਤੋਂ ਹੀ ਨਿਕਲ ਹੁੰਦਾ ਹੈ। ਔਰ ਇਹਦੇ ਅੰਦਰ ਇੱਕ ਹੋਰ ਚੀਜ਼ ਹੈ, ਇਹ ਪੈਗਾਮ ਜਿਹੜਾ ਹੈ ਮਾਨਵਤਾ ਦੇ ਲਈ ਹੈ, ਮਾਨਵਤਾ ਦਾ ਪਾਠ ਸਿਖਾਉਂਦੀ ਹੈ, ਹਰ ਇਨਸਾਨ ਨੂੰ ਇਹ ਸਿਖਾਉਂਦੀ ਹੈ ਕਿ ਉਹ ਜਦੋਂ ਜ਼ਾਲਿਮ ਸਾਹਮਣੇ ਆਏ ਚਾਹੇ ਉਹ ਆਪਣਾ ਹੋਵੇ ਚਾਹੇ ਬੇਗਾਨਾ ਹੋਵੇ
1: ਜੀ,
0: ਚਾਹੇ ਉਹ ਆਪਣੇ ਤੇ ਜ਼ੁਲਮ ਕਰ ਰਿਹਾ ਹੈ ਚਾਹੇ ਕਿਸੇ ਹੋਰ ਤੇ ਜ਼ੁਲਮ ਕਰ ਰਿਹਾ ਹੈ, ਜ਼ਾਲਿਮ ਜ਼ਾਲਿਮ ਹੈ, ਜ਼ਾਲਿਮ ਦਾ ਕਦੇ ਸਾਥ ਨਾ ਦੇ। ਖਵਾਜਾ ਅਜਮੇਰੀ ਨੇ ਬੜਾ ਖੂਬ ਕਿਹਾ ਹੈ, ਸ਼ਾਹ ਅਸਤ ਹੁਸੈਨ ਬਾਦਸ਼ਾਹ ਅਸਤ ਹੁਸੈਨ, ਦੀਨ ਅਸਤ ਹੁਸੈਨ ਦੀਨ ਏ ਪਨਾਹ ਅਸਤ ਹੁਸੈਨ
1: ਜੀ,
0: ਸਰ ਦਾਗ ਨਾ ਦਾਗ ਦਸਤ ਦਰ ਦਸਤੇ ਯਜ਼ੀਦ ਹੱਕ ਆ ਕੇ ਬਿਨਾ ਇਲਾ ਇਲਾਹਾ ਅਸਤ ਹੁਸੈਨ। ਹਰ ਦੌਰ ਦੇ ਅੰਦਰ ਦੁਨੀਆ ਦੇ ਹਰ ਕੋਨੇ ਦੇ ਅੰਦਰ ਜਦੋਂ ਜਦੋਂ ਜ਼ੁਲਮ ਦੇ ਖਿਲਾਫ ਆਵਾਜ਼ ਉੱਠੇਗੀ ਤਾਂ ਉਹ ਆਵਾਜ਼ ਜਿਹੜੀ ਹੈ 1448 ਸਾਲ ਪਹਿਲਾਂ ਕਰਬਲਾ ਦੇ ਮੈਦਾਨ ਦੇ ਵਿੱਚ ਪੁੱਛਣ ਵਾਲੀ ਆਵਾਜ਼ ਦਾ ਹੀ ਇੱਕ ਰੂਪ
1: ਹੋਵੇਗਾ ਜੀ। ਬਿਲਕੁਲ, ਬਹੁਤ ਸ਼ੁਕਰੀਆ ਡਾਕਟਰ ਪ੍ਰਵੀਨ ਹੁਸੈਨ, ਸਾਡੇ ਨਾਲ ਤੁਸੀਂ ਅੱਜ ਖਾਸ ਤੌਰ ਦੇ ਉੱਤੇ ਸ਼ਾਮਿਲ ਹੋਏ ਅਤੇ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹਾਦਤਾਂ ਦੇਣ ਵਾਲੇ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ ਸਮਰਪਿਤ ਆਕਾਸ਼ਵਾਣੀ ਪਟਿਆਲਾ ਦੇ ਇਸ ਖਾਸ ਸੈਗਮੈਂਟ ਦੇ ਵਿੱਚ ਤੁਸੀਂ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਮੁਹੱਰਮ ਮੌਕੇ ਅੱਜ ਦੇ ਦਿਨ ਸੋਗ ਵਜੋਂ ਤਾਜ਼ੀਏ ਕੱਢੇ ਜਾਂਦੇ ਨੇ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਰਸੀਏ ਪੜ੍ਹੇ ਜਾਂਦੇ ਨੇ। ਅੱਜ ਮੁਹੱਰਮ 'ਤੇ ਖਾਸ ਜਾਣਕਾਰੀ ਸਾਨੂੰ ਦੇ ਰਹੇ ਸਨ ਇਸ ਪ੍ਰੋਗਰਾਮ ਦੇ ਵਿੱਚ ਡਾਇਲੋਗ ਦੇ ਜ਼ਰੀਏ ਡਾਕਟਰ ਕੈਪਟਨ ਸੈਯਦ ਮੁਹੰਮਦ ਪਰਵੀਨ ਹੁਸੈਨ। ਇਸ ਦੇ ਨਾਲ ਹੀ ਗੱਲਾਂ 'ਚੋਂ ਗੱਲ ਪ੍ਰੋਗਰਾਮ ਖਤਮ ਕਰਨ ਦੀ ਵਰਿੰਦਰ ਨੂੰ ਇਜਾਜ਼ਤ ਦਿਓ। ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸ਼ਾਮ ਦੇ 5:30 ਹੋਏ ਨੇ। ਪੇਸ਼ ਹੈ ਪ੍ਰੋਗਰਾਮ ਕਿਸਾਨ ਬਾਣੀ।

ਕਿਸਾਨ ਦੋਸਤੋ, ਸਵਾਗਤ ਅੱਜ ਦਾ ਪ੍ਰੋਗਰਾਮ ਲੈ ਕੇ ਮੈਂ ਪ੍ਰਿਤਪਾਲ ਮਹਾਰਾਣਾ। ਗੱਲਬਾਤ ਕਰਾਂਗੇ ਖੇਤੀ ਦੀ, ਖੇਤਾਂ ਦੀ, ਪਿੰਡਾਂ ਦੀ, ਅਤੇ ਹਾਂ ਕੁਝ ਅਜਿਹੇ ਕੇਂਦਰ ਸਰਕਾਰ ਦੇ ਉਪਰਾਲਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਕਿਸਾਨ ਉਹਨਾਂ ਉਪਰਾਲਿਆਂ ਦੇ ਨਾਲ, ਉਹਨਾਂ ਸਕੀਮਾਂ ਦੇ ਨਾਲ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੋਂ ਫਾਇਦਾ ਉਠਾ ਸਕਦਾ, ਕਿੰਨਾ ਕੁ ਫਾਇਦਾ ਉਠਾ ਰਿਹਾ। ਡਿਟੇਲ ਦੇ ਵਿੱਚ ਇਸ ਮੁੱਦੇ 'ਤੇ ਆਪਾਂ ਇੱਕ ਗੱਲਬਾਤ ਹੈ ਜਿਹੜੀ, ਉਹ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ। ਫਿਲਹਾਲ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਸੰਗੀਤ ਨਾਲ ਕਰਦੇ ਹਾਂ। ਆਓ ਸੁਣਦੇ ਹਾਂ ਗੁਰਦਾਸ ਮਾਨ ਦਾ ਗਾਇਆ ਇੱਕ ਗੀਤ।

ਗੁਰਦਾਸ ਮਾਨ ਦੇ ਗਾਇਸ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਗੱਲਬਾਤ ਖੇਤਾਂ ਦੀ ਪਿੰਡਾਂ ਦੀ। ਕਿਸਾਨ ਦੋਸਤੋ, ਜਦੋਂ ਖੇਤੀ ਨਾਲ ਜੁੜੇ ਹੋਈਏ ਤਾਂ ਅੱਜ ਦੀ ਖੇਤੀ ਕਾਫੀ ਬਦਲ ਗਈ ਹੈ, ਕੰਮ ਵੀ ਕਾਫੀ ਬਦਲ ਗਏ ਨੇ, ਤਕਨੀਕ ਵੀ ਬਦਲ ਗਈ ਹੈ, ਅਤੇ ਇੱਕ ਚੀਜ਼ ਹੋਰ ਬਦਲੀ ਆ, ਉਹ ਹੈ ਕਿ ਖਰਚੇ। ਪਹਿਲਾਂ ਦੇ ਨਾਲੋਂ ਹੁਣ ਇਨਪੁੱਟਸ ਆ ਜਿਹੜੇ ਕਿਸਾਨ ਦੇ ਖਰਚੇ ਆ ਕਾਫੀ ਉਹ ਵੱਧ ਗਏ ਆ, ਕਾਫੀ ਬਦਲ ਗਏ ਨੇ। ਇਸ ਕਰਕੇ ਜਦੋਂ ਅਸੀਂ ਪੂਰੇ ਮੁਲਕ ਦੀ ਗੱਲ ਕਰਦੇ ਹਾਂ ਤਾਂ ਕਿਸਾਨ ਨੂੰ ਫਿਰ ਉਹਦੇ ਵਿੱਚ ਬੱਚਤ ਕਿੰਨੀ ਹੁੰਦੀ ਆ, ਕਿੰਨੇ ਉਹਦੇ ਖਰਚੇ ਹੋ ਜਾਂਦੇ ਆ ਜਾਂ ਕਿੰਨੇ ਹੋਰ ਵੱਧ ਰਹੇ ਆ, ਇਸ ਸਾਰੇ ਦੇ ਵਿਚਕਾਰ ਇੱਕ ਸੰਤੁਲਨ, ਇੱਕ ਬੈਲੈਂਸ ਬਣਾ ਕੇ ਚੱਲਣਾ ਜਾਂ ਫਿਰ ਉਸਨੂੰ ਸੋਚ ਕੇ ਆਪਣੀ ਪਲਾਨਿੰਗ ਤਿਆਰ ਕਰਨਾ ਇਹ ਬੜਾ ਜ਼ਰੂਰੀ ਹੁੰਦਾ। ਪਰ ਇਸ ਦੇ ਪੈਰਲਲ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਮਦਦ ਦੇ ਵਾਸਤੇ, ਤਾਂ ਕਿ ਰੋਜ਼ਾਨਾ ਦੀ ਜ਼ਿੰਦਗੀ 'ਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਕਰਕੇ ਕੁਝ ਸਕੀਮਾਂ ਨਾਲ ਦੀ ਨਾਲ ਉਹ ਚਲਾਈਆਂ ਗਈਆਂ ਨੇ, ਅਤੇ ਉਹਨਾਂ ਸਕੀਮਾਂ ਤੋਂ ਕਿਸਾਨਾਂ ਨੇ ਫਾਇਦਾ ਵੀ ਜ਼ਰੂਰ ਲਿਆ, ਔਰ ਇਹ ਹੋਣੀਆਂ ਵੀ ਅੱਜ ਦੇ ਸਮੇਂ 'ਚ ਜ਼ਰੂਰੀ ਸਨ। ਸੋ ਅੱਜ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਨੇ ਜੋ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਭਲਾਈ ਲਈ ਕਾਫੀ ਸਕੀਮਾਂ, ਉਹਨਾਂ ਦਾ ਉਦੇਸ਼, ਉਹਨਾਂ ਦੀ ਆਮਦਨ ਕਿਸ ਤਰ੍ਹਾਂ ਵੱਧ ਸਕਦੀ ਹੈ, ਖੇਤੀ ਲਾਗਤ ਕਿਵੇਂ ਘੱਟ ਸਕਦੀ ਹੈ, ਅਤੇ ਖੇਤੀ ਹੋਰ ਲਾਭਦਾਇਕ ਧੰਦਾ ਕਿਵੇਂ ਬਣ ਸਕਦਾ, ਕਈ ਤਰ੍ਹਾਂ ਦੇ ਸਵਾਲ ਨੇ ਅਤੇ ਸਵਾਲਾਂ ਦਾ ਜਵਾਬ ਉਹਨਾਂ ਸਕੀਮਾਂ ਦੇ ਵਿੱਚ ਹੁੰਦਾ। ਸੋ ਪਿਆਰੇ ਕਿਸਾਨ ਦੋਸਤੋ, ਸਾਡੇ ਮੁਲਕ 'ਚ ਖੇਤੀ ਪ੍ਰਧਾਨ ਮੁਲਕ ਹੈ ਅਤੇ ਅੰਨਦਾਤਾ ਦੇਸ਼ ਦੀ ਅਰਥ ਵਿਵਸਥਾ ਦੀ

ਰੀੜ੍ਹ ਦੀ ਹੱਡੀ ਹੈ। ਸੋ ਇਸ ਲਈ ਕੇਂਦਰ ਸਰਕਾਰ ਦੇ ਵੱਲੋਂ ਸਮੇਂ ਸਮੇਂ 'ਤੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਰਹੀਆਂ, ਜਿਵੇਂ ਕਿ ਕਿਸਾਨ ਸਨਮਾਨ ਨਿਧੀ ਯੋਜਨਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਯੋਜਨਾ ਦੇ ਬਾਰੇ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ। ਇਸ ਯੋਜਨਾ ਦੇ ਅਧੀਨ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ 6,000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਆ। ਇਹ ਰਕਮ 3 ਕਿਸ਼ਤਾਂ 'ਚ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ। ਇਸ ਦਾ ਮੁੱਖ ਮਕਸਦ ਇਹ ਹੁੰਦਾ ਕਿ ਛੋਟੇ ਅਤੇ ਸੀਮਾਂਤ ਕਿਸਾਨ ਹੈ ਜਿਹੜੇ, ਉਹਨਾਂ ਦੇ ਜਿਹੜੇ ਖੇਤੀ ਖਰਚੇ ਆ ਉਹਦੇ ਵਿੱਚ ਉਹਨਾਂ ਦੀ ਥੋੜ੍ਹੀ ਬਹੁਤ ਵਿੱਤੀ ਸਹਾਇਤਾ ਕਰ ਪਾਉਣਾ। ਬੀਜ ਹੋਇਆ ਜਾਂ ਖਾਦ ਹੈ, ਹੋਰ ਖੇਤੀ ਦੀਆਂ ਲੋੜਾਂ ਨੇ, ਉਹਨਾਂ ਦੇ ਵਿੱਚ ਇਹ ਰਕਮ ਕਾਫੀ ਮਦਦਗਾਰ ਸਾਬਿਤ ਹੁੰਦੀ ਆ। ਸੋ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਸ ਉੱਪਰ ਵੀ ਕਾਫੀ ਚਰਚਾ ਹੁੰਦੀ ਆ। ਖੇਤੀ ਹੁਣ ਦੇਖੋ ਕਿ ਸਾਡੀ ਉਹ ਕੁਦਰਤ 'ਤੇ ਡਿਪੈਂਡ ਕਰਦੀ ਆ। ਕਈ ਵਾਰ ਬੇਮੌਸਮੀ ਬਰਸਾਤ ਵੀ ਹੋ ਜਾਂਦੀ ਆ, ਗੜੇਮਾਰੀ ਵੀ ਹੁੰਦੀ ਆ, ਹੜ੍ਹ ਵੀ ਆ ਜਾਂਦੇ ਆ, ਸੋਕੇ ਵੀ ਪੈਂਦੇ ਆ, ਕਿਉਂਕਿ ਸਾਰਾ ਦਾਰਮਦਾਰ ਮੌਸਮ 'ਤੇ ਨਿਰਭਰ ਕਰਦਾ ਹੁੰਦਾ। ਇਸ ਵਾਰ ਇਹ ਵੀ ਹੁੰਦਾ ਕਿ ਕਿਸਾਨ ਫਿਕਰ ਵਿੱਚ ਹੁੰਦਾ, ਨੁਕਸਾਨ ਵੀ ਕਈ ਵਾਰ ਹੋ ਜਾਂਦੇ ਆ। ਅਜਿਹੇ ਹਾਲਾਤਾਂ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ ਦੇ ਵਾਸਤੇ ਇੱਕ ਵਰਦਾਨ ਦੇ ਵਾਂਗ ਕੰਮ ਕਰਦੀ ਆ। ਇਸ ਦੇ ਤਹਿਤ ਕਿਸਾਨ ਬਹੁਤ ਘੱਟ ਪ੍ਰੀਮੀਅਮ ਦੇ ਕੇ ਆਪਣੀ ਫਸਲ ਦਾ ਬੀਮਾ ਕਰਵਾ ਸਕਦੇ ਆ। ਜੇਕਰ ਕੁਦਰਤੀ ਆਫਤ ਕਰਕੇ ਫਸਲ ਨੂੰ ਨੁਕਸਾਨ ਹੁੰਦਾ ਤਾਂ ਬੀਮੇ ਦੇ ਰਾਹੀਂ ਮੁਆਵਜ਼ਾ ਮਿਲ ਜਾਂਦਾ। ਇਸ ਨਾਲ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾਅ ਹੋ ਜਾਂਦਾ। ਔਰ ਇੱਕ ਕਿਸਾਨ ਕ੍ਰੈਡਿਟ ਕਾਰਡ, ਉਹਦੇ ਬਾਰੇ ਵੀ ਕਾਫੀ ਚਰਚਾਵਾਂ ਵੀ ਹੁੰਦੀਆਂ ਅਤੇ ਬਾਰੀਕੀ ਦੇ ਨਾਲ ਉਹਦੇ ਬਾਰੇ ਜਾਣਨਾ ਵੀ ਬੜਾ ਜ਼ਰੂਰੀ ਆ। ਹੁਣ ਗੱਲ ਕਰਦੇ ਹਾਂ ਆਪਾਂ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਦੀ। ਇਸ ਦੇ ਰਾਹੀਂ ਕਿਸਾਨ ਨੂੰ ਘੱਟੋ ਘੱਟ ਵਿਆਜ ਦਰ 'ਤੇ ਕਰਜ਼ਾ ਹੈ ਜਿਹੜਾ ਉਹ ਉਪਲਬਧ ਕਰਵਾਇਆ ਜਾਂਦਾ। ਉਹਦੀ ਵਰਤੋਂ ਉਸ ਕਰਜ਼ੇ ਦੀ ਉਹ ਬੀਜ ਲੈਣ ਲਈ ਕਰ ਸਕਦਾ, ਖਾਦ ਜਾਂ ਕੀਟਨਾਸ਼ਕ ਜਾਂ ਫਿਰ ਖੇਤੀ ਮਸ਼ੀਨਰੀ, ਹੋਰ ਖੇਤੀ ਨਾਲ ਜੁੜੀਆਂ ਹੋਈਆਂ ਲੋੜਾਂ ਉਹਦੇ 'ਚੋਂ ਵਰਤ ਸਕਦਾ ਕਿਸਾਨ। ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਵਿੱਚ ਛੋਟ ਵੀ ਮਿਲ ਜਾਂਦੀ ਆ। ਔਰ ਇਸੇ ਤਰ੍ਹਾਂ ਹੈ ਮਿੱਟੀ ਸਿਹਤ ਕਾਰਡ ਯੋਜਨਾ, ਸੋਇਲ ਹੈਲਥ। ਕਿਸਾਨ ਦੋਸਤੋ, ਜਿਵੇਂ ਮਨੁੱਖੀ ਸਰੀਰ ਸਾਡੇ ਸਰੀਰ ਦੀ ਜਾਂਚ ਹੁੰਦੀ ਆ, ਜ਼ਰੂਰੀ ਆ, ਉਸੇ ਤਰ੍ਹਾਂ ਖੇਤ ਦੀ ਮਿੱਟੀ ਆ ਜਿਹੜੀ ਉਹਦੀ ਵੀ ਸ਼ਕਤੀ ਹੁੰਦੀ ਆ, ਸਿਹਤ ਹੁੰਦੀ ਆ, ਅਤੇ ਉਹ ਸਿਹਤ ਜਾਣਨਾ ਬੜਾ ਜ਼ਰੂਰੀ ਹੁੰਦਾ। ਸੋਇਲ ਹੈਲਥ ਕਾਰਡ ਆਖ ਲਓ ਜਾਂ ਫਿਰ ਮਿੱਟੀ ਸਿਹਤ ਕਾਰਡ ਯੋਜਨਾ, ਉਹਦੇ ਅਧੀਨ ਮਿੱਟੀ ਦੇ ਨਮੂਨੇ ਆ ਉਹ ਮੰਗਵਾਏ ਜਾਂਦੇ ਆ, ਫਿਰ ਉਹਨਾਂ ਦੀ ਜਾਂਚ ਹੁੰਦੀ ਆ ਅਤੇ ਕਿਸਾਨਾਂ ਨੂੰ ਇੱਕ ਫਿਰ ਕਾਰਡ ਦਿੱਤਾ ਜਾਂਦਾ। ਉਹਦੇ ਵਿੱਚ ਮਿੱਟੀ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤਾਂ ਦੇ ਬਾਰੇ ਜਾਣਕਾਰੀ ਹੁੰਦੀ ਹੈ। ਇਸ ਨਾਲ ਕਿਸਾਨਾਂ ਨੂੰ ਪਤਾ ਲੱਗਦਾ ਕਿ ਕਿਹੜੀ ਖਾਦ ਕਦੋਂ ਪਾਉਣੀ ਹੈ, ਕਿੰਨੀ ਮਾਤਰਾ 'ਚ ਪਾਉਣੀ ਹੈ। ਫਿਰ ਉਹਨਾਂ ਖਾਦਾਂ ਦਾ ਫਿਰ ਜੇਕਰ ਅਜਾਈਂ ਪਾ ਲਈਏ ਤਾਂ ਫਿਰ ਜ਼ਿਆਦਾ ਪੈ ਜਾਂਦੀਆਂ, ਹੁਣ ਖਰਚਾ ਵੀ ਫਿਰ ਘਟਿਆ ਜਾਂਦਾ, ਪੈਦਾਵਾਰ ਫਿਰ ਵੱਧਦੀ ਆ। ਸੋ ਇਸ ਕਰਕੇ ਕਿਸਾਨ ਸੋਇਲ ਹੈਲਥ ਕਾਰਡ ਹੈ ਜਿਹੜਾ, ਉਹਦੀ ਵੀ ਬੜੀ ਜ਼ਰੂਰਤ ਹੈ, ਬੜੀ ਲੋੜ ਹੈ। ਘੱਟੋ ਘੱਟ ਇਹ ਤਾਂ ਹੈ ਨਾ ਕਿ ਸਾਡੇ ਕਿਸਾਨਾਂ ਦੇ ਜਿਹੜੇ ਫਾਲਤੂ ਖਰਚੇ ਆ ਉਹਦੇ ਉੱਪਰ ਰੋਕ ਲੱਗਦੀ ਆ। ਜਿਹੜੇ ਤੁਸੀਂ ਵਾਧੂ ਦੇ ਖਰਚੇ ਰੋਕ ਲਏ ਤਾਂ ਉਹ ਵੀ ਇੱਕ ਤਰ੍ਹਾਂ ਦੀ ਤੁਹਾਡੀ ਆਮਦਨ ਹੁੰਦੀ ਆ ਜਿਹੜੀ ਆਪਾਂ ਬੱਚਤ ਕਰ ਲਈਏ। ਇਸੇ ਤਰ੍ਹਾਂ ਅਗਲੀ ਯੋਜਨਾ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ, ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ। ਪਾਣੀ ਖੇਤੀ ਵਿੱਚ ਲਾਈਫ ਲਾਈਨ ਹੁੰਦੀ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਹਦਾ ਨਾਰਾ ਇਹ ਹੈ ਕਿ ਹਰ ਖੇਤ ਨੂੰ ਪਾਣੀ ਪ੍ਰਤੀ ਬੂੰਦ ਵੱਧ ਫਸਲ। ਸੋ ਡ੍ਰਿਪ ਆ ਗਿਆ ਜਾਂ ਫਿਰ ਸਕ੍ਰਿੰਪਲਰ ਸਿੰਚਾਈ ਵਰਗੀਆਂ ਤਕਨੀਕਾਂ ਨੇ ਜਿਹੜੀਆਂ, ਉਹਦੇ ਵਿੱਚ ਸਬਸਿਡੀ ਹੁੰਦੀ ਆ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਆ ਅਤੇ ਫਸਲ ਦੀ ਕੁਆਲਿਟੀ ਆ ਜਿਹੜੀ ਉਹ ਵੀ ਵੱਧਦੀ ਆ। ਅਤੇ ਹੁਣ ਗੱਲ ਕਰਦੇ ਹਾਂ ਪੀਐਮ ਕੁਸੁਮ ਯੋਜਨਾ। ਇਸ ਯੋਜਨਾ ਦੇ ਅਧੀਨ ਕਿਸਾਨਾਂ ਨੂੰ ਸੂਰਜੀ ਊਰਜਾ ਦੇ ਨਾਲ ਚੱਲਣ ਵਾਲੇ ਪੰਪ ਲਗਾਉਣ ਵਿੱਚ ਮਦਦ ਦਿੱਤੀ ਜਾਂਦੀ ਆ। ਇਹਦੇ ਨਾਲ ਡੀਜ਼ਲ ਅਤੇ ਬਿਜਲੀ ਦੇ ਖਰਚੇ ਘੱਟ ਜਾਂਦੇ ਆ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਨਵਾਇਰਮੈਂਟ ਹੈ, ਵਾਤਾਵਰਣ ਹੈ, ਉਹਦੀ ਸੁਰੱਖਿਆ ਦੇ ਵਾਸਤੇ ਵੀ ਸਾਡਾ ਵੱਡਾ ਕਦਮ ਹੋ ਜਾਂਦਾ ਹੈ ਕਿਸਾਨਾਂ ਦਾ। ਕਈ ਕਿਸਾਨ ਸੂਰਜੀ ਊਰਜਾ ਪਲਾਂਟ ਲਗਾ ਲੈਂਦੇ ਆ, ਵਾਧੂ ਬਿਜਲੀ ਵੇਚ ਕੇ ਵੀ ਵਾਧੂ ਆਮਦਨ ਉਹ ਕਮਾ ਰਹੇ ਹੁੰਦੇ ਆ। ਔਰ ਇਸੇ ਤਰ੍ਹਾਂ ਖੇਤੀ ਮਸ਼ੀਨਰੀ ਨੂੰ ਧਿਆਨ ਵਿੱਚ ਰੱਖ ਕੇ ਵੀ ਯੋਜਨਾਵਾਂ ਨੇ। ਮਜ਼ਦੂਰਾਂ ਦੀ ਘਾਟ ਹੁੰਦੀ ਹੈ ਜਾਂ ਫਿਰ ਸਾਡੇ ਖਰਚੇ ਵੱਧਦੇ ਜਾਂਦੇ ਆ, ਖੇਤੀ ਮਸ਼ੀਨਰੀ ਆ ਜਿਹੜੀ ਇਸੇ ਕਰਕੇ ਉਤਸ਼ਾਹਿਤ ਕੀਤੀ ਜਾ ਰਹੀ ਆ। ਨਵੇਂ ਨਵੇਂ ਮਸ਼ੀਨਾਂ ਤੁਸੀਂ ਦੇਖਦੇ ਹੋਣੇ ਆ, ਕਿਉਂਕਿ ਅੱਗੇ ਚੱਲ ਕੇ ਇਹ ਮੰਨਿਆ ਜਾ ਰਿਹਾ ਕਿ ਮਜ਼ਦੂਰਾਂ ਦੀ ਘਾਟ ਜੇ ਹੋ ਜਾਂਦੀ ਆ ਤਾਂ ਉਹਦਾ ਬਦਲ ਕੀ ਹੋਏਗਾ। ਟਰੈਕਟਰ, ਹੈਪੀ ਸੀਡਰ, ਸਟਰਾ ਰੀਪਰ ਹੈ, ਜ਼ੀਰੋ ਟਿਲ ਡਰਿੱਲ ਅਤੇ ਹੋਰ ਖੇਤੀ ਮਸ਼ੀਨਾਂ ਜਿੰਨੀਆਂ, ਉਹਨਾਂ ਦੇ ਉੱਪਰ ਖਰੀਦ ਦੇ ਉੱਪਰ ਸਬਸਿਡੀ ਦਿੱਤੀ ਜਾਂਦੀ ਹੈ। ਇਹਦੇ ਨਾਲ ਖੇਤੀ ਦਾ ਕੰਮ ਆਸਾਨ ਹੋ ਜਾਂਦਾ, ਘੱਟ ਖਰਚੇ ਵਾਲੇ ਆ ਜਿਹੜੇ ਉਹ ਰਾਹ ਅਸੀਂ ਪੈ ਜਾਂਦੇ।

0: ਕਰਕੇ ਫਾਲਤੂ ਦੀ ਖੇਤੀ ਲਾਗਤ ਹੈ ਜਿਹੜੀ ਉਹ ਘੱਟ ਜਾਂਦੀ ਹੈ। ਸੋ ਕਿਸਾਨ ਦੋਸਤੋ, ਸਰਕਾਰ ਦੀਆਂ ਵੱਖ ਵੱਖ ਸਕੀਮਾਂ ਨੇ, ਉਹਨਾਂ ਦਾ ਪੂਰਾ ਲਾਭ ਲੈਣ ਲਈ ਨਜ਼ਦੀਕੀ ਖੇਤੀਬਾੜੀ ਵਿਭਾਗ ਹੈ ਜਾਂ ਫਿਰ ਤੁਹਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਆ, ਸਹਿਕਾਰੀ ਸਭਾ ਹੈ, ਜਾਂ ਫਿਰ ਬੈਂਕ ਦੇ ਨਾਲ ਸੰਪਰਕ ਕਰਕੇ ਤੁਸੀਂ ਕਿੰਨੀਆਂ ਹੀ ਸਕੀਮਾਂ ਦੇ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਅਤੇ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ ਅਤੇ ਬਹੁਤੇ ਕਿਸਾਨ ਲੈਂਦੇ ਵੀ ਆ। ਇਸ ਕਰਕੇ ਯੋਜਨਾ ਦਾ ਲਾਭ ਲੈਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਤੁਸੀਂ ਮਾਇੰਡ 'ਚ ਰੱਖਣੀ ਆ ਕਿ ਉਹ ਜਿਹੜੀ ਕੋਈ ਵੀ ਯੋਜਨਾ ਹੈ, ਅਸਲ ਵਿੱਚ ਤੁਹਾਨੂੰ ਵਾਰ ਵਾਰ ਧਿਆਨ ਦੇਣਾ ਚਾਹੀਦਾ ਕਿ ਉਹਦੀ ਅਸਲ ਯੋਗਤਾਵਾਂ ਕੀ ਨੇ, ਸ਼ਰਤਾਂ ਕੀ ਨੇ, ਕੰਡੀਸ਼ਨਸ ਕੀ ਨੇ, ਕਦੋਂ ਕਦੋਂ ਕੀ ਕੁਝ ਕਰਨਾ ਹੈ, ਕਦੋਂ ਕਦੋਂ ਕੀ ਕੁਝ ਮਿਲਦਾ ਹੈ, ਕਦੋਂ ਕਦੋਂ ਕੀ ਕੁਝ ਮੋੜਨਾ ਹੈ। ਇਹ ਸਾਰੀਆਂ ਚੀਜ਼ਾਂ ਕੰਡੀਸ਼ਨਸ ਜਦੋਂ ਪੂਰੀਆਂ ਹੁੰਦੀਆਂ, ਪਹਿਲਾਂ ਵੀ ਅਤੇ ਬਾਅਦ ਵਿੱਚ ਵੀ, ਤਾਂ ਇਹ ਚੀਜ਼ਾਂ ਇੱਕ ਵਰਦਾਨ ਵਾਂਗ ਹੁੰਦੀਆਂ ਅਤੇ ਉਹ ਵਰਦਾਨ ਫਿਰ ਉਹ ਕਿਸਾਨ ਦੀ ਖੁਸ਼ਹਾਲੀ ਦੇ ਰੂਪ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਸੁਪਨਾ ਹੈ ਉਸਨੂੰ ਉਹ ਸਾਕਾਰ ਕਰਦਾ ਨਜ਼ਰ ਵੀ ਆਉਂਦਾ। ਸੋ ਅਸੀਂ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦੇ ਬਾਰੇ ਕੁਝ ਜਾਣਕਾਰੀਆਂ, ਟਿਪਸ ਕਹਿ ਦਈਏ, ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਇਹ ਯੋਜਨਾਵਾਂ ਕਿਸਾਨਾਂ ਦੀ ਆਮਦਨ ਵਧਾਉਂਦੀਆਂ ਨੇ, ਖੇਤੀ ਨੂੰ ਨਵੇਂ ਰਾਹਾਂ 'ਤੇ, ਜਿਹਨੂੰ ਆਪਾਂ ਆਖਦੇ ਹਾਂ ਨਾ, ਆਧੁਨਿਕ ਰਸਤਿਆਂ 'ਤੇ ਲੈ ਕੇ ਜਾਂਦੀਆਂ ਨੇ ਅਤੇ ਹੋਰ ਟਿਕਾਊ ਬਣਾਉਣ ਦੇ ਵਿੱਚ ਵੱਡਾ ਰੋਲ ਪਲੇ ਕਰਦੀਆਂ। ਉਮੀਦ ਹੈ ਇਹ ਜਾਣਕਾਰੀ ਸਾਡੇ ਕਿਸਾਨ ਵੀਰਾਂ ਨੂੰ ਚੰਗੀ ਲੱਗੀ ਹੋਵੇਗੀ। ਇੱਕ ਤੁਹਾਨੂੰ ਇਹ ਦੱਸ ਦਈਏ ਕਿ ਇਹਨਾਂ ਸਕੀਮਾਂ ਦੇ ਬਾਰੇ ਅਸੀਂ ਕੁਝ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ, ਵੀ ਕਿਸਾਨਾਂ ਤੋਂ ਆਪਾਂ ਜਾ ਕੇ ਖੇਤਾਂ ਦੇ ਵਿੱਚ ਗੱਲਬਾਤ ਦੇ ਜ਼ਰੀਏ ਜਾਣਨ ਦੀ ਕੋਸ਼ਿਸ਼ ਕਰੀਏ ਕਿ ਉਹ ਕਿਸ ਤਰ੍ਹਾਂ ਸਕੀਮਾਂ ਦਾ ਫਾਇਦਾ ਲੈ ਰਹੇ ਨੇ, ਜਾਂ ਫਿਰ ਕਦੋਂ ਅਪਲਾਈ ਕੀਤਾ ਸੀ ਅਤੇ ਫਿਰ ਵੀ ਉਹਨਾਂ ਨੇ ਕਿੱਥੇ ਕਿੱਥੇ ਤੱਕ ਇਹਨਾਂ ਸਕੀਮਾਂ ਦੀ ਵਰਤੋਂ ਕਰ ਲਈ ਆ। ਸੋ ਹੁਣ ਆਪਾਂ ਪਿੰਡਾਂ ਦੇ ਖੇਤਾਂ ਦੇ ਉਹਨਾਂ ਕਿਸਾਨਾਂ ਦੇ ਕੋਲ ਚੱਲਦੇ ਹਾਂ।
1: ਹਾਂਜੀ, ਜਿਹੜੀ ਕੇਂਦਰ ਸਰਕਾਰ ਦੀ ਸਕੀਮ ਆ, 2000 ਰੁਪਏ ਪ੍ਰਤੀ ਮਹੀਨਾ ਸਾਨੂੰ ਕਿਸ਼ਤ ਮਿਲਦੀ ਆ, ਉਹਦਾ ਸਾਨੂੰ ਬਹੁਤ ਫਾਇਦਾ, ਜਿਵੇਂ ਕਿ ਸਾਡੇ ਖਰਚੇ ਜਾਂ ਹੋਰ ਦੋ ਚੱਲਦੇ ਰਹਿੰਦੇ ਨੇ। ਜਿਵੇਂ 2017-18 ਦੇ ਵਿੱਚ ਅਸੀਂ ਅਪਲਾਈ ਕੀਤੀ ਸੀ, ਉਸ ਤੋਂ ਬਾਅਦ ਲਗਾਤਾਰ ਸਾਨੂੰ ਮਿਲਦੀ ਆ, ਇੱਕ ਅੱਧੀ ਵਾਰੀ ਵਿੱਚ ਦੀ ਰੁਕੀ ਵੀ ਆ, ਜੇ ਉਹ KYC ਕਰਾ ਕੇ ਉੱਦਾਂ ਲਗਾਤਾਰ ਚੱਲਦੀ ਆ, ਬਹੁਤ ਵਧੀਆ ਫਾਇਦਾ ਜੀ ਸਾਨੂੰ, ਬਹੁਤ ਅਸੀਂ ਧੰਨਵਾਦ ਆ ਕੇਂਦਰ ਸਰਕਾਰ ਦੇ, ਜਿਹੜੇ ਕਿਸਾਨਾਂ ਨੂੰ ਇਹ ਸਕੀਮ ਲਿਆਂਦੀ ਗਈ, ਬਹੁਤ ਵਧੀਆ ਜੀ।
2: ਹਾਂਜੀ ਕਿਸਾਨ ਦੋਸਤੋ, ਇਸ ਵੇਲੇ ਪਿੰਡ ਤੋਲੇਵਾਲ ਤੋਂ ਗੁਰਬਾਜ ਸਿੰਘ ਨੇ ਸਾਡੇ ਨਾਲ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਲਈ ਜੋ ਸਕੀਮਾਂ ਨੇ ਉਹਦਾ ਕਿੰਨਾ ਕੁ ਮੁਨਾਫਾ ਇਹਨਾਂ ਤੱਕ ਪਹੁੰਚਦਾ ਹੈ। ਗੁਰਬਾਜ ਸਿੰਘ ਜੀ, ਸਵਾਗਤ।
3: ਹਾਂਜੀ, ਜਿਹੜੇ ਕੇਂਦਰ ਸਰਕਾਰ ਤੋਂ ਜੀ ਪੈਸੇ ਆਉਂਦੇ ਨੇ ਜੀ, 2000 ਰੁਪਈਆ ਆਪਣੇ ਜ਼ਿਮੀਂਦਾਰਾਂ ਨੂੰ ਹੈਲਪ ਮਿਲਦੀ ਹੈ ਜੀ, ਅਤੇ ਖਰਚਾ ਪਰਤਾ ਚੱਲਦਾ ਜੀ ਇਹਨਾਂ ਨਾਲ, ਅਤੇ ਜ਼ਿਮੀਂਦਾਰ ਇਹਦੇ ਨਾਲ ਆਪਦਾ ਵਧੀਆ ਨਿਰਵਾਹ ਕਰੀ ਜਾਂਦੇ ਨੇ ਜੀ, ਵਿੱਚ ਦੀ ਰੁਕ ਗਏ ਅਤੇ ਜੀ ਵਿੱਚ ਦੀ ਆਉਣ ਲੱਗ ਜਾਂਦੇ ਨੇ ਜੀ। ਕੇਂਦਰ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ।
2: ਗੁਰਬਾਜ ਸਿੰਘ ਜੀ, ਤੁਸੀਂ ਕਦੋਂ ਤੋਂ ਅਪਲਾਈ ਕੀਤਾ ਜੀ?
3: ਇਹ ਤਾਂ ਕਾਫੀ ਟਾਈਮ ਹੋ ਗਿਆ ਜੀ, ਮਤਲਬ ਵੀ ਕਈ ਕਿਸ਼ਤਾਂ ਪਹਿਲਾਂ 4-5 ਆ ਗਈਆਂ ਜੀ, ਫਿਰ ਉਸ ਤੋਂ ਬਾਅਦ ਬੰਦ ਹੋ ਗਈਆਂ ਤੀਆਂ।
2: ਕਿਸ਼ਤ ਆਉਣ ਦਾ ਤੁਹਾਨੂੰ ਕਿਵੇਂ ਪਤਾ ਲੱਗਦਾ, ਕਿ ਮੈਸੇਜ ਆਉਂਦਾ ਜਾਂ ਫਿਰ ਕੋਈ ਹੋਰ ਕਿਸੇ ਢੰਗ ਨਾਲ ਪਤਾ ਲੱਗਦਾ?
3: ਹਾਂਜੀ, ਫਿਰ ਸਾਨੂੰ ਬੈਂਕ 'ਚ ਮੈਸੇਜ ਆਉਂਦਾ ਜੀ, ਅਤੇ ਫਿਰ ਜਾ ਕੇ ਬੰਦਾ ਜਦੋਂ ਲੋੜ ਹੁੰਦੀ ਜੀ ਕਢਵਾ ਲਿਆਉਂਦਾ ਜੀ। ਹੁਣ ਤਾਂ ਤਕਰੀਬਨ ਕਾਫੀ ਟਾਈਮ ਹੋ ਗਿਆ ਜੀ, ਕਿਸ਼ਤਾਂ ਪਈਆਂ ਨੇ ਜੀ।
2: ਅੱਛਾ, ਕੀ ਰੁਕਾਵਟ ਕੀ ਪਈ ਸੀ, ਕੀ ਕੋਈ ਕਾਗਜ਼ੀ ਕਾਰਵਾਈ 'ਚ ਕਮੀ ਸੀ?
3: ਹਾਂਜੀ, KYC ਕਰਵਾਉਣ ਵਾਲੇ ਸੀ ਜੀ, ਜਾਂ ਅੰਗੂਠੇ ਦੇ ਫਿੰਗਰ ਪ੍ਰਿੰਟ ਜੇ ਰੁਕ ਜਾਂਦੇ ਨੇ ਜੀ ਉਹਦੇ ਕਰਕੇ ਜੀ, ਜਾਂ ਮਤਲਬ ਕੋਈ ਬੈਂਕ ਦੀ ਕਾਪੀ ਦਾ ਚੱਕਰ ਹੈ ਜੀ, ਜਾਂ ਮਤਲਬ ਇੱਕ ਆਪਣੀ ਜਿਹੜੀ ਜ਼ਮੀਨ ਦੀ ਫਰਜ਼ ਹੈ ਜੀ ਉਹਦੇ ਕਰਕੇ ਵੀ ਰੁਕ ਜਾਂਦੇ ਨੇ ਜੀ, ਜੋ ਆਪਣੀ ਸਹੀ ਨਹੀਂ ਹੈਗੇ ਜੀ। ਹਾਂਜੀ, ਆਪਾਂ ਪੂਰੇ ਖੁਸ਼ ਹਾਂ ਜੀ।
2: ਧੰਨਵਾਦ ਜੀ ਗੁਰਬਾਜ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ।
0: ਹਾਂਜੀ ਕਿਸਾਨ ਦੋਸਤੋ, ਹੁਣ ਸਾਡੇ ਕੋਲ ਪਿੰਡ ਭੈਣੀ ਕਲਾਂ ਮਲੇਰਕੋਟਲੇ ਦੇ ਲਾਗੇ ਹੈ ਜੀ, ਉੱਥੋਂ ਕਿਸਾਨ ਸੰਤੋਖ ਸਿੰਘ ਨੇ, ਉਹਨਾਂ ਨੇ ਵੀ ਅਪਲਾਈ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਦੀ ਸਕੀਮ ਦੇ ਅਧੀਨ ਉਹਨਾਂ ਨੂੰ ਵੀ ਮਤਲਬ ਮਾਇਕ ਸਹਾਇਤਾ ਆਉਂਦੀ ਹੈ। ਆਪਾਂ ਉਹਨਾਂ ਤੋਂ ਹੀ ਜਾਣਦੇ ਹਾਂ ਕਿ ਕਿੰਨਾ ਕੁ ਫਾਇਦਾ ਹੋਇਆ।
4: ਇਹਦਾ ਬਹੁਤ ਫਾਇਦਾ ਹੋਇਆ ਜੀ ਸਾਨੂੰ, 2018 'ਚ ਅਪਲਾਈ ਕਰਿਆ ਸੀ, ਉਹਦੇ ਵਿੱਚ ਸਾਡਾ ਖਰਚਾ ਜਿਹੜਾ 2000 ਰੁਪਈਆ ਸਾਨੂੰ ਮਿਲ ਜਾਂਦਾ ਸੀ, ਵਿੱਚ ਦੀ ਰੁਕ ਗਿਆ ਸੀ, ਉਹ ਰੁਕਣਾ ਨਹੀਂ ਚਾਹੀਦਾ ਸਾਨੂੰ, ਤਕਰੀਬਨ ਕੰਟੀਨਿਊ ਮਤਲਬ ਸਾਡੀ ਤਾਂ ਗੁਜ਼ਾਰਿਸ਼ ਹੈ ਵੀ ਸਰਕਾਰ ਹੀ ਕਿਸਾਨਾਂ ਬਾਰੇ ਬਹੁਤ ਜ਼ਿਆਦਾ ਸੋਚਦੀ ਹੈ।
0: ਲਓ ਜੀ ਕਿਸਾਨ ਦੋਸਤੋ, ਹੁਣ ਸਾਹਿਬ ਸਿੰਘ ਵਿਰਕ ਨੇ ਜੀ, ਲੋਹਾਰ ਮਾਜਰਾ ਪਿੰਡ ਇਹਨਾਂ ਦਾ, ਅਤੇ ਇਹ ਵੀ ਲੱਗ ਰਿਹਾ ਕਿ ਕਾਫੀ ਕੁਝ ਇਹ ਕਹਿਣਾ ਚਾਹੁੰਦੇ ਆ ਅਤੇ ਕਾਫੀ ਇਹਨਾਂ ਨੇ ਤਿਆਰੀ ਵੀ ਕੀਤੀ ਆ ਇਸ ਮੁੱਦੇ 'ਤੇ।
5: ਕਿਸਾਨ ਵੀਰੋ, ਜਿਵੇਂ ਕਿ ਭਾਰਤ ਸਰਕਾਰ ਦੁਆਰਾ ਕਿਸਾਨਾਂ ਦੀ ਭਲਾਈ ਵਾਸਤੇ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚੋਂ ਹੀ ਇੱਕ PM ਕਿਸਾਨ ਸਨਮਾਨ ਨਿਧੀ ਯੋਜਨਾ ਹੈ, ਜਿਸ ਦੇ ਵਿੱਚ ਸਾਲਾਨਾ 6000 ਰੁਪਏ ਦੀ ਆਰਥਿਕ ਮਦਦ ਯੋਗ ਕਿਸਾਨ ਪਰਿਵਾਰਾਂ ਨੂੰ ਹਰ ਸਾਲ ਦਿੱਤੀ ਜਾਂਦੀ ਹੈ। ਇਸ ਦਾ ਭੁਗਤਾਨ 3 ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ। ਇਹ ਰਕਮ 2000 ਰੁਪਏ ਹਰ 4 ਮਹੀਨੇ ਬਾਅਦ ਦਿੱਤੇ

0: ਜਾਂਦੇ ਨੇ ਤੇ ਇਸ ਤਰ੍ਹਾਂ ਇਹ ਰਕਮ ਵੀ ਸਿੱਧੀ ਬੈਂਕ ਖਾਤੇ ਦੇ ਵਿੱਚ ਭੇਜੀ ਜਾਂਦੀ ਹੈ ਤਾਂ ਕਿ ਇਹ ਰਕਮ ਦਾ ਪੈਸਾ ਵਿੱਚ ਵਿਚੋਲੀਏ ਖੁਰਦ ਬੁਰਦ ਨਾ ਕਰ ਸਕਣ। ਇਸੇ ਕਾਰਨ ਤੋਂ ਹੀ ਇਹ ਪੈਸਾ ਸਿੱਧਾ ਬੈਂਕ ਦੇ ਵਿੱਚ ਖਾਤੇ ਦੇ ਵਿੱਚ ਕਿਸਾਨ ਦੇ ਚਲਾ ਜਾਂਦਾ ਹੈ, ਜੋ ਵੀ ਖੇਤੀਬਾੜੀ ਦੇ ਖਰਚੇ ਨੇ ਉਹਨਾਂ ਵਾਸਤੇ ਵਰਤ ਸਕਦਾ ਹੈ। ਤੇ ਇਹ ਯੋਜਨਾ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਲਗਾਤਾਰ ਆਰਥਿਕ ਸਹਾਰਾ ਦੇਣ ਵਾਸਤੇ ਚਲਾਈ ਗਈ ਹੈ ਭਾਰਤ ਸਰਕਾਰ ਦੁਆਰਾ। ਇਸ ਦੀ ਰਜਿਸਟ੍ਰੇਸ਼ਨ ਅਤੇ EKYC ਯੋਜਨਾ ਦਾ ਆਪਾਂ ਲਾਭ ਲੈ ਸਕਦੇ ਹਾਂ। ਤੇ ਦੋਸਤੋ, ਗੱਲ ਕਰੀਏ ਜੇਕਰ ਇਸ ਕਿਸਾਨ ਸਨਮਾਨ ਨਿਧੀ ਯੋਜਨਾ ਦੀ, ਤਾਂ ਇਸ ਦਾ ਸਭ ਤੋਂ ਵੱਧ ਲਾਹਾ ਦੱਖਣੀ ਤੇ ਪੂਰਬੀ ਭਾਗਾਂ ਦੇ ਕਿਸਾਨ ਲੈ ਰਹੇ ਨੇ, ਕਿਉਂਕਿ ਉਧਰ ਜਿੱਥੇ ਸਿੰਚਾਈ ਤੇ ਇਸ ਤੋਂ ਇਲਾਵਾ ਬਿਜਲੀ ਦੀਆਂ ਸਹੂਲਤਾਂ ਅਜੇ ਪੂਰੀ ਤੱਕ ਨਹੀਂ ਪਹੁੰਚੀਆਂ, ਉਹਨਾਂ ਏਰੀਆ ਦੇ ਵਿੱਚ ਕਿਸਾਨਾਂ ਨੂੰ ਇਹ ਛੋਟੀ ਜਿਹੀ ਬੇਸ਼ੱਕ ਰਾਸ਼ੀ ਹੈ, ਪਰ ਉਹਨਾਂ ਵਾਸਤੇ ਬਹੁਤ ਹੀ ਵੱਡੀ ਹੋ ਨਿਬੜਦੀ ਹੈ, ਕਿਉਂਕਿ ਉਹਨਾਂ ਏਰੀਆ ਦੇ ਵਿੱਚ ਅਜੇ ਵੀ ਇਸ ਤਰ੍ਹਾਂ ਦਾ ਰਿਵਾਜ ਪ੍ਰਚਲਿਤ ਹੈ ਕਿ ਸ਼ਾਹੂਕਾਰਾਂ ਤੋਂ ਮੋਟੇ ਵਿਆਜ ਤੇ ਗਰੀਬ ਕਿਸਾਨਾਂ ਨੂੰ ਪੈਸੇ ਲਗਾਤਾਰ ਚੁੱਕਣੇ ਪੈਂਦੇ ਨੇ, ਪਰ ਜਿਹੜੀ ਇਹ ਰਾਸ਼ੀ ਹੈ ਉਹਨਾਂ ਤੱਕ ਜਦੋਂ ਪਹੁੰਚਦੀ ਹੈ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਇਹਦੇ ਨਾਲ ਰਾਹਤ ਮਿਲਦੀ ਹੈ। ਪਰ ਜੇਕਰ ਪੂਰੇ ਭਾਰਤ ਦੇ ਪੱਧਰ ਤੇ ਇਸ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਗੱਲ ਕੀਤੀ ਜਾਵੇ, ਤਾਂ ਇੱਥੇ ਬਹੁਤੇ ਕਿਸਾਨ ਉਹ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਹੀ ਨਿਗੂਣੀ ਜੀ ਰਕਮ ਹੈ, ਜਿਸ ਦੇ ਵਿੱਚ ਅਜੇ ਹੋਰ ਵਾਧੇ ਦੀ ਗੁੰਜਾਇਸ਼ ਹੈ ਵੇ। ਤੇ ਕਿਸਾਨ ਦੋਸਤੋ, ਜੇਕਰ ਤੁਹਾਨੂੰ ਇਹ ਰਾਸ਼ੀ ਸਹੀ ਸਮੇਂ ਤੇ ਨਹੀਂ ਮਿਲ ਰਹੀ, ਤਾਂ ਤੁਸੀਂ ਆਪਣੇ ਸ਼ਹਿਰ ਦੇ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਜਾ ਕੇ ਤੁਸੀਂ ਉੱਥੇ ਵੀ ਇਸ ਬਾਬਤ ਪਤਾ ਕਰ ਸਕਦੇ ਹੋ, ਤੇ ਇਸ ਤੋਂ ਇਲਾਵਾ ਜਿੰਨੇ ਵੀ ਸੁਵਿਧਾ ਸੈਂਟਰ ਨੇ ਉੱਥੇ ਜਾ ਕੇ ਵੀ ਇਸ ਬਾਬਤ ਪਤਾ ਕੀਤਾ ਜਾ ਸਕਦਾ ਹੈ। ਤੇ ਜੇਕਰ ਤੁਹਾਨੂੰ ਇਹ ਰਾਸ਼ੀ ਨਹੀਂ ਮਿਲ ਰਹੀ ਤਾਂ ਤੁਸੀਂ ਉੱਥੇ ਜਾ ਕੇ ਪਤਾ ਵੀ ਕਰ ਸਕਦੇ ਹੋ, ਤੇ ਆਪਣੀ EKYC ਖਾਤਾ ਨੰਬਰ ਤੇ ਆਧਾਰ ਕਾਰਡ ਤੇ ਇਸ ਤੋਂ ਇਲਾਵਾ ਜ਼ਮੀਨ ਦੀ ਮਲਕੀਅਤ ਵਾਲੀ ਫਰਦ ਜਿਹੜੀ ਉਹ ਜ਼ਰੂਰ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਜਿਸ ਦੇ ਆਧਾਰ ਤੇ ਇਸ ਸਕੀਮ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਸੋ ਦੋਸਤੋ, ਆਪਾਂ ਸਾਰੇ ਮਿਲ ਕੇ ਭਾਰਤ ਸਰਕਾਰ ਅੱਗੇ ਇਹ ਮੁੱਖ ਮੰਗ ਜ਼ਰੂਰ ਰੱਖੀਏ ਕਿ ਇਸ ਦੇ ਵਿੱਚ ਵਾਧਾ ਕਾਫੀ ਜ਼ਿਆਦਾ ਕੀਤਾ ਜਾਣਾ ਚਾਹੀਦਾ, ਤਾਂ ਕਿ ਦੇਸ਼ ਦੇ ਹਰ ਕਿਸਾਨ ਤੱਕ ਇਹ ਜਿਹੜੀ ਮਦਦ ਹੈ ਵਧੀਆ ਢੰਗ ਨਾਲ, ਅਤੇ ਉਹ ਇਸ ਤੋਂ ਖੁਸ਼ ਵੀ ਮਹਿਸੂਸ ਹੋਵੇ, ਉਸ ਨੂੰ ਖੁਸ਼ੀ ਮਹਿਸੂਸ ਹੋਵੇ। ਸੋ ਦੋਸਤੋ, ਇਸ ਦੇ ਨਾਲ ਨਾਲ ਜਿਵੇਂ ਕਿ ਖੇਤੀਬਾੜੀ ਦੇ ਸੰਦ ਨੇ ਜਾਂ ਫਿਰ ਖਾਦਾਂ ਰੇਹਾਂ ਸਪਰੇਆਂ ਨੇ, ਇਹ ਵੀ ਬੇਹੱਦ ਮਹਿੰਗੀਆਂ ਹੋ ਚੁੱਕੀਆਂ ਨੇ, ਮਹਿੰਗਾਈ ਹੋ ਚੁੱਕੀ ਹੈ, ਜਿਹੜੇ ਖਿੱਤਿਆਂ ਦੇ ਵਿੱਚ ਕਿਸਾਨਾਂ ਨੂੰ ਇਹ ਲਗਾਤਾਰ ਵਧੇਰੇ ਮਾਤਰਾ 'ਚ ਵਰਤਣੀਆਂ ਪੈਂਦੀਆਂ ਨੇ, ਜਿਵੇਂ ਪੰਜਾਬ ਹੋ ਗਿਆ, ਹਰਿਆਣਾ ਹੈ, ਗੁਜਰਾਤ ਹੈ, ਇਸ ਖਿੱਤੇ ਦੇ ਕਿਸਾਨਾਂ ਨੂੰ ਜਦੋਂ ਇਹ ਖਰਚੇ ਜਿਹੜੇ ਵਧੇਰੇ ਕਰਨੇ ਪੈਂਦੇ ਨੇ।
1: ਬਿਲਕੁਲ ਜੀ, ਖਰਚੇ ਜਦੋਂ ਵੱਧ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਕਾਫੀ ਹੱਦ ਤੱਕ ਇਸ ਤਰ੍ਹਾਂ ਦੀ ਸਕੀਮ ਹੈ ਉਹ ਰਾਹਤ ਜ਼ਰੂਰ ਲੈ ਕੇ ਆਉਂਦੀ ਹੈ। ਕਿਸਾਨ ਦੋਸਤੋ, ਇਹ ਅਸੀਂ ਵੱਖ ਵੱਖ ਕਿਸਾਨਾਂ ਦੇ ਨਾਲ ਪਿੰਡਾਂ ਵਿੱਚ ਖੇਤਾਂ ਵਿੱਚ ਜਾ ਕੇ ਕਿਸਾਨ ਭਲਾਈ ਸਕੀਮ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਸੋ ਜ਼ਰੂਰੀ ਆ ਕਿਸਾਨ ਦੋਸਤੋ, ਜਦੋਂ ਖੇਤੀ ਦਾ ਦਰਮਦਾਰ ਸਾਰਾ ਜ਼ਿਆਦਾਤਰ ਮੌਸਮ 'ਤੇ ਟਿਕਿਆ ਹੁੰਦਾ ਹੈ ਤਾਂ ਫਿਰ ਇਹ ਵੀ ਹੁੰਦਾ, ਕਈ ਗੱਲਾਂ ਵਿਚਾਰਨੀਆਂ ਵੀ ਜ਼ਰੂਰੀ ਨੇ ਕਿ ਸਭ ਕੁਝ ਕਿਸਾਨ ਦੇ ਹੱਥ ਵੱਸ ਨਹੀਂ ਵੀ ਹੁੰਦਾ। ਕਈ ਵਾਰ ਕੋਈ ਮੌਸਮ ਦੀ ਤਬਦੀਲੀ ਹੁੰਦੀ ਹੈ, ਬਦਲੀ ਹੁੰਦੀ ਹੈ, ਜਾਂ ਫਿਰ ਇਹ ਆਖੀਏ ਬਰਸਾਤ ਆ ਗਈ ਜਾਂ ਫਿਰ ਹੜ੍ਹ ਆ ਗਿਆ, ਪਾਣੀ ਜ਼ਿਆਦਾ ਆ ਗਿਆ, ਕਈ ਵਾਰ ਕੋਈ ਮੌਸਮ ਦੀ ਮਾਰ ਹੁੰਦੀ ਆ, ਜਾਂ ਇਹਦੇ ਵਿੱਚ ਨਾ ਫਿਰ ਕਿਤੇ ਨਾ ਕਿਤੇ ਇਹ ਸੋਚਣਾ ਬਣਦਾ ਹੈ ਕਿ ਉਸ ਫਾਰਮਰ ਨੂੰ, ਉਸ ਕਿਸਾਨ ਨੂੰ ਵੀ ਬੈਕਅਪ ਦੀ ਲੋੜ ਹੈ, ਯਾਨੀ ਕਿ ਉਸਨੂੰ ਕੁਝ ਅਜਿਹੀ ਰਾਹਤ ਕਿਸੇ ਪਾਸਿਓਂ ਦਿੱਤੀ ਜਾਵੇ ਜਿਸ ਨਾਲ ਕਿ ਉਹ ਆਪਣਾ ਰੋਜ਼ਾਨਾ ਦੇ ਜਿਹੜੇ ਖੇਤੀ ਨਾਲ ਜੁੜੇ ਹੋਏ ਖਰਚੇ ਹੈ ਉਹਨਾਂ ਨੂੰ ਸਹਿ ਸਕੇ, ਅਤੇ ਆਪਣਾ ਜੇਕਰ ਨਾ ਸਿਰਫ ਡਿਜ਼ਾਸਟਰ ਦੇ ਵੇਲੇ, ਆਮ ਪੂਰੇ ਸਾਲ ਦੌਰਾਨ ਵੀ ਵੱਖ ਵੱਖ ਉਹ ਖੇਤੀ ਦੇ ਵਿੱਚ ਕਿਹੜੀਆਂ ਪਹਿਲਕਦਮੀਆਂ ਕਰ ਸਕਦਾ ਹੈ ਅਤੇ ਉਹਨੂੰ ਕਿਸ ਤਰ੍ਹਾਂ ਹੋਰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ। ਸੋ ਫਿਰ ਇਹ ਸਕੀਮਾਂ ਨੇ ਜਿਹੜੀਆਂ ਉਹ ਉਹਦੇ ਉਹਦੀ ਉਂਗਲੀ ਫੜਦੀਆਂ ਅਤੇ ਉਸਨੂੰ ਅੱਗੇ ਲੈ ਕੇ ਜਾਂਦੀਆਂ। ਇਹ ਸਕੀਮਾਂ ਨਾ ਰਾਹ ਦੱਸਣ ਵਾਸਤੇ ਹੁੰਦੀਆਂ ਨੇ। ਕਈ ਵਾਰ ਇਹ ਹੁੰਦਾ ਕਿ ਬੰਦੇ ਦੇ ਮਨ ਅੰਦਰ ਬੜੀ ਪਲਾਨਿੰਗ ਹੁੰਦੀ ਆ, ਮਨ ਅੰਦਰ ਬੜੀ ਇੱਛਾ ਚੇਸ਼ਟਾ ਹੁੰਦੀ ਆ ਕਿ ਉਹ ਬੜਾ ਕੁਝ ਕਰਨਾ ਚਾਹੁੰਦਾ, ਪਰ ਇਹ ਹੁੰਦਾ ਕਿ ਉਹਨੂੰ ਫਿਰ ਉੱਥੇ ਇੱਕ ਪ੍ਰੋਪਰ ਗਾਈਡੈਂਸ ਦੀ ਲੋੜ ਹੁੰਦੀ ਆ। ਇੱਕ ਇਹ ਵੀ ਜ਼ਰੂਰੀ ਆ ਕਿ ਪੈਸੇ ਦੀ ਮਦਦ ਦੀ ਵੀ ਲੋੜ ਹੁੰਦੀ ਆ, ਕਿਸੇ ਪਾਸਿਓਂ ਮੁੱਢਲੀ ਜਿਹੜੀ ਜਾਣਕਾਰੀ ਆ ਅਤੇ ਉਹਦੇ ਨਾਲ ਜੁੜੀ ਧਨ ਰਾਸ਼ੀ ਆ ਜਿਹੜੀ, ਜਦੋਂ ਇਹ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਫਿਰ ਬੰਦੇ ਦਾ ਹੌਸਲਾ ਬਣਦਾ, ਉਹ ਹੌਸਲਾ ਹੋਰਾਂ ਨੂੰ ਵੀ

ਕਿਤੇ ਨਾ ਕਿਤੇ ਉਹ ਮੋਟੀਵੇਟ ਕਰਦਾ ਹੈ, ਪ੍ਰੇਰਿਤ ਕਰਦਾ ਹੈ, ਉਹਨਾਂ ਨੂੰ ਵੀ ਹੌਸਲਾ ਮਿਲਦਾ ਹੈ ਕਿ ਜਿਸ ਤਰ੍ਹਾਂ ਇੱਕ ਜੇਕਰ ਕਿਸਾਨ ਕਾਮਯਾਬ ਹੋ ਗਿਆ ਹੈ ਜਾਂ ਫਿਰ ਉਹਨੇ ਰਾਹਤ ਹੈ ਜਿਹੜੀ ਉਹ ਜੇਕਰ ਕਿਤੇ ਔਖਾ ਸਮਾਂ ਵੀ ਆਇਆ ਸੀ ਤਾਂ ਉਸ ਰਾਹਤ ਨੇ ਉਸਦੇ ਕੰਮਕਾਰ ਨੂੰ ਬਚਾਇਆ, ਉਸਨੂੰ ਅੱਗੇ ਤੋਰਿਆ। ਸੋ ਇੱਕ ਤਰ੍ਹਾਂ ਨਾਲ ਜਦੋਂ ਨਾ ਅਸੀਂ ਨੀਲੀ ਛੱਤ ਦੇ ਹੇਠਾਂ ਕੁਦਰਤ 'ਤੇ ਡਿਪੈਂਡ ਕਰਦੇ ਹਾਂ ਆਪਣੇ ਕੰਮ ਧੰਦੇ ਲਈ, ਤਾਂ ਉਹਦੇ ਵਾਸਤੇ ਫਿਰ ਸਰਕਾਰਾਂ ਦੇ ਵੱਲੋਂ ਵੱਖ ਵੱਖ ਸਕੀਮਾਂ ਦੇ ਜ਼ਰੀਏ ਕਿਸਾਨ ਦਾ ਹੱਥ ਫੜਿਆ ਜਾਂਦਾ ਹੈ। ਕਿਸਾਨ ਨੂੰ ਇਹ ਆਖੀਏ ਕਿ ਜੇਕਰ ਕਿਤੇ ਔਖੀ ਘੜੀ ਕੋਈ ਔਖਾ ਵੇਲਾ ਹੁੰਦਾ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਉਹਦੀ ਮਦਦ ਕੀਤੀ ਜਾ ਸਕਦੀ ਆ। ਔਰ ਇਸ ਦੇ ਇਲਾਵਾ ਜੇਕਰ ਕਿਸਾਨ ਆਪਣੇ ਖੁਦ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ, ਕੋਈ ਮਸ਼ੀਨਰੀ ਨਾਲ ਜੁੜੇ ਖਰਚੇ ਹੁੰਦੇ ਆ ਜਾਂ ਖਾਦ ਨਾਲ ਜੁੜੇ ਖਰਚੇ ਹੁੰਦੇ ਆ, ਜਾਂ ਫਿਰ ਇਹ ਆਖੀਏ ਕਿ ਉਸਨੇ ਕੋਈ ਹੋਰ ਨਵੀਂ ਚੀਜ਼ ਸ਼ੁਰੂ ਕਰਨੀ ਹੈ, ਤਾਂ ਉਹ ਵੱਖ ਵੱਖ ਸਕੀਮਾਂ ਦੇ ਤਹਿਤ ਉਹ ਚੀਜ਼ਾਂ ਨੂੰ ਉਸ ਸੋਚ ਨੂੰ ਪ੍ਰਮੋਟ ਕੀਤਾ ਜਾਂਦਾ। ਬਾਕੀ ਇਹ ਕੁਝ ਜਾਣਕਾਰੀ ਸਨ ਅਤੇ ਕੁਝ ਕਿਸਾਨਾਂ ਦੇ ਤਜਰਬੇ ਸਨ ਜੋ ਕਿ ਅਸੀਂ ਤੁਹਾਡੇ ਨਾਲ ਸਾਂਝੇ ਕੀਤੇ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਕਿਸਾਨ ਭਲਾਈ ਸਕੀਮਾਂ ਚੱਲ ਰਹੀਆਂ ਅਤੇ ਕਿਸਾਨਾਂ ਦਾ ਕੀ ਫੀਡਬੈਕ ਹੈ, ਕੀ ਰਿਸਪੌਂਡ ਹੈ, ਕਿੰਨਾ ਕੁ ਫਾਇਦਾ ਉਹਨਾਂ ਨੂੰ ਹੋਇਆ ਜਾਂ ਫਿਰ ਉਹ ਕਿਵੇਂ ਉਹਨਾਂ ਨੇ ਅਪਲਾਈ ਕੀਤਾ ਸੀ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
2: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਸ਼ਾਮ ਦੇ 6 ਵਜਣ ਵਾਲੇ ਨੇ, ਹਿੰਦੀ 'ਚ ਸਮਾਚਾਰ ਸੁਣਦੇ ਹਾਂ।

ਕਿ ਸਵੇਰ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ ਸਵੇਰੇ 5:51 ਤੇ। ਭਗਤੀ ਸੰਗੀਤ ਦਾ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ ਸਵੇਰੇ 6:05 ਤੇ ਅੰਮ੍ਰਿਤ ਬਾਣੀ।

ਸਵੇਰੇ 6:50 'ਤੇ ਵੇਲਾ ਹੁੰਦਾ ਹੈ ਨਵੀਂ ਸਵੇਰ ਦਾ, ਬਲਕਿ ਸਵੇਰੇ 7:05 'ਤੇ ਖੇਤੀ ਨੁਕਤੇ 'ਚ ਤੁਸੀਂ ਸੁਣੋਗੇ ਪਾਣੀ ਦੀ ਬੱਚਤ ਬਾਰੇ। ਗੁੱਡ ਮਾਰਨਿੰਗ ਮਾਲਵਾ, ਇਸ ਪ੍ਰੋਗਰਾਮ ਦਾ ਵੇਲਾ ਸਵੇਰੇ 7:10 ਦਾ। ਪੰਜਾਬੀ ਫਿਲਮਾਂ ਦੇ ਗੀਤ ਤੁਸੀਂ ਸੁਣਦੇ ਹੋ ਸਵੇਰੇ 8:40 'ਤੇ ਪ੍ਰੋਗਰਾਮ ਹੁੰਦਾ ਹੈ ਫਿਲਮੀ ਜੰਕਸ਼ਨ।

ਸਵੇਰੇ 10 ਵਜੇ ਤੋਂ ਸਾਢੇ 10 ਵਜੇ ਤੱਕ ਵਿਸ਼ੇਸ਼ ਪ੍ਰਸਾਰਣ ਜ਼ਰੀਏ ਸਟੇਟ ਹੁੱਕਅਪ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਰਾਹੀਂ। ਹੈਲੋ ਫਰਮਾਇਸ਼, ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸਵੇਰੇ 10:30 ਵਜੇ, ਸਵੇਰੇ 11:02 'ਤੇ ਹਿੰਦੀ ਜ਼ਾਇਕਾ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਸੁਣਵਾਇਆ ਜਾਂਦਾ ਹੈ ਅਤੇ ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ, ਇਸ ਦਾ ਵੇਲਾ ਹੋਵੇਗਾ ਸਵੇਰੇ 11:30 ਦਾ। ਇਹ ਸੀ ਜਾਣਕਾਰੀ ਸਾਡੇ ਕੇਂਦਰ ਤੋਂ ਭਲਕੇ ਪ੍ਰਸਾਰਿਤ ਹੋਣ ਵਾਲੇ ਅਤੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਬਾਰੇ। ਕੁਝ ਦੇਸ਼ ਪਿਆਰ ਦੇ ਗੀਤ ਸੁਣਦੇ ਹਾਂ।

ਹੁਣ ਤੁਸੀਂ ਦੇਸ਼ ਪਿਆਰ ਦੇ ਗੀਤ ਸੁਣ ਰਹੇ ਸੀ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸ਼ਾਮ ਦੇ 6:20 ਹੋਣ ਵਾਲੇ ਨੇ। ਪ੍ਰਾਦੇਸ਼ਿਕ ਖਬਰਾਂ ਸੁਣਦੇ ਹਾਂ ਸਾਡੇ ਜਲੰਧਰ ਕੇਂਦਰ ਤੋਂ।

भाई से दमे सुबह बिछड़ जाएगी सेना, ए रात न ढलना के

रोना भी जो चाहेगी तो फिर रो ना सकेगी।

0: ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਗਿਆ ਸੀ ਚੌਥਾ ਸਵਾਲ, ਤੇ ਚੌਥਾ ਸਵਾਲ ਸੀ ਕਿ ਲਗਾਤਾਰ ਡਰੱਗਜ਼ ਕੰਜ਼ਿਊਮ ਕਰਨ ਦੇ ਨਾਲ, ਡਰੱਗਜ਼ ਲੈਣ ਨਾਲ, ਨਸ਼ੇ ਲੈਣ ਨਾਲ ਇਨਸਾਨੀ ਬੋਡੀ ਦੇ ਵਿੱਚ ਕਿਹੜਾ ਉਹ ਪਾਰਟ ਹੈ ਜੋ ਇਫੈਕਟ ਹੁੰਦਾ ਹੈ? ਤਾਂ ਇਸ ਦਾ ਸਹੀ ਜਵਾਬ ਹੈ ਦਿਮਾਗ, ਯਾਨੀ ਕਿ ਹਿਊਮਨ ਬ੍ਰੇਨ। ਤੇ ਇਸ ਦਾ ਸਹੀ ਜਵਾਬ ਦੇਣ ਵਾਲੇ ਸਾਡੇ ਜਿਹੜੇ ਸਰੋਤਾ ਨੇ
1: ਉਹਨੇ ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ।
0: ਜੀ, ਇੱਕ ਵਾਰ ਫਿਰ ਤੋਂ ਸੁਖਵਿੰਦਰ ਸਿੰਘ ਜੀ ਨੂੰ ਬਹੁਤ ਮੁਬਾਰਕਾਂ। ਉਹਨਾਂ ਨੇ ਤੀਸਰੇ ਸਵਾਲ ਦਾ ਜਵਾਬ ਸਹੀ ਦਿੱਤਾ, ਯਾਨੀ ਕਿ 4 ਦੇ ਵਿੱਚੋਂ ਟੋਟਲ 3 ਸਹੀ ਜਵਾਬ ਦਿੱਤੇ ਨੇ ਉਹਨਾਂ ਨੇ। ਤੇ ਦੋਸਤੋ, ਇਸੇ ਕੜੀ ਦੇ ਵਿੱਚ ਆਖਰੀ ਔਰ ਪੰਜਵਾਂ ਜਿਹੜਾ ਸਵਾਲ ਹੈ ਉਹ ਇਹ ਹੈ ਕਿ UPI ਦੀ ਫੁੱਲ ਫਾਰਮ ਕੀ ਹੈ?
1: ਇੱਕ ਵਾਰ ਪ੍ਰਸ਼ਨ ਫੇਰ ਰਿਪੀਟ ਕਰ ਦਿੰਦੇ ਹਾਂ ਕਿ UPI ਦੀ ਫੁੱਲ ਫਾਰਮ ਕੀ ਹੈ।
0: ਜੀ, ਤੇ ਦੋਸਤੋ, ਜਦੋਂ ਤੱਕ ਤੁਹਾਡੇ ਸਹੀ ਜਵਾਬ ਦਾ ਅਸੀਂ ਇੰਤਜ਼ਾਰ ਕਰਦੇ ਹਾਂ, ਤੁਸੀਂ ਸੁਣੋ ਇਹ ਗੀਤ।

0: ਆਖਰੀ ਔਰ ਪੰਜਵਾਂ ਸਵਾਲ ਸੀ ਜੋ ਕਿ UPI ਦੀ ਫੁੱਲ ਫਾਰਮ ਕੀ ਹੈ, ਤਾਂ ਇਸਦਾ ਸਹੀ ਜਵਾਬ ਹੈ
1: ਯੂਨੀਫਾਈਡ ਪੇਮੈਂਟ ਇੰਟਰਫੇਸ ਜੀ। ਦੋਸਤੋ ਇੱਕ ਵਾਰ ਫਿਰ ਤੋਂ ਸੁਖਿੰਦਰ ਸਿੰਘ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਉਹਨਾਂ ਨੇ ਜਿਹੜਾ ਪੰਜਵੇਂ ਸਵਾਲ ਦਾ ਵੀ ਜੋ ਹੈ ਉੱਤਰ ਬਿਲਕੁਲ ਸਹੀ ਦਿੱਤਾ ਹੈ। ਬਹੁਤ ਬਹੁਤ ਮੁਬਾਰਕਾਂ ਸੁਖਿੰਦਰ ਸਿੰਘ ਜੀ।
0: ਤੇ ਦੋਸਤੋ ਪ੍ਰੋਗਰਾਮ ਦੇ ਵਿੱਚ ਜਿਹੜੇ ਸਵਾਲ ਨੇ ਉਹ ਅੱਜ ਦੇ 5 ਸਵਾਲ ਪੂਰੇ ਹੋ ਚੁੱਕੇ, ਤੇ ਸਵਾਲ ਬਿਲਕੁਲ ਕਾਮਨ ਸੀਗੇ ਤੇ ਸਾਡੇ ਬਹੁਤ ਸਾਰੇ ਦੋਸਤਾਂ ਨੇ ਪਾਰਟਿਸਿਪੇਟ ਕੀਤਾ, ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੇ ਦੋਸਤੋ ਇਹ ਜਿਹੜਾ ਕਿਊਜ਼ ਹੈ, ਜਿਹੜਾ ਸਾਡਾ 5 ਸਵਾਲ ਹੈ, ਇਹ ਤੁਹਾਡੇ ਨਾਲ ਹੁਣ ਇਸ ਤਰ੍ਹਾਂ ਤਰ੍ਹਾਂ ਦੇ ਨਾਲ ਹੀ ਆ ਜਿਹੜਾ ਲਗਾਤਾਰ ਚੱਲਦਾ ਰਹੇਗਾ। ਮਹੀਨੇ ਦੇ ਹਰ ਦੂਸਰੇ ਔਰ ਚੌਥੇ ਸ਼ੁੱਕਰਵਾਰ ਨੂੰ ਅਸੀਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਮੁਖਾਤਿਬ ਹੋਇਆ ਕਰਾਂਗੇ, ਵਟਸਐਪ ਦੇ ਉੱਤੇ ਤੁਹਾਡੇ ਤੋਂ 5 ਸਵਾਲ ਪੁੱਛਿਆ ਕਰਾਂਗੇ ਤੇ ਉਸਦੇ ਸਹੀ ਜਵਾਬ ਤੁਸੀਂ ਦਿਆ ਕਰੋਗੇ। ਤੇ ਦੋਸਤੋ ਇਸ ਦੇ ਨਾਲ ਹੀ ਮੈਨੂੰ ਇਸ਼ਫਾਕ ਅਲੀ ਨੂੰ
1: ਅਤੇ ਮੈਨੂੰ ਹੈਰਿਕ ਮੋਂਗੀਆ ਨੂੰ
0: ਅੱਜ ਦਾ ਪ੍ਰੋਗਰਾਮ ਵਿਪਕਿਓਰ ਖਤਮ ਕਰਨ ਦਿਓ ਆ ਗਿਆ, ਤੇ ਤੁਸੀਂ ਆਨੰਦ ਮਾਨੋ ਇਸ ਆਖਰੀ ਗੀਤ ਦਾ।

ਨੌਜਵਾਨ ਦੋਸਤਾਂ ਦਾ ਪ੍ਰੋਗਰਾਮ ਹੁਣੇ ਤੁਸੀਂ ਸੁਣਿਆ ਵਿਪਕਿਓਰ ਐਫ ਐਮ ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 7 ਵਜੇ ਨੇ ਨਿਊਜ਼ ਹੈਡਲਾਈਨਸ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਏ। ਭਾਰਤ ਨੇ ਔਰਤਾਂ ਦੇ ਐਸਸੀਓ ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਏ। ਦੂਜੇ PACS ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ ਨੇ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਇੱਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰਾ ਟਰੱਸਟ ਦੇ ਚੜਾਵੇ ਅਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿੱਚ ਦਰਜ ਪਹਿਲੀ FIR ਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿੱਚ ਪੰਜਾਬ ਉਰਦੂ ਅਕਾਦਮੀ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕੀਤੇ ਨੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੂਰਾ ਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਭਾਰਤ ਅਤੇ ਆਇਰਲੈਂਡ ਵਿਚਕਾਰ 2 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਸ਼ਾਮ 6 ਵਜੇ ਬਿਲਫਾਸਟ ਵਿੱਚ ਖੇਡਿਆ ਜਾ ਰਿਹਾ ਹੈ।

ਇਹ ਸਨ ਸ਼ਾਮੀ 7 ਵਜੇ ਦੀਆਂ ਨਿਊਜ਼ ਹੈਡਲਾਈਨਸ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਆਹੁਣ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ।

ਸ਼ਬਦ ਤੁਸੀਂ ਸਰਵਣ ਕਰ ਰਹੇ ਸੋ। ਗਾਇਨਕਾਰ ਸਨ ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਅਤੇ ਰਾਗੀ ਜਥਾ। ਬੰਦਗੀ ਪ੍ਰੋਗਰਾਮ 'ਚ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ, ਰਾਗੀ ਨੇ ਭਾਈ ਮਹਿੰਦਰਜੀਤ ਸਿੰਘ।

तू मेरा बंधु।

0: ਚੰਦਰੂ ਆਤਮਾ ਅਤੇ ਸਾਥੀਆਂ ਤੋਂ ਬਾਅਦ ਬੰਦਗੀ ਪ੍ਰੋਗਰਾਮ 'ਚ ਭਜਨ ਸੁਣਦੇ ਹਾਂ। ਇਹ ਭਜਨ ਸਰਵਣ ਕਰਦੇ ਹਾਂ ਸ੍ਰੀਸ਼ ਵਾਡਕਰ ਅਤੇ ਸਾਥੀਆਂ ਦਾ ਗਾਇਨ ਕੀਤਾ।
1: ਕਿਆ ਹੈ ਈਸ਼ਵਰ? ਗੁਰੂ ਵਸ਼ਿਸ਼ਠ ਸੇ ਪੂਛਾ ਥਾ ਸ਼੍ਰੀ ਰਾਮ ਨੇ। ਉੱਤਰ ਮਿਲਾ, ਬਸ ਮਨ ਕਾ ਸਾਕਸ਼ੀ, ਵਹ ਮਨ ਕੋਈ ਕੁਵਿਚਾਰ, ਕਪਟ ਯਾ ਅਹੰਕਾਰ, ਜਬ ਪਤਾ ਹੋ ਉਸੇ, ਦੇਖ ਰਹਾ ਹੈ ਸਿਪਾਹੀ।

ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਦੋਹਾਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਵਿੱਤੀ ਸਹਿਯੋਗ, ਜਹਾਜ਼ ਨਿਰਮਾਣ, ਰੱਖਿਆ ਅਤੇ ਸੁਰੱਖਿਆ, ਉਭਰਦੀਆਂ ਤਕਨਾਲੋਜੀਆਂ, ਸਟਾਰਟਅਪਸ, ਸਭਿਆਚਾਰ, ਸਿੱਖਿਆ ਅਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਬਹੁਪੱਖੀ ਮੰਚਾਂ 'ਤੇ ਸਹਿਯੋਗ ਵਧਾਉਣ ਅਤੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਮੰਤਰੀਆਂ ਨੇ ਭਾਰਤ ਦੱਖਣੀ ਕੋਰੀਆ ਸਬੰਧਾਂ ਵਿੱਚ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਰਣਨੀਤਿਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਲਈ ਨਿਯਮਤ ਸੰਪਰਕ ਵਿੱਚ ਰਹਿਣ ਲਈ ਸਹਿਮਤੀ ਪ੍ਰਗਟਾਈ ਹੈ। ਦੌਰੇ ਦੌਰਾਨ ਡਾਕਟਰ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਨਿਰਦੇਸ਼ਕ ਵਾਈ ਸੁੰਗ ਲੈਕ ਨਾਲ ਵੀ ਮੁਲਾਕਾਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਦੀ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ 63,749 ਬੈਂਕ ਖਾਤਿਆਂ 'ਤੇ ਰੋਕ ਲਾ ਦਿੱਤੀ ਹੈ, ਜੋ ਕਿ ਲਗਭਗ 540.34 ਕਰੋੜ ਰੁਪਏ ਦੇ ਲੈਣ ਦੇਣ ਵਾਲੇ ਸਾਈਬਰ ਧੋਖਾਧੜੀ ਨਾਲ ਜੁੜੇ ਹੋਏ ਸਨ। ਡਿਵੀਜ਼ਨ ਨੇ ਇਸੇ ਸਮੇਂ ਦੌਰਾਨ ਰਾਜ ਭਰ ਵਿੱਚ ਸਾਈਬਰ ਅਪਰਾਧਾਂ ਦੇ 62,253 ਮਾਮਲੇ ਦਰਜ ਕੀਤੇ ਨੇ। ਠੱਗੇ ਗਏ ਕੁੱਲ ਪੈਸੇ ਵਿੱਚੋਂ ਪੁਲਿਸ 2024 ਤੋਂ ਪੀੜਤਾਂ ਨੂੰ ਲਗਭਗ 64 ਕਰੋੜ ਰੁਪਏ ਵਾਪਸ ਕਰਨ ਵਿੱਚ ਸਫਲ ਰਹੀ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਇਹ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਸ ਕਾਰਵਾਈ ਨੇ ਨਾ ਸਿਰਫ ਧੋਖਾਧੜੀ ਵਾਲੇ ਖਾਤਿਆਂ ਨੂੰ ਫਰੀਜ਼ ਕਰਨ ਦੇ ਯੋਗ ਬਣਾਇਆ, ਸਗੋਂ ਦੇਸ਼ ਭਰ ਵਿੱਚ ਕੰਮ ਕਰ ਰਹੇ ਸੰਗਠਿਤ ਸਾਈਬਰ ਅਪਰਾਧ ਨੈਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਮਦਦ ਕੀਤੀ ਹੈ। ਪੰਜਾਬ 'ਚ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਦੁਆਬਾ NRI ਬੈਲਟ ਹੈ। ਜਲੰਧਰ 20,000 ਤੋਂ ਵੱਧ ਬੈਂਕ ਖਾਤਿਆਂ 'ਤੇ 7,30,00,000 ਰੁਪਏ ਤੋਂ ਵੱਧ ਦੀ ਬਰਾਮਦਗੀ ਨਾਲ ਮੋਹਰੀ ਰਿਹਾ ਹੈ। ਕਪੂਰਥਲਾ ਅਤੇ ਹੁਸ਼ਿਆਰਪੁਰ ਖੇਤਰ ਦੇ ਦੋ ਹੋਰ ਪ੍ਰਭਾਵਿਤ ਜ਼ਿਲ੍ਹੇ ਨੇ। ਕੋਲਕਾਤਾ ਦੇ ਤਾਰਾਤਲਾ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ ਹੈ। ਜ਼ਖਮੀਆਂ ਦਾ ਕੋਲਕਾਤਾ ਦੇ SSKM ਹਸਪਤਾਲ ਵਿੱਚ ਇਲਾਜ ਚੱਲ ਰਿਹਾ। ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ ਸਰਕਾਰੀ ਅਧਿਕਾਰੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਸਰਕਾਰ ਨੇ ਕੱਲ੍ਹ ਘਟਨਾ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਭੂਟਾਨ ਦੇ ਸਿੱਖਿਆ ਮੰਤਰੀ ਜ਼ਿਜ਼ਾਂਗ ਦੇ ਥਾਪਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਪ੍ਰਧਾਨ ਨੇ ਕਿਹਾ ਕਿ ਵਿਚਾਰ ਵਟਾਂਦਰਾ ਅਧਿਆਪਕ ਸਿਖਲਾਈ, ਹੁਨਰ ਵਿਕਾਸ, ਰੁਜ਼ਗਾਰ ਯੋਗਤਾ, ਡਿਜੀਟਲ ਸਿੱਖਿਆ ਅਤੇ AI ਸੈਰ ਸਪਾਟੇ, ਪਰੰਪਰਾਗਤ ਦਵਾਈਆਂ ਅਤੇ ਸੰਪੂਰਨ ਸਿਹਤ 'ਤੇ ਕੇਂਦਰਿਤ ਰਹੀ। ਸਿੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ 'ਚ ਸਿੱਖਿਆ ਨਵੀਨਤਾ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਲਈ ਅਥਾਹ ਸੰਭਾਵਨਾਵਾਂ ਨੇ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਪਰਮਾਣੂ ਪੁਲਾੜ ਅਤੇ ਕੁਆਂਟਮ ਤਕਨਾਲੋਜੀ ਭਵਿੱਖ ਦੇ ਵਿਕਾਸ ਦੇ ਵਿਸ਼ਵ ਵਿਆਪੀ ਮੁਕਾਬਲੇ ਨੂੰ ਆਕਾਰ ਦੇਣਗੀਆਂ। ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੱਤ ਆਧੁਨਿਕ ਤਕਨਾਲੋਜੀਆਂ ਵਿੱਚ ਤੇਜ਼ੀ ਨਾਲ ਇੱਕ ਵੱਡੀ ਸ਼ਕਤੀ ਵਜੋਂ ਉਭਰ ਰਿਹਾ ਹੈ। ਰਾਸ਼ਟਰੀ ਕੁਆਂਟਮ ਮਿਸ਼ਨ ਦਾ ਹਵਾਲਾ ਦਿੰਦਿਆਂ ਹੋਇਆਂ ਸ੍ਰੀ ਸਿੰਘ ਨੇ ਕਿਹਾ ਕਿ ਮਿਸ਼ਨ ਨੇ ਆਪਣੇ ਸ਼ੁਰੂਆਤੀ 3 ਸਾਲਾਂ ਅੰਦਰ ਆਪਣੇ ਅੱਧੇ ਤੋਂ ਵੱਧ ਉਦੇਸ਼ ਹਾਸਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਗਤੀ ਭਾਰਤ ਦੀਆਂ ਵੱਧਦੀਆਂ ਵਿਗਿਆਨਕ ਸਮਰੱਥਾਵਾਂ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਇੱਕ ਆਲਮੀ ਨੇਤਾ ਬਣਨ ਦੀ ਉਸਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਭਾਰਤ ਜਰਮਨੀ ਵਿੱਚ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਤਮਗਾ ਸੂਚੀ ਵਿੱਚ ਚੋਟੀ ਦੇ ਰਿਹਾ ਹੈ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚੈਂਪੀਅਨਸ਼ਿਪ ਵਿੱਚ ਪਿਸਟਲ ਅਤੇ ਰਾਈਫਲ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਦਿਆਂ ਆਪਣੀ ਮੁਹਿੰਮ ਦਾ ਅੰਤ ਕੀਤਾ। ਭਾਰਤ ਨੇ ਸੋਨੇ ਦੇ 7, ਚਾਂਦੀ ਦੇ 8 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 24 ਤਮਗੇ ਹਾਸਲ ਕੀਤੇ। ਚੰਡੀਗੜ੍ਹ 3 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਾਉਣ ਲਈ ਤਿਆਰ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ, ਜੋ ਕਿ ਚੀਨ ਦੇ ਸ਼ਾਓਸਿੰਗ ਵਿਖੇ ਆਯੋਜਿਤ 2 ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2026 ਦੇ ਸਮਾਪਤੀ ਸਮਾਰੋਹ ਦੌਰਾਨ ਰਸਮੀ ਤੌਰ 'ਤੇ ਚੰਡੀਗੜ੍ਹ ਨੂੰ ਸੌਂਪਿਆ ਗਿਆ। ਇਹ ਝੰਡਾ ਚੰਡੀਗੜ੍ਹ ਦੇ ਡਾਇਰੈਕਟਰ ਸਪੋਰਟਸ ਸੌਰਵ ਕੁਮਾਰ ਅਰੋੜਾ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲਿਆਂਦਾ ਗਿਆ, ਜਿਨ੍ਹਾਂ ਨੇ ਚੈਂਪੀਅਨਸ਼ਿਪ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਨੁਮਾਇੰਦਗੀ ਕੀਤੀ ਸੀ। ਸ੍ਰੀ ਕਟਾਰੀਆ ਨੇ ਇਸ ਨੂੰ ਚੰਡੀਗੜ੍ਹ ਲਈ ਇੱਕ ਅਹਿਮ ਮੀਲ ਪੱਥਰ ਦੱਸਿਆ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ 1999 ਵਿੱਚ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲਾ ਦੂਜਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਖੇਡ ਸਮਾਗਮ ਹੋਵੇਗਾ। ਭਾਰਤ ਅਤੇ ਆਇਰਲੈਂਡ ਵਿਚਕਾਰ 2020 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਬੈਲਫਾਸਟ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਆਇਰਲੈਂਡ ਨੇ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਅਤੇ 178 ਦੌੜਾਂ ਬਣਾ ਲਈਆਂ ਨੇ। FIH ਪ੍ਰੋ ਲੀਗ ਹਾਕੀ ਵਿੱਚ ਅੱਜ ਲੰਡਨ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਰਾਤੀਂ 10:30 ਵਜੇ ਸ਼ੁਰੂ

0: ਹੋਏਗਾ। ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਦਿੱਤਾ ਸੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਉੱਤਰ ਪ੍ਰਦੇਸ਼ ਪੁਲਿਸ ਨੇ ਰਾਮ ਮੰਦਿਰ ਚੜਾਵੇ ਸਬੰਧੀ ਗਬਨ ਮਾਮਲੇ ਵਿਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਮੁਹਿੰਮ ਜਨ ਭਾਗੀਦਾਰੀ ਤੋਂ ਪ੍ਰੇਰਿਤ ਇੱਕ ਲੋਕ ਲਹਿਰ ਬਣ ਗਈ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਚੋ ਹਿਊਨ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ 'ਤੇ ਰੋਕ ਲਾਈ ਹੈ ਅਤੇ ਭਾਰਤ ISSF ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਮਗਿਆਂ ਨਾਲ ਝੋਟੀ 'ਤੇ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸ਼ਾਮ ਦੇ 7:40 ਹੋਏ ਨੇ। ਅਗਲਾ ਪ੍ਰੋਗਰਾਮ ਕੁਝ ਪਲਾਂ ਬਾਅਦ।
2: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਟਾਰ ਉੱਠ, ਮੋਰ ਉੱਠ।
3: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
2: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾਂ ਵੀ।
3: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢਤੇ, ਕਦੇ ਅੱਗ ਲਾ ਕੇ ਫੂਕਤੇ। ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
2: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
3: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਪੰਛੀ ਮੁੜ ਆਉਣਗੇ।
2: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
4: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
1: ਮਾਨਾ ਕਿ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ ਮੈਂ, ਤੂੰ ਮੇਰਾ ਸ਼ੌਕ ਦੇਖ, ਮੇਰਾ ਇੰਤਜ਼ਾਰ ਦੇਖ। ਤੁਹਾਡੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ। ਪ੍ਰੋਗਰਾਮ ਹੈ ਜੀ ਸ਼ਾਮ ਸੁਹਾਨੀ, ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋ। ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ੀ ਗੀਤ ਤੁਸੀਂ ਸੁਣਦੇ ਹੋ, ਹਿੰਦੀ ਅਤੇ ਪੰਜਾਬੀ, ਅਤੇ ਪ੍ਰੋਗਰਾਮ ਸ਼ਾਮਿਲ ਹੋਵੋਗੇ 0175-22-82-394। ਅੱਜ ਇਹ ਲੈਂਡਲਾਈਨ ਹੈ ਜਿਹੜੀ ਤੁਹਾਡੇ ਲਈ ਉਪਲਬਧ ਰਹੇਗੀ। ਤਾਂ ਤੁਹਾਡੀਆਂ ਫੋਨ ਕਾਲਸ ਦੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੰਤਜ਼ਾਰ ਕਰਦੇ ਹਾਂ। ਤੁਹਾਨੂੰ ਸੁਣਵਾ ਰਹੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ। ਅਨੁਰਾਧਾ ਪੌਡਵਾਲ, ਸੋਨੂ ਨਿਗਮ ਦੀਆਂ ਇਹ ਆਵਾਜ਼ਾਂ ਨੇ। ਗੀਤ ਦੀ ਫਿਲਮ ਹੈ ਤੁਮ ਬਿਨ, ਸੰਗੀਤ ਤਿਆਰ ਕੀਤਾ ਹੈ ਨਿਖਿਲ ਵਿਨੇ ਨੇ ਅਤੇ ਅਲਫਾਜ਼ ਨੇ ਫੈਜ਼ ਅਨਵਰ ਦੇ।

0: ਪ੍ਰੋਗਰਾਮ ਦੀ ਪਹਿਲੀ ਫੋਨ ਕਾਲ ਸ਼ਾਮਲ ਹੋ ਚੁੱਕੀ ਹੈ। ਤੁਹਾਡਾ ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ?
1: ਹੈਲੋ, ਨਮਸਕਾਰ ਜੀ।
0: ਨਮਸਕਾਰ,
1: ਮੈਂ ਰਾਕੇਸ਼ ਕੁਮਾਰ ਬੋਲਦਾ ਜੀ, ਮਲੇਰਕੋਟਲੇ ਤੋਂ।
0: ਮਲੇਰਕੋਟਲਾ ਦੇ ਵਿੱਚ ਕਿਹੜੀ ਥਾਂ ਤੋਂ ਗੱਲ ਕਰ ਰਹੇ ਹੋ?
1: ਮੈਂ ਜੀ ਲੋਹਾ ਬਾਜ਼ਾਰ।
0: ਤੇ ਪ੍ਰੋਗਰਾਮ 'ਚ ਤੁਹਾਡੀ ਕੀ ਫਰਮਾਇਸ਼ ਹੈ? ਤੁਹਾਡੀ ਪਸੰਦ ਦੇ ਗੀਤ ਸੁਣਵਾ ਰਹੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।
1: ਸ਼ੁਕਰੀਆ ਜੀ,
0: ਬਹੁਤ ਸ਼ੁਕਰੀਆ। ਤਰਜ਼ ਤਿਆਰ ਕੀਤੀ ਹੈ ਇਸ ਗੀਤ ਦੇ ਲਈ ਲਕਸ਼ਮੀਕਾਂਤ ਪਿਆਰੇ ਲਾਲ ਨੇ, ਗੀਤ ਨੂੰ ਲਿਖਿਆ ਆਨੰਦ ਬਖਸ਼ੀ ਨੇ।

0: ਸ਼ਾਮ ਸੁਹਾਨੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਆਪਣੇ ਦੋਸਤ ਵਰਿੰਦਰ ਨਾਲ। ਇਸ ਪ੍ਰੋਗਰਾਮ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਦੇ ਲਈ ਤੁਸੀਂ ਸ਼ਾਮਿਲ ਹੋ ਸਕਦੇ ਹੋ 0175282394 ਜ਼ਰੀਏ।
1: ਸਕੂਲ ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।

0: ਅਸੀਂ ਹਾਂ। ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ। ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ। ਗੁੱਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਹਾਂਜੀ, ਪ੍ਰੋਗਰਾਮ ਸ਼ਾਮ ਸੁਹਾਨੀ। ਹੈਲੋ, ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ ਸਾਡੀ ਜੀ? ਨਹੀਂ, ਉਹ ਫੋਨ ਲਾਈਨ ਦੇ ਉੱਤੇ ਸਾਡੇ ਸਰੋਤਾ ਸਾਡੇ ਨਾਲ ਸਨ। ਦੁਬਾਰਾ ਕੋਸ਼ਿਸ਼ ਤੁਸੀਂ ਕਰ ਸਕਦੇ ਹੋ 0175-282-394 ਇਸ ਪ੍ਰੋਗਰਾਮ ਦੇ ਲਈ ਲੈਂਡਲਾਈਨ ਨੰਬਰ ਹੈ। ਇਹ ਗੀਤ ਹੈ ਗੁਰਦਾਸ ਮਾਨ ਦੀ ਆਵਾਜ਼ 'ਚ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ 'ਚ ਨਾਰਕੋ ਤਾਲਮੇਲ ਕੇਂਦਰ ਦੀ 10ਵੀਂ ਸਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਹਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਤਿਆਰ ਕਰਨਾ ਸਾਡਾ ਸਾਰਿਆਂ ਦਾ ਜ਼ਿੰਮੇਵਾਰੀਆ ਭਰਿਆ ਟੀਚਾ ਏ। ਭਾਰਤ ਨੇ ਔਰਤਾਂ ਦੇ SEO ਫੋਰਮ ਵਿਖੇ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਦੂਜੇ PACS ਸਿਲਿਕਾ ਸੰਮੇਲਨ ਵਿੱਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ 'ਤੇ ਦਸਤਖਤ ਕੀਤੇ। ਭਾਰਤ ਵਿੱਚ ਜਰਮਨੀ ਦੇ ਰਾਜਦੂਤ ਫਿਲਿਪ ਐਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਕਾਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਏ। ਉੱਤਰ ਪ੍ਰਦੇਸ਼ ਪੁਲਿਸ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਸ਼ੇਤਰਾ ਟਰੱਸਟ ਦੇ ਚੜਾਵੇ ਅਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿੱਚ ਦਰਜ ਪਹਿਲੀ FIR ਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕੱਲ੍ਹ ਮਲੇਰਕੋਟਲਾ ਵਿੱਚ ਪੰਜਾਬ ਉਰਦੂ ਅਕਾਦਮੀ ਵਿਖੇ ਜ਼ਿਲ੍ਹਾ ਪੱਧਰੀ ਸਮੀਖਿਆ ਮੀਟਿੰਗ ਕੀਤੀ। ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਦਫ਼ਤਰਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਆਸ਼ੂਰਾ ਏ ਮੁਹੱਰਮ ਪੂਰੀ ਸ਼ਰਧਾ ਅਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਅਤੇ ਆਇਰਲੈਂਡ ਵਿਚਕਾਰ 2 T20 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਬੇਲਫਾਸਟ ਵਿੱਚ ਖੇਡਿਆ ਜਾ ਰਿਹਾ ਹੈ। ਮਰਦਾਂ ਦੀ ਹਾਕੀ ਵਿੱਚ ਭਾਰਤ ਅੱਜ ਆਪਣੇ ਆਖਰੀ FIH ਪ੍ਰੋ ਲੀਗ ਮੈਚ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰੇਗਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਅਤੇ ਹਿੰਦੀ ਗੀਤਾਂ ਦੀਆਂ ਫਰਮਾਇਸ਼ਾਂ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ 0175 22 82 394 ਦੇ ਜ਼ਰੀਏ।

ਜੀ ਬਿਲਕੁਲ, ਮਨ ਵੀ ਮਿਲਿਆ ਹੋਇਆ ਅਤੇ ਸਰੋਤਿਆਂ ਦਾ ਫੋਨ ਮਿਲ ਚੁੱਕਿਆ ਇਸ ਪ੍ਰੋਗਰਾਮ ਦੇ ਵਿੱਚ। ਹਾਂਜੀ, ਆਪਣਾ ਨਾਮ ਦੱਸੋ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਤੁਹਾਡੇ ਤੱਕ ਆਵਾਜ਼ ਪਹੁੰਚ ਰਹੀ ਹੈ? ਹੈਲੋ, ਸਾਡੇ ਸਰੋਤਾ ਫੋਨ ਲਾਈਨ 'ਤੇ ਸਾਡੇ ਨਾਲ ਮੌਜੂਦ ਨੇ ਪਰ ਆਵਾਜ਼ ਹੈ ਜਿਹੜੀ ਉਹਨਾਂ ਤੱਕ ਨਹੀਂ ਜਾ ਰਹੀ। ਤਾਂ ਇਸ ਪ੍ਰੋਗਰਾਮ ਦੇ ਵਿੱਚ ਇਹ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਉਹਨਾਂ ਦੇ ਵੱਲੋਂ ਪਸੰਦ ਕੀਤਾ ਹੋਇਆ ਬੱਬੂ ਮਾਨ ਦੀ ਆਵਾਜ਼ 'ਚ।

ਹਾਂਜੀ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਰੀ। ਕੁਝ ਤਕਨੀਕੀ ਖਰਾਬੀ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਘੱਟ ਫੋਨ ਕਾਲਸ ਜਿਹੜੀਆਂ ਨੇ ਔਨ ਏਅਰ ਹੋ ਸਕੀਆਂ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋਂ ਨੂੰ ਇਜਾਜ਼ਤ ਦਿਓ।

0: ਐਫਐਮ ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 8:15 ਹੋਣ ਵਾਲੇ ਨੇ ਕਾਨੂੰਨੀ ਸਲਾਹ। ਅੱਜ ਇਸ ਸੈਗਮੈਂਟ ਦੇ ਵਿੱਚ ਤੁਸੀਂ ਸੁਣੋਗੇ, ਚਾਈਲਡ ਅਬਿਊਜ਼ ਦਾ ਨਾਸ਼ ਕਰੋ, ਬੱਚਿਆਂ ਦਾ ਭਵਿੱਖ ਆਬਾਦ ਕਰੋ। ਨੀਲਮ ਬੱਤਰਾ ਨਾਲ ਰਣਦੀਪ ਪੰਧੇਰ ਵੱਲੋਂ ਕੀਤੀ ਗਈ ਮੁਲਾਕਾਤ ਦਾ ਮੁੜ ਪ੍ਰਸਾਰਣ।
1: ਕਾਨੂੰਨੀ ਸੇਵਾਵਾਂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਮੈਂ ਰਣਦੀਪ ਪੰਧੇਰ। ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਕਾਨੂੰਨੀ ਮਾਹਿਰ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖਾਸ ਵਿਸ਼ੇ ਦੇ ਉੱਤੇ ਗੱਲ ਅਸੀਂ ਕਰਨੀ ਹੈ। ਵਿਸ਼ਾ ਹੈ ਪੋਕਸੋ ਐਕਟ। ਇਹ ਐਕਟ ਜਿਹੜਾ ਹੈ ਇਹ ਬੱਚਿਆਂ ਦੀ ਸੁਰੱਖਿਆ ਦੇ ਲਈ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ। 18 ਸਾਲ ਤੋਂ ਘੱਟ ਉਮਰ ਦੇ ਬੱਚੇ, ਉਹਨਾਂ ਨੂੰ ਯੌਨ ਉਤਪੀੜਨ ਤੋਂ ਸੁਰੱਖਿਆ ਦੇਣ ਦੇ ਲਈ ਇਹ ਐਕਟ ਜਿਹੜਾ ਹੈ ਇਹ ਬਣਾਇਆ ਗਿਆ। ਇਹ ਐਕਟ ਕੀ ਹੈ, ਇਹਦੇ ਤਹਿਤ ਕਿੰਨੀ ਸਜ਼ਾ ਹੋ ਸਕਦੀ ਹੈ ਅਤੇ ਕਿੰਝ ਇਹ ਐਕਟ ਕੰਮ ਕਰਦਾ, ਇਹਦੇ ਬਾਰੇ ਆਪਣੇ ਵਿਚਾਰ ਦੇਣ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਕਾਨੂੰਨੀ ਮਾਹਿਰ ਮੌਜੂਦ ਨੇ, ਮੈਮ ਨੀਲਮ ਬੱਤਰਾ ਜੀ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ।
2: ਹਾਂਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਰਣਦੀਪ ਮੈਨੂੰ ਇੱਥੇ ਇਨਵਾਈਟ ਕਰਨ ਲਈ।
1: ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਸਾਡੇ ਸਟੂਡੀਓ ਆਏ।
2: ਥੈਂਕ ਯੂ ਸੋ ਮੱਚ
1: ਜੀ। ਮੈਮ, ਸਭ ਤੋਂ ਪਹਿਲਾਂ ਜਦੋਂ ਪੋਕਸੋ ਐਕਟ ਦੀ ਗੱਲ ਆਉਂਦੀ ਹੈ ਤਾਂ ਇਹ ਐਕਟ ਹੈ ਕੀ ਹੈ?
2: ਹਾਂਜੀ, ਮੈਂ ਤੁਹਾਨੂੰ ਦੱਸਦੀ ਹਾਂ, ਜਿਹੜਾ ਪੋਕਸੋ ਐਕਟ ਹੈ ਰਣਦੀਪ, ਇਹਦਾ ਫੁੱਲ ਫੋਰਮ ਜਿਹੜਾ ਹੈ ਉਹ ਹੈ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੁਅਲ ਅਫੈਂਸਿਸ ਐਕਟ। ਇਹਦਾ ਮੇਨ ਪਰਪਸ ਕੀ ਹੈ, ਜਿਹੜੇ ਛੋਟੇ ਬੱਚੇ ਹੈ, ਜਿਹੜੇ ਸਪੈਸ਼ਲੀ 18 ਸਾਲ ਤੋਂ ਘੱਟ ਦੇ ਬੱਚੇ ਹੈ, ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਕਿ ਬੱਚਿਆਂ ਨਾਲ ਸਿਰਫ ਫਿਜ਼ੀਕਲ ਐਬਿਊਜ਼ ਨਹੀਂ ਹੋ ਰਿਹਾ, ਉਹਨਾਂ ਨਾਲ ਸਿਰਫ ਮੈਂਟਲ ਐਬਿਊਜ਼ ਤੋਂ ਸਫ਼ਰ ਨਹੀਂ ਕਰ ਰਹੇ ਹੈ, ਬਹੁਤ ਸਾਰੇ ਕੇਸਿਸ ਆਪਾਂ ਕੋਲ ਹੈ ਜਿਸ ਬੱਚੇ ਸੈਕਸ਼ੁਅਲ ਅਫੈਂਸਿਸ ਤੋਂ, ਸੈਕਸ਼ੁਅਲ ਐਬਿਊਜ਼ ਤੋਂ ਸਫ਼ਰ ਕਰ ਰਹੇ ਹੈ
1: ਜੀ।
2: ਅਦਰਵਾਈਜ਼ ਤਾਂ ਸਾਡੇ ਕੋਲ IPC ਹੈ ਸਾਡੇ ਕੋਲ। ਹਾਂਜੀ, ਜਿਹੜਾ ਇਹ ਐਕਟ ਹੈ, ਤੁਹਾਨੂੰ ਪਤਾ ਹੈ ਆਲਰੇਡੀ ਸਾਡੇ ਕੋਲ ਇੰਡੀਅਨ ਪੀਨਲ ਕੋਡ ਹੈ ਜਿਹੜਾ ਕਿ ਹੁਣ ਭਾਰਤੀ ਨਿਆਇ ਸੰਹਿਤਾ ਹੋ ਚੁੱਕਿਆ ਹੈ। ਉਹਦੇ ਵਿੱਚ ਰੇਪ ਦੇ ਪ੍ਰੋਵਿਜ਼ਨਸ ਵੀ ਹੈਗੇ ਹੈ, ਆਊਟਰੇਜਿੰਗ ਦ ਮੋਡੈਸਿਟੀ ਆਫ ਵੁਮੈਨ ਦੇ ਵੀ ਹੈਗੇ ਹੈ। ਹੁਣ ਇਹ ਐਕਟ ਕਿੱਦਾਂ ਡਿਫਰੈਂਟ ਹੈ, ਇਹ ਐਕਟ ਸਪੈਸੀਫਿਕਲੀ ਬੱਚਿਆਂ ਨਾਲ ਡੀਲ ਕਰਦਾ ਹੈ। ਬੱਚਿਆਂ ਨਾਲ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਸੈਕਸ਼ੁਅਲ ਅਫੈਂਸ ਹੁੰਦਾ ਹੈ ਤਾਂ ਉਹਦੇ ਲਈ ਸਪੈਸੀਫਿਕਲੀ ਪੋਕਸੋ। ਹੁਣ ਦੇਖੋ, ਇਹ ਵੀ ਹੋ ਸਕਦਾ ਕਿ ਬੱਚੇ ਨੇ ਖੁਦ ਹੀ ਅਫੈਂਸ ਕਮਿਟ ਕੀਤਾ ਹੋਵੇ, ਉਹਦੇ ਲਈ ਸਾਡੇ ਕੋਲ ਅਲੱਗ ਤੋਂ, ਜੇ ਬੱਚਾ ਅਫੈਂਸ ਕਮਿਟ ਕਰ ਰਿਹਾ ਅਫੈਂਡਰ ਹੈ, ਇਹਦੇ ਲਈ ਸਾਡੇ ਕੋਲ ਜੁਵੇਨਾਈਲ ਜਸਟਿਸ ਐਕਟ ਹੈ 2015 ਦਾ। ਪਰ ਜੇ ਬੱਚੇ ਨਾਲ ਅਫੈਂਸ ਹੋਇਆ ਹੈ, ਸਪੈਸੀਫਿਕਲੀ ਜੇ ਸੈਕਸ਼ੁਅਲ ਅਫੈਂਸ ਹੋਇਆ ਹੈ, ਤਾਂ ਇਹਦੇ ਲਈ ਸਾਡੇ ਕੋਲ ਜਿਹੜਾ ਲਾਅ ਬਣਿਆ ਉਹ ਪੋਕਸੋ ਬਣਿਆ ਹੈ। 2012 ਦੇ ਵਿੱਚ ਇਹ ਇਨੈਕਟ ਹੋਇਆ ਸੀ ਅਤੇ 14 ਨਵੰਬਰ ਚਿਲਡਰਨਸ ਡੇ ਵਾਲੇ ਦਿਨ ਹੀ ਇਹ ਐਕਟ ਨੂੰ ਇਨੈਕਟ ਕੀਤਾ ਗਿਆ ਸੀ, ਲਾਗੂ ਇਨਫੋਰਸ ਕੀਤਾ ਗਿਆ ਸੀ। ਹੁਣ ਇਹਦਾ ਕੀ ਡਿਫਰੈਂਸ ਹੈ, ਜਿਹੜਾ IPC ਹੈ ਉਹਦੇ ਵਿੱਚ ਏਜ ਬਿਲਕੁਲ ਮੈਟਰ ਨਹੀਂ ਕਰਦੀ, ਉਹ ਸਿਰਫ ਫੋਰ ਵਿਮੈਨ ਹੈ। ਲੇਕਿਨ ਜੇ ਤੁਸੀਂ ਆਹ ਵਾਲਾ ਪੋਕਸੋ ਦੇਖੋਗੇ, ਚਿਲਡਰਨ ਲਈ ਹੈ ਅਤੇ ਜੈਂਡਰ ਨਿਊਟਰਲ ਹੈ
1: ਜੀ।
2: ਜੈਂਡਰ ਨਿਊਟਰਲ ਮੀਨਸ ਸੈਕਸ਼ੁਅਲ ਅਫੈਂਸਿਸ ਸਿਰਫ ਲੜਕੀਆਂ ਨਾਲ ਹੀ ਨਹੀਂ ਹੋ ਸਕਦਾ,
1: ਲੜਕੀਆਂ
2: ਨਾਲ ਵੀ ਸੈਕਸ਼ੁਅਲ ਅਫੈਂਸਿਸ, ਹੋਰ ਤੇ ਹੋਰ ਟਰਾਂਸਜੈਂਡਰਸ ਵੀ ਕਵਰ ਹੁੰਦੇ ਹੈ। ਕਿਉਂਕਿ ਇਹਦੇ ਵਿੱਚ ਜੇ ਤੁਸੀਂ ਚਿਲਡਰਨ ਦੀ ਡੈਫੀਨੇਸ਼ਨ ਦੇਖਦੇ ਹੋ ਤਾਂ 2D ਦੇ ਵਿੱਚ ਚਿਲਡਰਨ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ, ਉਹ ਕਲੀਅਰਲੀ ਕਹਿ ਰਿਹਾ ਕਿ ਚਿਲਡਰਨ ਮੀਨਸ ਕੋਈ ਵੀ ਐਸਾ ਪਰਸਨ ਜਿਹਦੀ ਏਜ 18 ਸਾਲ ਤੋਂ ਘੱਟ ਦੀ ਹੈ। ਤਾਂ ਇਹਦਾ ਮੇਨ ਮਕਸਦ ਦੇਖੋ, ਇੱਕ ਤਾਂ ਇਹ ਹੈ ਕਿ ਜਿਹੜਾ ਸਾਡਾ ਸੰਵਿਧਾਨ ਹੈ, ਕੋਨਸਟੀਟਿਊਸ਼ਨ ਦਾ ਆਰਟੀਕਲ 15, ਸਰਕਾਰ ਨੂੰ ਪੂਰਾ ਉਹ ਦੇ ਰਿਹਾ ਲੈਜਿਸਲੇਚਰ ਨੂੰ ਕਿ ਲਾਅ ਬਣਾਇਆ ਜਾਏ ਬੱਚਿਆਂ ਲਈ ਅਤੇ ਵਿਮੈਨ ਲਈ
1: ਜੀ।
2: ਹੁਣ ਕਿਉਂ ਬੱਚਿਆਂ ਲਈ ਸਪੈਸ਼ਲ ਲਾਅ ਬਣਾਉਣ ਦੀ ਜ਼ਰੂਰਤ ਹੈ? ਇੱਕ ਤਾਂ ਮਾਰਜਨਲਾਈਜ਼ ਸੈਕਸ਼ਨ ਹੈ, ਇੱਕ ਉਹਨਾਂ ਦੀ ਜਿਹੜਾ ਉਹ ਹੈ ਉਹਨਾਂ ਦੀ ਇਨੋਸੈਂਸ, ਉਹਨਾਂ ਨੂੰ ਹੋਰ ਜ਼ਿਆਦਾ ਜਿਹੜੇ ਹੈ ਮਾਰਜਨਲਾਈਜ਼ ਕਰਦਾ, ਵਿਕਟਮਾਈਜ਼ ਕਰਦਾ ਉਹਨਾਂ ਦਾ ਜਿਹੜਾ ਇਨੋਸੈਂਸ ਹੈ। ਤਾਂ ਇਹਦੇ ਲਈ ਬਹੁਤ ਜ਼ਰੂਰੀ ਹੋਇਆ ਕਿ ਜੇ ਇਸ ਤਰ੍ਹਾਂ ਦੇ ਓਫੈਂਸਿਸ, ਕਿਉਂਕਿ ਮੈਂ ਤੁਹਾਨੂੰ ਦੱਸਦਾ 2007 ਦੇ ਵਿੱਚ ਮਿਨਿਸਟਰੀ ਆਫ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਨੇ ਸਟੱਡੀ ਵੀ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਪਾਇਆ ਕਿ ਬਹੁਤ ਸਾਰੇ ਬੱਚੇ ਹੈ ਜਿਹੜੇ ਸੈਕਸ਼ੁਅਲ ਅਫੈਂਸਿਸ ਤੋਂ ਸਫ਼ਰ ਕਰ ਰਹੇ ਹੈ। ਇਹ ਵੀ ਨੋਟਿਸ ਕੀਤਾ ਗਿਆ ਉਸ ਸਟੱਡੀ ਦੇ ਵਿੱਚ ਕਿ ਇਹ ਜਿਹੜੇ ਅਫੈਂਸਿਸ ਕਰਨ ਵਾਲੇ ਜਿਹੜੇ ਪਰਪੀਟ੍ਰੇਟਰਸ ਆਫ ਕ੍ਰਾਈਮ ਹੈ, ਇਹ ਸਿਰਫ ਕੋਈ ਬਾਹਰਲੇ ਨਹੀਂ ਹੁੰਦੇ, ਜਦਕਿ ਕੋਈ ਨੋਨ ਹੁੰਦੇ ਹੈ, ਸਟਰੇਂਜਰਸ ਨਹੀਂ ਹੁੰਦੇ। ਜਨਰਲੀ ਉਹਨਾਂ ਨੇ ਪਾਇਆ ਕਿ ਜਿਹੜੇ ਸੈਕਸ਼ੁਅਲ ਅਫੈਂਸਿਸ ਹੈ ਉਹਦੇ ਵਿੱਚ ਕੋਈ ਨੋਨ ਇਨਵੋਲਵਡ ਹੈ, ਜਿੱਦਾਂ ਘਰ ਦਾ ਕੋਈ ਮੈਂਬਰ, ਜਿੱਦਾਂ ਕੋਈ ਰਿਕਸ਼ਾ ਵਾਲਾ, ਜਿੱਦਾਂ ਕੋਈ ਬੱਸ ਡਰਾਈਵਰ, ਜਿੱਦਾਂ ਕੋਈ ਸਕੂਲ ਦੇ ਵਿੱਚ, ਜਿੱਦਾਂ ਕੋਈ ਇੰਸਟੀਚਿਊਟ ਦਾ ਕੋਈ ਸਟਾਫ ਮੈਂਬਰ, ਤਾਂ ਇਸ ਲਈ ਬਹੁਤ ਜ਼ਿਆਦਾ ਨੀਡ ਫੀਲ ਹੋਈ ਕਿ ਐਸਾ ਕੋਈ ਲੋਅ ਹੋਣਾ ਚਾਹੀਦਾ ਸਪੈਸੀਫਿਕਲੀ ਜਿਹੜਾ ਬੱਚਿਆਂ ਨਾਲ ਡੀਲ ਕਰੇ, ਕਿਉਂਕਿ ਬੱਚਿਆਂ ਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ ਹੁੰਦਾ, ਬੱਚਿਆਂ ਨੂੰ ਕੋਰਟ ਦੇ ਵਿੱਚ ਵੀ ਡਿਫਰੈਂਟ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ ਹੁੰਦਾ, ਇਨਵੈਸਟੀਗੇਸ਼ਨ ਲਈ ਵੀ ਡਿਫਰੈਂਟ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ, ਅਤੇ ਮੋਰ ਓਵਰ ਇਹ ਬਹੁਤ ਜ਼ਰੂਰੀ ਹੋ ਜਾਂਦਾ, ਸਾਡਾ ਕੋਨਸਟੀਟਿਊਸ਼ਨ ਵੀ ਕਹਿ ਰਿਹਾ ਕਿ ਬੱਚਿਆਂ ਨੂੰ ਐਸਾ ਇਨਵਾਇਰਮੈਂਟ ਪ੍ਰੋਵਾਈਡ ਕੀਤਾ ਜਾਵੇ ਜਿਹੜਾ ਕਿ ਫਰੀ ਫਰੋਮ ਐਕਸਪਲੋਇਟੇਸ਼ਨ ਹੈ, ਕਿਸੇ ਤਰ੍ਹਾਂ ਦੀ ਕੋਈ ਐਕਸਪਲੋਇਟੇਸ਼ਨ ਨਾ ਹੋ, ਤਾਂ ਕਿ ਉਹ ਅੱਛੀ ਤਰ੍ਹਾਂ ਡਿਗਨਿਟੀ ਨਾਲ ਉਹ ਬੱਚੇ ਰਹਿ ਪਾਉਣ
1: ਜੀ।
2: ਇਸ ਲਈ ਜਿਹੜਾ ਆਪਾਂ ਇਹ ਵਾਲਾ ਲੋਅ ਲੈ ਕੇ ਆਏ ਹਾਂ, ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੇ ਇੰਟਰਨੈਸ਼ਨਲ ਕਨਵੈਨਸ਼ਨਸ ਹੈ, ਜਿੱਦਾਂ ਕਨਵੈਨਸ਼ਨ ਔਨ ਚਾਈਲਡ ਰਾਈਟਸ ਹੈ, ਕਿਉਂਕਿ ਇੰਡੀਆ ਵੀ ਸਿਗਨੇਟਰੀ ਹੈ ਉਹ ਵਾਲੀ ਇੰਟਰਨੈਸ਼ਨਲ ਕਨਵੈਨਸ਼ਨ ਦਾ, ਅਤੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਜਿਹੜੀ ਗਾਈਡਲਾਈਨਸ ਉਹ ਕਨਵੈਨਸ਼ਨ ਦੇ ਵਿੱਚ ਦਿੱਤੀਆਂ ਗਈਆਂ ਉਹਨਾਂ ਨੂੰ ਆਪਾਂ ਫੋਲੋ ਕਰੀਏ, ਕਿਉਂਕਿ ਆਪਾਂ ਵੀ ਸਿਗਨੇਟਰੀ ਹਾਂ, ਅਤੇ ਇਸੇ ਲਈ ਆਪਾਂ ਪੋਕਸੋ ਬਣਾਇਆ। ਹੁਣ ਜੇ ਪੋਕਸੋ ਦਾ ਮੇਨ ਓਬਜੈਕਟਿਵ ਦੇਖੋ ਤਾਂ ਪੋਕਸੋ ਦਾ ਮੇਨ ਓਬਜੈਕਟਿਵ ਕੀ ਹੈ, ਇੱਕ ਤਾਂ ਰਾਈਟ ਟੂ ਲਾਈਫ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ, ਜਿਹੜਾ ਬੱਚਿਆਂ ਦਾ ਰਾਈਟ ਟੂ ਲਾਈਫ ਐਂਡ ਸਰਵਾਈਵਰਸ਼ਿਪ ਨੂੰ ਦੇਖਿਆ ਜਾਵੇ, ਇੱਕ ਬੈਸਟ ਇੰਟਰਸਟ ਆਫ ਦ ਚਾਈਲਡ ਨੂੰ ਮੱਦੇਨਜ਼ਰ ਲਿਆ ਜਾਵੇ ਕਿ ਜੋ ਵੀ ਕੰਮ ਕਰੋ ਬੱਚਿਆਂ ਦੇ ਪੂਰੇ ਇੰਟਰਸਟ ਲਈ, ਜਿਹਦੇ ਕਰਕੇ ਇੱਕ ਸਪੈਸੀਫਿਕ ਲੋਅ ਦੀ ਜ਼ਰੂਰਤ ਹੈ
1: ਜੀ।
2: ਇਸ ਤੋਂ ਇਲਾਵਾ ਚਾਈਲਡ ਨੂੰ ਪ੍ਰੋਟੈਕਟ ਕੀਤਾ ਜਾਵੇ ਕਿ ਕਿਸੇ ਤਰ੍ਹਾਂ ਦਾ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ, ਬੱਚਿਆਂ ਨੂੰ ਬੜੀ ਡਿਗਨਿਟੀ ਤੇ ਕੰਪੈਸ਼ਨ ਨਾਲ ਟ੍ਰੀਟ ਕੀਤਾ ਜਾਵੇ
1: ਜੀ। ਮੈਮ ਇਸ ਐਕਟ ਦੇ ਵਿੱਚ ਬੱਚੇ ਤੋਂ ਕੀ ਭਾਵ ਹੈ?
2: ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ, ਜੇ ਤੁਸੀਂ ਇਹ ਵੀ ਇੱਕ ਬੜਾ ਮੈਂ ਤੁਹਾਨੂੰ ਦੱਸਦੀ ਕੰਟਰੋਵਰਸ਼ੀਅਲ ਟੌਪਿਕ ਹੈ ਜੇ ਏਜ ਨੂੰ ਲੈ ਕੇ ਹੈ। ਹੁਣ ਪਹਿਲਾਂ ਮੈਂ ਤੁਹਾਨੂੰ ਦੱਸਦਾ ਚਾਈਲਡ ਤੋਂ ਕੀ ਭਾਵ ਹੈ, ਬਿਲਕੁਲ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਸੈਕਸ਼ਨ 2 ਦੇ ਵਿੱਚ ਚਾਈਲਡ ਦਾ ਡੈਫੀਨੇਸ਼ਨ ਦਿੱਤਾ ਗਿਆ। ਚਾਈਲਡ ਦਾ ਡੈਫੀਨੇਸ਼ਨ ਹੈ ਕਿ ਕੋਈ ਵੀ ਪਰਸਨ ਜਿਹਦੀ ਉਮਰ 18 ਸਾਲ ਤੋਂ ਘੱਟ ਹੈ
1: ਜੀ,
2: ਇਹ ਕਿਹਾ ਹੋਇਆ। ਹੁਣ ਤੁਹਾਨੂੰ ਮੈਂ ਇੱਕ ਬਹੁਤ ਇੰਪੋਰਟੈਂਟ ਕੇਸ ਦੱਸਦੀ ਹਾਂ, ਉਹ ਕੇਸ ਦਾ ਨਾਮ ਹੈ ਇਰਾ ਵਰਸਿਸ ਸਟੇਟ ਐਨਸਿਟੀ ਆਫ ਦਿੱਲੀ
1: ਜੀ,
2: 2017 ਦਾ ਇਹ ਕੇਸ ਹੈ। ਇਹਦੇ ਵਿੱਚ ਜਿਹੜਾ ਲੋਇਰ ਨੇ ਇਹ ਕਿਹਾ ਸੀ ਕਿ ਜਿਹੜੇ ਬੱਚੇ ਜਿਹੜੇ ਐਸੀ ਲੇਡੀਜ਼ ਜਾਂ ਲੋਕ ਹੈ ਜਿਹੜੇ ਪੀੜਿਤ ਹੈ, ਮੈਂਟਲ ਇਲਨੈਸ ਤੋਂ ਪੀੜਿਤ ਹੈ, ਉਹਨਾਂ ਦੀ ਏਜ ਤਾਂ 18 ਸਾਲ ਤੋਂ ਜ਼ਿਆਦਾ ਹੈ, ਪਰ ਉਹਨਾਂ ਨੂੰ ਵੀ ਪ੍ਰੋਟੈਕਸ਼ਨ ਇਹਦੇ ਨੀਚੇ ਮਿਲਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦਾ ਦਿਮਾਗ ਜਿਹੜਾ ਮੈਂਟਲ ਉਹਨਾਂ ਦੀ ਉਹ ਡੈਵਲਪ ਨਹੀਂ ਹੈ, ਉਹ 18 ਸਾਲ ਤੋਂ ਘੱਟ ਦਾ ਹੀ ਹੈ। ਹੁਣ ਇਸ ਕੇਸ ਦੇ ਵਿੱਚ ਵੀ ਜਿਹੜੀ ਲੇਡੀ ਦਾ ਕੇਸ ਸੀ ਉਹ 38 ਈਅਰਸ ਦੀ ਸੀ, 38 ਸਾਲਾਂ ਦੀ ਸੀ, ਪਰ ਉਹਦਾ ਜਿਹੜਾ ਦਿਮਾਗ ਸੀ ਡੈਵਲਪ ਨਹੀਂ ਹੋਇਆ ਹੋਇਆ ਸੀ, ਉਹ ਸਿਰਫ 6-7 ਸਾਲ ਦੇ ਬੱਚੇ ਵਾਲਾ ਸੀ। ਤਾਂ ਆਹ ਜਿਹੜੀ ਰਿਟ ਪਾਈ ਗਈ ਉਹਦੇ ਵਿੱਚ ਆਹੀ ਕਿਹਾ ਗਿਆ ਇਰਾ ਵਰਸਿਸ ਸਟੇਟ ਦੇ ਵਿੱਚ ਕਿ ਬੱਚੇ ਨੂੰ ਇਹ ਜਿਹੜੀ ਇਹ ਲੇਡੀ ਹੈ ਇਹਨੂੰ ਵੀ ਇਹਦੇ ਵਿੱਚ ਟ੍ਰੀਟ ਕੀਤਾ ਜਾਵੇ, ਪਰ ਕੋਰਟ ਨੇ ਕਲੀਅਰਲੀ ਕਿਹਾ ਕਿ ਇਹ ਪੋਸੀਬਲ ਨਹੀਂ ਹੈ, ਅਸੀਂ ਇਸ ਤਰ੍ਹਾਂ ਨਾਲ ਟ੍ਰੀਟ ਨਹੀਂ ਕਰ ਸਕਦੇ, ਕਿਉਂਕਿ ਇਹਦੇ ਵਿੱਚ ਕਲੀਅਰਲੀ ਡੈਫੀਨੇਸ਼ਨ 18 ਸਾਲ ਤੋਂ ਘੱਟ ਦਿੱਤੀ ਹੋਈ ਹੈ। 18 ਸਾਲ ਦਾ ਮਤਲਬ ਇੱਥੇ ਬਾਇਓਲੋਜੀਕਲ ਏਜ ਹੈ, ਮੈਂਟਲ ਏਜ ਨਹੀਂ ਹੈ। ਇਹ ਕੰਮ ਜੇ ਏਜ ਇਸ ਤਰ੍ਹਾਂ ਨਾਲ ਮੈਂਟਲ ਏਜ ਨੂੰ ਆਪਾਂ ਇੰਕਲੂਡ ਕਰਨਾ ਹੁੰਦਾ, ਇਹ ਲੈਜਿਸਲੇਚਰ ਦਾ ਕੰਮ ਹੈ, ਸਾਡਾ ਕੰਮ ਨਹੀਂ ਹੈ
1: ਜੀ। ਮੈਮ ਇਸ ਐਕਟ ਦੇ ਵਿੱਚ ਜੇ ਕਿਸੇ ਨੇ ਮੰਨ ਲਓ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਕੀ ਇਹ ਆਮ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਹੋ ਸਕਦੀ ਹੈ?
2: ਹਾਂਜੀ ਮੈਂ ਤੁਹਾਨੂੰ ਦੱਸਦੀ ਹਾਂ, ਇਹਦੇ ਵਿੱਚ ਜਿਹੜੀ ਤੁਸੀਂ ਦਰਜ ਕਰਾਉਣੀ ਹੈ, ਇੱਕ ਤਾਂ ਤੁਸੀਂ ਚਾਈਲਡ ਹੈਲਪਲਾਈਨ ਨੰਬਰ ਦੇ ਵਿੱਚ ਕਰਾ ਸਕਦੇ ਹੋ, ਚਾਈਲਡ ਹੈਲਪਲਾਈਨ ਨੰਬਰ ਹੈ 1098
1: ਜੀ।
2: ਇੱਥੇ ਕਦੀ ਵੀ ਕੋਈ ਵੀ ਚਾਈਲਡ ਹੈਲਪਲਾਈਨ ਤੁਸੀਂ ਕੋਈ ਵੀ ਬੱਚਾ ਕਾਲ ਕਰ ਸਕਦਾ, ਕੋਈ ਵੀ ਕਾਲ ਕਰ ਸਕਦਾ ਇਹਦੇ ਵਿੱਚ ਜੇ ਕਿਸੇ ਬੱਚੇ ਨਾਲ। ਅਤੇ ਮੈਂ ਤੁਹਾਨੂੰ ਇਹਦੇ ਲਈ ਸਪੈਸ਼ਲ ਆਪਾਂ ਕੋਲ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ ਹੁੰਦਾ ਹਰ ਜਗ੍ਹਾ ਦੇ ਵਿੱਚ, ਜੇ ਉਹ ਯੂਨਿਟ ਸਪੈਸੀਫਿਕਲੀ ਨਹੀਂ ਹੈ ਤਾਂ ਤੁਸੀਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ। ਮੈਂ ਇੱਥੇ ਰਣਦੀਪ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹਾਂਗੀ ਕਿ ਇਹਦੇ ਵਿੱਚ ਇੱਕ ਸੈਕਸ਼ਨ 19 ਹੈ, ਉਹ ਮੈਂਡੇਟਰੀ ਰਿਪੋਰਟਿੰਗ ਦੀ ਗੱਲ ਕਰ ਰਿਹਾ। ਮੈਂਡੇਟਰੀ ਰਿਪੋਰਟਿੰਗ ਤਾਂ ਹੁਣ ਕੀ ਮਤਲਬ ਹੈ ਕਿ ਅਗਰ ਕਿਸੇ ਨੂੰ ਪਤਾ ਚੱਲਦਾ ਹੈ ਕਿ ਕਿਸੇ ਬੱਚੇ ਨਾਲ ਐਸਾ ਕੋਈ ਅਫੈਂਸ ਹੋਇਆ ਹੈ ਜਾਂ ਲੱਗਦਾ ਹੈ ਕਿ ਹੋਣ ਵਾਲਾ ਹੈ, ਤੇ ਉਹ ਬੰਦੇ ਦੀ ਵੀ ਰਿਸਪੋਂਸਿਬਿਲਿਟੀ ਬਣ ਜਾਂਦੀ ਹੈ, ਮੈਂਡੇਟਰੀ ਹੈ ਉਹਦੇ ਲਈ, ਕੰਪਲਸਰੀ ਹੈ ਕਿ ਉਹ ਇਮੀਜੀਏਟਲੀ ਲੋਕਲ ਪੁਲਿਸ ਨੂੰ ਜਾਂ ਜੁਵੇਨਾਈਲ ਪੁਲਿਸ ਯੂਨਿਟ ਨੂੰ ਇਮੀਜੀਏਟਲੀ ਇਨਫੋਰਮ ਕਰੇ ਕਿ ਇਹ ਹੋ ਚੁੱਕਿਆ ਜਾਂ ਹੋਣ ਵਾਲਾ ਹੈ
1: ਜੀ।
2: ਮੈਂ ਤੁਹਾਨੂੰ ਦੱਸਦਾ ਇਹਦੇ ਲਈ ਸਜ਼ਾ ਵੀ ਦਿੱਤੀ ਗਈ ਹੈ।
1: ਮੈਮ ਇੱਥੇ ਇੱਕ ਮਿੰਟ ਮੈਂ ਇਹ ਗੱਲ ਕਲੀਅਰ ਕਰਨੀ ਚਾਹੂੰਗੀ, ਹੁਣੇ ਹੋਣ ਵਾਲਾ ਦੀ ਰਿਪੋਰਟ ਕਿਸ ਤਰ੍ਹਾਂ ਹੋ ਸਕਦੀ ਹੈ?
2: ਹਾਂਜੀ
1: ਕੀ ਹੋ ਸਕਦਾ?
2: ਹਾਂ ਜੇ ਤੁਹਾਨੂੰ ਕੋਈ ਚਾਂਸਸ ਲੱਗ ਰਿਹਾ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਪਰਸਨ ਫੋਰ ਐਗਜ਼ਾਮਪਲ ਫੈਮਿਲੀ ਮੈਂਬਰ ਜਾਂ ਅੱਗੇ ਕੋਈ ਇੰਸੀਡੈਂਟ ਹੋਇਆ ਹੋਇਆ ਜਾਂ ਕਿਤੇ ਕੋਈ ਪ੍ਰੂਫ ਹੈ, ਪ੍ਰੂਫ ਕਰਨਾ ਈਜ਼ੀ ਨਹੀਂ ਹੈ ਇਹ ਵਾਲੇ ਕੇਸਿਸ ਨੂੰ, ਸੈਕਸ਼ੁਅਲ ਅਫੈਂਸਿਸ ਨੂੰ, ਉਹ ਮੈਂ ਤੁਹਾਨੂੰ ਅੱਗੇ ਦੱਸੂਗੀ ਕਿ ਕਿਹੜੇ ਕਿਹੜੇ ਅਫੈਂਸਿਸ ਕਵਰ ਹੁੰਦੇ, ਉਹਦੇ ਵਿੱਚ ਮੈਂ ਬਹੁਤ ਕਲੈਰੀਫਾਈ ਕਰ ਲੂੰਗੀ। ਅਗਰ ਲੱਗਦਾ ਹੈ ਕਿ ਇੱਥੇ ਐਸੇ ਇੰਸੀਡੈਂਟਸ ਹੋ ਚੁੱਕੇ ਹੈ ਜਾਂ ਕਿਸੇ ਨੇ ਕਿਸੇ ਨਾਲ ਇਸ ਤਰ੍ਹਾਂ ਨਾਲ ਦੇਖ ਲਿਆ ਕਿ ਹਾਂ ਪੂਰਾ ਲੱਗ ਰਿਹਾ ਹੈ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਜਾਂ ਸਰਕਮਸਟਾਂਸਿਸ ਹੈ, ਜਿਸ ਤਰ੍ਹਾਂ ਦਾ ਉਹਦਾ ਨਜ਼ਰੀਆ ਹੈ, ਜਿਸ ਤਰ੍ਹਾਂ ਦੀ ਇਹ ਪਰਸਨ ਦੱਸਣ ਦੀ ਸਾਨੂੰ ਇੰਟੈਂਸ਼ਨ ਲੱਗ ਰਹੀ ਹੈ, ਹੈ ਨਾ, ਉਹ ਬਿਲਕੁਲ ਲੱਗ ਰਿਹਾ ਕਿ ਬੱਚੇ ਨਾਲ ਕੁਛ ਗਲਤ ਹੋਣ ਜਾ ਰਿਹਾ।
1: ਮੈਮ, ਤੁਸੀਂ ਮੈਂਡੇਟਰੀ ਰਿਪੋਰਟਿੰਗ ਦੀ ਗੱਲ ਦੱਸੀ, ਇਸ ਐਕਟ ਦੇ ਤਹਿਤ ਕਿਹੜੇ ਕਿਹੜੇ ਅਪਰਾਧ ਜਿਹੜੇ ਨੇ ਉਹਦੇ 'ਚ ਕਾਊਂਟ ਹੁੰਦੇ ਆ, ਮੰਨੇ ਜਾਂਦੇ ਆ, ਅਤੇ ਕਿੰਨੀ ਸਜ਼ਾ ਹੋ ਸਕਦੀ ਹੈ?
2: ਹਾਂਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਜਿਹੜੇ ਸਿਰਫ ਸੈਕਸ਼ੂਅਲ ਓਫੈਂਸਿਸ ਹੀ ਹੈ, ਜਿੱਦਾਂ ਟਾਈਟਲ ਕਹਿ ਰਿਹਾ ਐਕਟ ਦਾ, ਪ੍ਰੋਟੈਕਸ਼ਨ ਫਰੋਮ ਸੈਕਸ਼ੂਅਲ ਓਫੈਂਸਿਸ, ਹੁਣ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦੀ ਹਾਂ, ਇਹਦੇ ਵਿੱਚ ਰੇਪ ਵਰਡ ਕਿੱਥੇ ਵੀ ਯੂਜ਼ ਨਹੀਂ ਕੀਤਾ ਗਿਆ
1: ਜੀ।
2: ਇਹਦੇ ਵਿੱਚ ਆਊਟਰੇਜਿੰਗ ਦ ਮੋਡੈਸਿਟੀ ਆਫ ਵੁਮੈਨ ਨਹੀਂ ਕੀਤਾ ਗਿਆ, ਜਿਹੜਾ ਕਿ IPC ਭਾਰਤੀ ਨਿਆਏ ਸੰਹਿਤਾ ਦੇ ਵਿੱਚ ਯੂਜ਼ ਕੀਤਾ ਗਿਆ। ਹੁਣ ਜਦੋਂ ਤੱਕ ਓਫੈਂਸਿਸ ਦੀ ਗੱਲ ਹੈ, ਇਹਦੇ ਵਿੱਚ ਸਭ ਤਰ੍ਹਾਂ ਦੇ ਸੈਕਸ਼ੂਅਲ ਓਫੈਂਸਿਸ ਦੀ ਗੱਲ ਕੀਤੀ ਗਈ ਹੈ, ਪਰ ਉਹਨੂੰ ਕਲਾਸੀਫਾਈ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ, ਇਹਦੇ ਵਿੱਚ ਜਿਹੜਾ ਪਹਿਲਾ ਸਭ ਤੋਂ ਇੰਪੋਰਟੈਂਟ ਓਫੈਂਸ ਦੱਸਿਆ ਗਿਆ, ਉਹ ਪੈਨੀਟ੍ਰੇਟਿਵ ਸੈਕਸ਼ੂਅਲ ਓਫੈਂਸ। ਪੈਨੀਟ੍ਰੇਟਿਵ ਸੈਕਸ਼ੂਅਲ ਓਫੈਂਸ ਜਿਹੜਾ ਹੈ, ਇਹ ਕੀ ਹੈ, ਸਿਰਫ ਪਿਨਾਈਲ ਪੈਨੀਟ੍ਰੇਸ਼ਨ ਨਹੀਂ ਹੈ, ਇਹਦੇ ਵਿੱਚ ਹਰ ਤਰ੍ਹਾਂ ਦੀ ਪੈਨੀਟ੍ਰੇਸ਼ਨ ਦੀ ਗੱਲ ਕੀਤੀ ਗਈ ਹੈ। ਜੇ ਕੋਈ ਇਨਸਰਸ਼ਨ ਕਰਦਾ ਹੈ ਬੱਚੇ ਦੇ ਕਿਸੇ ਪ੍ਰਾਈਵੇਟ ਪਾਰਟ, ਉਹ ਵੀ ਹੈ, ਕੋਈ ਫਿੰਗਰ ਇਨਸਰਸ਼ਨ ਹੈ, ਕੋਈ ਓਬਜੈਕਟ ਨੂੰ ਇਨਸਰਟ ਕੀਤਾ ਜਾਂਦਾ, ਉਹ ਵੀ ਇਹਦੇ ਵਿੱਚ ਇੰਕਲੂਡ ਹੁੰਦਾ ਹੈ। ਕਿਸੇ ਬੋਡੀ ਪਾਰਟ ਨੂੰ ਮੈਨੀਪੁਲੇਟ ਕੀਤਾ ਜਾਂਦਾ ਪੈਨੀਟ੍ਰੇਸ਼ਨ ਲਈ, ਉਹ ਵੀ ਇਹਦੇ ਵਿੱਚ
1: ਜੋ ਚੀਜ਼ਾਂ ਸੀ, ਜਿਵੇਂ ਗੁੱਡ ਟੱਚ ਬੈਡ ਟੱਚ ਕਹਿੰਦੇ ਆ।
2: ਹਾਂਜੀ ਹਾਂਜੀ, ਗੁੱਡ ਟੱਚ ਬੈਡ ਟੱਚ ਇਜ਼ ਡਿਫਰੈਂਟ, ਤੁਹਾਨੂੰ ਮੈਂ ਉਹ ਡਿਫਰੈਂਸ ਵੀ ਦੱਸਦੀ ਹਾਂ। ਹੁਣ ਉਹਦੇ ਵਿੱਚ ਤਾਂ ਗੁੱਡ ਟੱਚ ਬੈਡ ਟੱਚ ਹੈ, ਇਹਦੇ ਵਿੱਚ ਤਾਂ ਪੈਨੀਟ੍ਰੇਸ਼ਨ ਹੈ ਪ੍ਰੋਪਰਲੀ, ਪੈਨਾਈਲ ਪੈਨੀਟ੍ਰੇਸ਼ਨ, ਪੀਨਸ ਨੂੰ ਜਿੱਦਾਂ ਪੈਨੀਟ੍ਰੇਟ ਬੱਚੇ ਦੇ ਕੀਤਾ ਜਾਂਦਾ ਜਾਂ ਬੱਚੇ ਨੂੰ ਕਿਹਾ ਜਾਂਦਾ, ਇਹ ਤਾਂ ਬੜੇ ਸੀਰੀਅਸ ਓਫੈਂਸਿਸ ਹੈਗੇ ਹੈ, ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਜਿਹੜੇ ਹੈ। ਇਸ ਤੋਂ ਇਲਾਵਾ ਇਹਦੇ ਵਿੱਚ ਐਗਰਾਵੇਟਿਡ ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਐਗਰਾਵੇਟਿਡ ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਕੀ ਹੁੰਦੇ ਹੈ, ਜਦੋਂ ਕਰਨ ਵਾਲਾ ਖੁਦ ਹੀ ਉਹ ਬੰਦਾ ਹੈ ਜਿਹੜਾ ਰਖਵਾਲਾ ਹੈ, ਹੈ ਨਾ, ਉਹਦੇ ਲਈ ਸਜ਼ਾ ਜ਼ਿਆਦਾ ਹੈ। ਜਿੱਦਾਂ ਮੈਂ ਤੁਹਾਨੂੰ ਦੱਸਦੀ ਹਾਂ, ਜੇ ਕਰਨ ਵਾਲਾ ਪੁਲਿਸ ਆਫਿਸਰ ਹੀ ਹੈ, ਜੇ ਕਰਨ ਵਾਲਾ ਕੋਈ ਆਰਮਡ ਫੋਰਸਿਸ ਦਾ ਬੰਦਾ ਹੈ ਜਿਹਦੀ ਰਿਸਪੋਂਸੀਬਿਲਿਟੀ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ, ਉਹ ਆਪ ਹੀ ਇਨਵੋਲਵਡ ਹੈ, ਜਿੱਦਾਂ ਹੋਸਪਿਟਲ ਦਾ ਸਟਾਫ ਜਾਂ ਮੈਨੇਜਮੈਂਟ ਕੁਝ ਬੱਚੇ ਇਨਮੇਟ ਨਾਲ ਕਰ ਰਹੇ ਹੈ, ਕੋਈ ਚਾਈਲਡ ਇੰਸਟੀਟਿਊਸ਼ਨ ਹੈ ਉਹ ਕਰ ਰਹੇ ਹੈ ਬੱਚੇ ਨਾਲ, ਜੇ ਕੋਈ ਚਿਲਡਰਨ ਹੋਮ ਹੈ ਉਹਦੇ ਵਿੱਚ ਕੀਤਾ ਜਾ ਰਿਹਾ, ਜੇ ਕੋਈ ਫੈਮਿਲੀ ਮੈਂਬਰ ਜਿਹੜਾ ਰਿਲੇਟਿਵ ਹੈ ਕੋਈ, ਉਹ ਉਹਦੇ ਨਾਲ ਬੱਚੇ ਨਾਲ ਕਰ ਰਿਹਾ ਹੈ, ਜਾਂ ਕੁਝ ਸਰਕਮਸਟਾਂਸਿਸ ਦੇ ਵਿੱਚ ਬੱਚੇ ਨਾਲ ਕੀਤਾ ਜਾਂਦਾ। ਫੋਰ ਐਗਜ਼ਾਮਪਲ, ਬੱਚੇ ਨੂੰ ਇਸ ਤਰ੍ਹਾਂ ਨਾਲ ਕੀਤਾ ਜਾਂਦਾ ਕਿ ਉਹ ਪ੍ਰੈਗਨੈਂਟ ਹੋ ਗਿਆ ਹੈ, ਜਾਂ ਆਲਰੇਡੀ ਕੋਈ ਪ੍ਰੈਗਨੈਂਟ ਹੈ ਉਹਦੇ ਨਾਲ ਕੀਤਾ ਜਾਂਦਾ ਹੈ, ਜਾਂ ਕੋਈ ਉਹਨੂੰ ਗ੍ਰੀਵੀਅਸ ਹਰਟ ਕੌਜ਼ ਕੀਤਾ ਜਾਂਦਾ ਬੱਚੇ ਨੂੰ, ਜਾਂ ਫਿਰ ਉਹ ਬੱਚੇ ਦੀ ਡੈਥ ਕੌਜ਼ ਕਰ ਦਿੰਦੇ ਹੈ, ਇਹ ਹੁੰਦੇ ਐਗਰਾਵੇਟਡ, ਥੋੜ੍ਹੇ ਸੀਰੀਅਸ ਪੈਨੀਟ੍ਰੇਟਿਵ ਸੈਕਸ਼ੂਅਲ ਓਫੈਂਸਿਸ ਹੈ। ਐਸੇ ਕੇਸਿਸ ਦੇ ਵਿੱਚ ਸਜ਼ਾ ਡਿਫਰੈਂਟ ਹੈ। ਹੁਣ ਜਿੱਥੇ ਤੱਕ ਤਾਂ ਸਿੰਪਲ ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਹੈ, ਉਹਦੇ ਵਿੱਚ ਤਾਂ ਜਿਹੜੀ ਸਜ਼ਾ ਦਿੱਤੀ ਗਈ ਉਹ ਹੈ ਕਿ 10 ਸਾਲ ਤੋਂ ਘੱਟ ਨਹੀਂ ਹੋਊਗੀ, ਅਤੇ ਉਹ ਲਾਈਫ ਇੰਪ੍ਰੀਜ਼ਨਮੈਂਟ ਹੋ ਸਕਦੀ ਹੈ ਅਤੇ ਨਾਲ ਫਾਈਨ ਵੀ ਹੋ ਸਕਦਾ
1: ਜੀ।
2: ਪਰ ਜੇ ਬੱਚਾ 16 ਸਾਲ ਤੋਂ ਘੱਟ ਹੈ ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਦੇ ਵਿੱਚ, ਤਾਂ ਉਹਦੇ ਵਿੱਚ ਸਜ਼ਾ 20 ਸਾਲਾਂ ਤੋਂ ਘੱਟ ਨਹੀਂ ਹੋਊਗੀ, ਅਤੇ ਉਹ ਲਾਈਫ ਇੰਪ੍ਰੀਜ਼ਨਮੈਂਟ ਵੀ ਹੋ ਸਕਦੀ ਹੈ। ਪਰ ਜਿੱਥੇ ਤੱਕ ਐਗਰਾਵੇਟਿਡ ਪੈਨੀਟ੍ਰੇਟਿਵ ਸੈਕਸ਼ੂਅਲ ਅਸੋਲਟ ਦੀ ਗੱਲ ਹੈ, ਇਹਦੀ ਸਜ਼ਾ ਜ਼ਿਆਦਾ ਹੈ। ਕਿਉਂ? ਕਿਉਂਕਿ ਤੁਸੀਂ ਪ੍ਰੋਟੈਕਟ ਕਰਨ ਵਾਲਾ ਬੰਦਾ ਹੀ ਕਰ ਰਿਹਾ ਇਹ ਕੰਮ, ਤਾਂ ਐਸੇ ਕੇਸਿਸ ਦੇ ਵਿੱਚ ਸਜ਼ਾ ਜ਼ਿਆਦਾ ਹੋਣੀ ਵੀ ਚਾਹੀਦੀ ਹੈ। ਉਹਦੇ ਵਿੱਚ ਸਜ਼ਾ ਦਿੱਤੀ ਹੋਈ ਹੈ 20 ਸਾਲਾਂ ਤੋਂ ਘੱਟ ਨਹੀਂ, ਉਹ ਲਾਈਫ ਇੰਪ੍ਰੀਜ਼ਨਮੈਂਟ ਵੀ ਹੋ ਸਕਦੀ ਹੈ, ਉਹ ਡੈਥ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਗੁੱਡ ਟੱਚ ਬੈਡ ਟੱਚ ਦੀ ਗੱਲ ਕਰ ਰਹੇ ਹੋ, ਉਹਦੇ ਲਈ ਜਿਹੜਾ ਓਫੈਂਸ ਹੈ ਪਰਟੀਕੁਲਰਲੀ ਸਪੈਸੀਫਿਕਲੀ, ਉਹਦਾ ਨਾਮ ਹੈ ਸੈਕਸ਼ੂਅਲ ਅਸੋਲਟ
1: ਜੀ।
2: ਸੈਕਸ਼ੂਅਲ ਅਸੋਲਟ ਕੀ ਹੁੰਦਾ? ਜਦੋਂ ਤੁਸੀਂ ਕੋਈ ਵੀ ਪ੍ਰਾਈਵੇਟ ਪਾਰਟ ਨੂੰ ਬੱਚੇ ਦੇ ਟੱਚ ਕਰਦੇ ਹੋ, ਗਲਤ ਇੰਟੈਂਸ਼ਨ ਨਾਲ, ਸੈਕਸ਼ੂਅਲ ਇੰਟੈਂਸ਼ਨ ਨਾਲ ਟੱਚ ਕਰਦੇ ਹੋ, ਤਾਂ ਉਹ ਫਿਰ ਵਿੱਚ ਆ ਜਾਂਦਾ ਤੁਹਾਡਾ ਸੈਕਸ਼ੂਅਲ ਅਸੋਲਟ ਦੇ ਵਿੱਚ ਆ ਜਾਂਦਾ। ਸੈਕਸ਼ੂਅਲ ਇੰਟੈਂਟ ਤੁਹਾਡੀ ਗਲਤ ਹੈ ਅਤੇ ਤੁਸੀਂ ਕਿਸੇ ਪ੍ਰਾਈਵੇਟ ਪਾਰਟ ਨੂੰ ਟੱਚ ਕਰਦੇ ਹੋ ਜਾਂ ਕਿਸੇ ਹੋਰ ਪਾਰਟ ਨੂੰ ਟੱਚ ਕਰਦੇ ਹੋ, ਪਰ ਸੈਕਸ਼ੂਅਲ ਇੰਟੈਂਸ਼ਨ ਨਾਲ ਕਰਦੇ ਹੋ, ਗਲਤ ਇੰਟੈਂਸ਼ਨ ਨਾਲ ਕਰਦੇ ਹੋ, ਤਾਂ ਫਿਰ ਸੈਕਸ਼ੂਅਲ ਅਸੋਲਟ ਆ ਜਾਂਦਾ ਉਹਦੇ ਵਿੱਚ। ਇਹਦੇ ਵਿੱਚ ਮੈਂ ਤੁਹਾਨੂੰ ਬੜਾ ਇੰਪੋਰਟੈਂਟ ਕੇਸ ਦੱਸਣਾ ਚਾਹਾਂਗੀ। ਇਹਦੇ ਵਿੱਚ ਇੱਕ ਕੇਸ ਹੈ ਅਟੋਰਨੀ ਜਨਰਲ ਆਫ ਇੰਡੀਆ ਵਰਸਿਸ ਸਤੀਸ਼, ਇਹ ਸੁਪਰੀਮ ਕੋਰਟ ਦਾ ਕੇਸ ਹੈ। ਜਦੋਂ ਇਹ ਕੇਸ ਪਹਿਲਾਂ ਲੋਅਰ ਕੋਰਟ ਦੇ ਵਿੱਚ ਸੀ, ਉਹਦੇ ਕੇਸ ਕਿਸੇ ਇੱਕ ਬੱਚੇ ਦਾ ਜਿਹੜਾ ਹੈ ਉਹਨੂੰ ਬ੍ਰੈਸਟ ਨੂੰ ਟੱਚ ਕੀਤਾ ਸੀ, ਪਰ ਬੱਚੇ ਨੇ ਕੱਪੜੇ ਪਾਏ ਹੋਏ ਸੀ
1: ਜੀ,
2: ਤਾਂ ਕੱਪੜੇ ਪਾਏ ਹੋਏ ਸੀ, ਤਾਂ ਇਹਦੇ ਵਿੱਚ ਕੀ ਕਿਹਾ ਕੋਰਟ ਨੇ ਕਿ ਨਹੀਂ, ਸਿੰਗਲ ਜੱਜ ਬੈਂਚ ਦਾ ਕੇਸ ਸੀਗਾ, ਇਹਦੇ ਵਿੱਚ ਉਹਨਾਂ ਨੇ ਕਿ ਨਹੀਂ, ਇਹਦੇ ਵਿੱਚ ਟੱਚ ਤਾਂ ਹੈ ਹੀ ਨਹੀਂ, ਸਕਿਨ ਟੂ ਸਕਿਨ ਕੰਟੈਕਟ ਹੈ ਹੀ ਨਹੀਂ ਹੈ, ਗਰੋਪਿੰਗ ਸੀ, ਬੱਚੇ ਨੇ ਕੱਪੜੇ ਪਾਏ ਹੋਏ ਹੈ, ਸਕਿਨ, ਉਹਨਾਂ ਨੇ ਕਿ ਨਹੀਂ ਆ ਨਹੀਂ ਹੈ। ਜਦੋਂ ਆਹੀ ਸੇਮ ਮੈਟਰ ਐਪਲੇਟ ਕੋਰਟ ਦੇ ਵਿੱਚ ਗਿਆ, ਸੁਪਰੀਮ ਕੋਰਟ ਦੇ ਵਿੱਚ ਗਿਆ, ਸੁਪਰੀਮ ਕੋਰਟ ਕਹਿੰਦੇ ਆ ਬਹੁਤ ਗਲਤ ਡਿਸੀਜਨ ਦਿੱਤਾ ਹੈ, ਕਰਨ ਵਾਲੇ ਦੀ ਸੈਕਸ਼ੂਅਲ ਇੰਟੈਂਸ਼ਨ ਸੀ, ਗਲਤ ਇੰਟੈਂਸ਼ਨ ਸੀ, ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਕਿਨ ਟੂ ਸਕਿਨ ਟੱਚ ਹੋਵੇ
1: ਜੀ।
2: ਜੇ ਬੱਚੇ ਨੇ ਕੱਪੜੇ ਵੀ ਪਾਏ ਹੋਏ ਹੈ ਅਤੇ ਐਸੇ ਵਿੱਚ ਤੁਸੀਂ ਉਹਦੇ ਪ੍ਰਾਈਵੇਟ ਪਾਰਟਸ ਨੂੰ ਟੱਚ ਕਰ ਰਹੇ ਹੋ, ਤਾਂ ਉਹ ਬਿਲਕੁਲ ਸੈਕਸ਼ੂਅਲ ਅਸੋਲਟ ਦੇ ਵਿੱਚ ਕਵਰ ਹੋ। हाँ, ये तो सेक्सुअल असॉल्ट का मैंने आपको केस बताया, इसी तरह से एग्रावेटेड सेक्सुअल असॉल्ट भी है। एग्रावेटेड, अब आप समझ गए कि अगर प्रोटेक्ट करने वाला खुद ही कर रहा है ना, या कुछ ऐसे हालातों में कर रहे हो, तब वो क्या आ जाते हैं, सेक्सुअल असॉल्ट में आता है। इसके अलावा जो ऑफेंस का बात किया गया वो है सेक्सुअल हेरासमेंट, जहाँ पे सेक्सुअल असॉल्ट टच नहीं है, फिजिकल कॉन्टैक्ट नहीं है, लेकिन आप गलत शब्द बोल रहे हो सेक्सुअल इंटेंशन के साथ, कोई गलत जेस्चर्स साइन दिखा रहे हो, कोई
1: जी
2: बॉडी पार्ट एग्जिबिट कर रहे हो अपने, या बच्चे को कह रहे हो तू एग्जिबिट करो, या बच्चे को आप फॉलो कर रहे हो, या बच्चे को सेक्सुअल इंटेंशन के साथ वॉच कर रहे हो, तो ये सेक्सुअल जो है हेरासमेंट में आता है।
1: जी
2: इसके अलावा रणदीप, इसमें एक बहुत इंपॉर्टेंट चैप्टर है, वो ऑफेंस है पोर्नोग्राफी, अश्लील जो पिक्चर्स हैं, वीडियोस हैं, इसके लिए भी स्पेशल, अगर आप पोर्नोग्राफिक मटेरियल यूज करते हो जिसमें बच्चा दिखाया गया है, वो भी पनिशेबल है। इसके अलावा अगर कोई भी पोर्नोग्राफिक अश्लील जो मटेरियल है पोजेस करता है, स्टोर करके रखता है, तब भी उसको क्या होगी, सजा होगी। किसी के पास वीडियोस है, इसके लिए बहुत इंपॉर्टेंट हमारे पास केसेस भी हैं जहाँ पे बच्चों ने क्या कर रखा है, या किसी भी कॉलेज गोइंग स्टूडेंट्स हैं, उन्होंने क्या कर रखा है, अपनी वीडियोस स्टोर कर रही हैं वॉच करने के लिए,
1: जी
2: उनका कुछ ऐसा इंटेंशन नहीं है हम आगे फर्दर कहीं ट्रांसमिट करेंगे या भेजेंगे, डिस्ट्रीब्यूट या सर्कुलेट करेंगे, फिर भी कोर्ट ने कहा है कि आप रिस्पॉन्सिबल हो, आपने ये काम करा है अंडर दिस एक्ट, ये
1: जी
2: भी यहां पे आ जाता है। या फिर आपने पोर्नोग्राफिक मटेरियल इस पर्पस के लिए रखा है कि मैं सर्कुलेट करूं, या आपने कमर्शियल पर्पसेस के लिए स्टोर करके रखा हुआ है पोर्नोग्राफिक जो पिक्चर्स हैं, वीडियोस हैं, ऐसा कुछ, तब भी आप रिस्पॉन्सिबल होते हो।
1: जी मैम, ਇਹਦੇ 'ਚ ਕੀ ਝੂਠੀਆਂ ਸ਼ਿਕਾਇਤਾਂ ਵੀ ਦਰਜ ਹੋ ਸਕਦੀਆਂ, ਅਤੇ ਜੇ ਹੁੰਦੀਆਂ ਤਾਂ ਫਿਰ ਉਹਦੇ ਖਿਲਾਫ ਕੀ ਸਜ਼ਾ ਹੋ ਸਕਦੀ ਹੈ?
2: ਹਾਂਜੀ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਿਉਂਕਿ ਐਸੇ ਵੀ ਬਹੁਤ ਸਾਰੇ ਕੇਸਿਸ ਅੱਜ ਕੱਲ੍ਹ ਆ ਰਹੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਇਹ ਸੈਕਸ਼ਨ 21 ਜਿਹੜਾ ਹੈ, ਇਹਦਾ 21 ਸੈਕਸ਼ਨ ਤਾਂ ਸਜ਼ਾ ਦੇ ਰਿਹਾ ਹੈ, ਜਿਹੜਾ ਮੈਂ ਤੁਹਾਨੂੰ ਸਜ਼ਾ ਦੀ ਵੀ ਆਪਾਂ ਗੱਲ ਕਰ ਰਹੇ ਸੀ, ਮੈਂਡੇਟਰੀ ਰਿਪੋਰਟਿੰਗ ਦੀ ਆਪਾਂ ਗੱਲ ਕੀਤੀ ਹੈ, ਉਹਦੇ ਵਿੱਚ ਵੀ ਸਜ਼ਾ ਹੈ, ਜੇ ਰਿਕਾਰਡ ਪੁਲਿਸ ਨਹੀਂ ਕਰਦੀ ਉਹਦੀ ਵੀ ਸਜ਼ਾ ਹੋ ਸਕਦੀ ਹੈ 6 ਮਹੀਨੇ ਤੱਕ। ਹੁਣ ਤੁਸੀਂ ਮੈਨੂੰ ਗੱਲ ਕੀਤੀ ਫਾਲਸ ਕੇਸਿਸ ਹੁੰਦੇ ਹੈ, ਤੇ ਇਹਦੇ ਲਈ ਆਪਾਂ ਕੋਲ ਬਹੁਤ ਇੰਪੋਰਟੈਂਟ ਸੈਕਸ਼ਨ ਹੈ, ਸੈਕਸ਼ਨ 22 ਸੈਕਸ਼ਨ 22, ਉਹਦੇ ਵਿੱਚ ਕਲੀਅਰਲੀ ਕਿਹਾ ਗਿਆ ਕਿ ਕੋਈ ਵੀ ਕਿਸੇ ਬੰਦੇ ਦੇ ਖਿਲਾਫ, ਕਿਸੇ ਵੀ ਪਰਸਨ ਦੇ ਖਿਲਾਫ ਝੂਠੀ ਕੰਪਲੇਂਟ ਕਰਦਾ ਹੈ ਕਿ ਇਹਨੇ ਇਸ ਐਕਟ ਦੇ ਵਿੱਚ ਇਹ ਕੋਈ ਵੀ ਅਫੈਂਸ ਕਮਿਟ ਕੀਤਾ ਹੈ, ਐਸੇ ਕੇਸਿਸ ਦੇ, ਜਾਂ ਤਾਂ ਤੁਸੀਂ ਉਹਨੂੰ ਹਿਊਮੀਲੇਟ ਕਰਨ ਲਈ, ਬੇਇੱਜ਼ਤ ਕਰਨ ਲਈ ਕੀਤਾ ਹੈ, ਡਿਫੇਮ ਕਰਨ ਲਈ ਕੀਤਾ ਹੈ, ਜਾਂ ਉਹਨੂੰ ਧਮਕਾਉਣ ਲਈ ਕੀਤਾ ਹੈ, ਜਾਂ ਉਸ ਤੋਂ ਕੋਈ ਪੈਸੇ ਪੂਸੇ ਐਕਸਟੋਰਸ਼ਨ ਦੇ ਕੇਸ ਲਈ ਕੀਤਾ ਹੈ, ਜੇ ਤੁਸੀਂ ਐਸਾ ਵੀ ਕੁਛ ਕਰਦੇ ਹੋ ਤਾਂ ਵੀ ਤੁਸੀਂ ਰਿਸਪੋਂਸੀਬਲ ਹੋ ਜਾਂਦੇ ਹੋ, ਤਾਂ ਤੁਹਾਨੂੰ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਅਤੇ ਫਾਈਨ ਹੋ ਸਕਦਾ ਹੈ। 6 ਮਹੀਨੇ ਦੀ ਸਜ਼ਾ ਤੁਹਾਨੂੰ ਹੋ ਸਕਦੀ ਹੈ ਜੇ ਕੋਈ ਵੀ ਝੂਠੀ ਕੰਪਲੇਂਟ ਕਿਸੇ ਦੇ ਖਿਲਾਫ ਦਿੰਦਾ ਹੈ ਕਿ ਇਹਨੇ ਆ ਕ੍ਰਾਈਮ ਕਮਿਟ ਕੀਤਾ ਹੈ। ਨਾਲ ਦੀ ਨਾਲ ਸੈਕਸ਼ਨ 22 ਤੁਹਾਨੂੰ ਇਹ ਵੀ ਕਹਿ ਰਿਹਾ, ਜੇ ਤੁਸੀਂ ਜਿਹੜਾ ਬੱਚਾ ਵਿਕਟਮ ਹੈ ਉਹਦੇ ਖਿਲਾਫ ਤੁਸੀਂ ਗਲਤ ਕੰਪਲੇਂਟ ਦੇ ਰਹੇ ਹੋ ਕਿ ਆਪ ਬੱਚੇ ਨਾਲ ਐਸਾ ਹੋਇਆ ਹੈ, ਹੋਇਆ ਨਹੀਂ ਹੈ, ਫਾਲਸ ਕੰਪਲੇਂਟ ਦੇ ਰਹੇ ਹੋ, ਤਾਂ ਐਸੇ ਕੇਸਿਸ ਦੇ ਵਿੱਚ 1 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ।
1: ਜੀ ਤਾਂ ਮਤਲਬ ਜੇ ਗਲਤ ਸ਼ਿਕਾਇਤ ਹੁੰਦੀ ਹੈ ਤਾਂ ਉਹਦਾ ਵੀ ਜਿਹੜਾ ਹੈ ਇਹਦੇ ਲਈ ਪ੍ਰੋਪਰ ਸਜ਼ਾ ਦਾ ਪ੍ਰਬੰਧ ਜਿਹੜਾ ਹੈ,
2: ਬਿਲਕੁਲ
1: ਹੈ।
2: ਹਾਂ, ਕਿਉਂਕਿ ਡਿਫੇਮ ਕਰਨ ਲਈ ਅੱਜ ਕੱਲ੍ਹ ਐਸੇ ਕੇਸਿਸ ਵੀ ਬਹੁਤ ਹੋ ਰਹੇ ਹੈ ਜਿਸ ਤੁਸੀਂ ਝੂਠੇ ਇਲਜ਼ਾਮ ਲਗਾ ਰਹੇ ਹੋ।
1: ਜੀ
2: ਹਾਂ, ਲੇਕਿਨ ਲੇਕਿਨ ਰਣਦੀਪ, ਬੱਚੇ ਨੇ ਜੇ ਕੋਈ ਗਲਤ ਇਨਫੋਰਮੇਸ਼ਨ ਦਿੱਤੀ ਹੈ, ਫਾਲਸ ਕੰਪਲੇਂਟ ਦਿੱਤੀ ਹੈ, ਫਿਰ ਕੋਈ ਸਜ਼ਾ ਨਹੀਂ ਹੈ।
1: ਜੀ,
2: ਬੱਚਾ ਐਕਸਕਲੂਡਿਡ ਹੈ ਫਰੋਮ ਐਨੀ ਕਾਈਂਡ ਆਫ ਪਨਿਸ਼ਮੈਂਟ।
1: ਮੈਮ, ਕਈ ਵਾਰ ਕੀ ਹੁੰਦਾ ਕਿ ਬੱਚੇ ਨੂੰ ਪੇਰੈਂਟਸ ਵੱਲੋਂ ਦਬਾਇਆ ਜਾਂਦਾ, ਆਪਣੀ ਗੱਲ ਕਹਿਣ ਤੋਂ ਰੋਕਿਆ ਜਾਂਦਾ, ਤਾਂ ਉਸ ਕੇਸ ਦੇ ਵਿੱਚ ਕੀ ਹੋ ਸਕਦਾ?
2: ਇਹ ਤਾਂ ਪੇਰੈਂਟਸ ਨੂੰ ਅੱਗੇ ਆ, ਇਹ ਤਾਂ ਪੇਰੈਂਟਸ ਨੂੰ ਸਮਝਣਾ ਪੈਣਾ, ਠੀਕ ਹੈ ਨਾ? ਬਿਲਕੁਲ, ਦੇਖੋ ਬੱਚੇ ਨੂੰ ਕਹਿਣਾ ਚਾਹੀਦਾ ਹੈ, ਜੇ ਕਿਸੇ ਕਰਕੇ ਪੇਰੈਂਟਸ ਨਹੀਂ ਹੈ, ਇਹਦੇ ਲਈ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ। ਅਵੇਅਰਨੈਸ ਦਾ ਪੁਆਇੰਟ ਜੇ ਮੈਂ ਤੁਹਾਨੂੰ ਕਹਿ ਰਹੀ ਹਾਂ, ਜਿਹੜੇ ਆਪਾਂ ਕੋਲ ਜੇ ਪੋਕਸੋ ਰੂਲ ਸੀਗੇ 2012 ਦੇ, ਹੁਣ ਉਹ ਰੂਲਸ ਆਪਾਂ ਪੂਰੇ ਕੰਪਲੀਟਲੀ ਐਬੋਲਿਸ਼ ਕਰ ਦਿੱਤੇ ਗਏ ਹੈ, ਹੁਣ ਆਪਾਂ ਕੋਲ 2020 ਦੇ ਰੂਲਸ ਆਏ ਹੈ, ਉਹ ਰੂਲਸ ਕਲੀਅਰਲੀ ਤੁਹਾਨੂੰ ਕਹਿ ਰਹੇ ਹਾਂ ਕਿ ਅਵੇਅਰਨੈਸ ਬਹੁਤ ਜ਼ਰੂਰੀ ਹੈ, ਉਹ ਅਵੇਅਰਨੈਸ ਪੇਰੈਂਟਸ ਦੀ ਵੀ ਹੋਣੀ ਜ਼ਰੂਰੀ ਹੈ,
1: ਸਮਾਜਿਕ ਦਬਾਅ
2: ਸਾਰਿਆਂ ਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ, ਪੇਰੈਂਟਸ ਨੂੰ ਵੀ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਇਹ ਚੀਜ਼ ਇਹ ਬਿਲਕੁਲ ਡਿਸਕਲੋਜ਼ ਕਰਨਾ ਬਹੁਤ ਜ਼ਰੂਰੀ ਹੈ, ਅਤੇ ਇਹਦੇ ਲਈ ਆਪਾਂ ਕਿਸ ਤਰ੍ਹਾਂ ਹੈਲਪ ਕਰ ਰਹੇ ਹਾਂ ਉਹਨਾਂ ਦੀ, ਕਿ ਇਹਦੀ ਬੱਚੇ ਦੀ ਆਈਡੈਂਟੀ ਅਸੀਂ ਬਿਲਕੁਲ ਡਿਸਕਲੋਜ਼ ਨਹੀਂ ਕਰਾਂਗੇ, ਕਿਸੇ ਤਰ੍ਹਾਂ ਦਾ ਕੋਈ ਸਟਿਗਮਾ ਬੱਚੇ 'ਤੇ ਨਹੀਂ ਲੱਗੇਗਾ, ਕਿਸੇ ਨੂੰ ਜੇ ਡਿਸਕਲੋਜ਼, ਤੁਹਾਨੂੰ ਮੈਂ ਇਹ ਵੀ ਦੱਸਦਾ, ਬਹੁਤ ਇੰਪੋਰਟੈਂਟ ਜੱਜਮੈਂਟ ਹੈ ਸਾਡੇ ਕੋਲੋਂ ਨਿਪੁੰਨ ਸਕਸੈਨਾ, ਨਿਪੁਨ ਸਕਸੈਨਾ ਦੀ ਜੱਜਮੈਂਟ ਹੈਗੀ ਹੈ ਵਰਸਸ ਯੂਨੀਅਨ ਆਫ ਇੰਡੀਆ 2019 ਦੀ ਜੱਜਮੈਂਟ ਹੈ ਜਿਹਦੇ ਵਿੱਚ ਕਲੀਅਰਲੀ ਕੀਤਾ ਗਿਆ ਕਿ ਬੱਚੇ ਦੀ ਆਈਡੈਂਟੀ ਜਿਹੜੀ ਹੈ ਮੀਡੀਆ ਬਿਲਕੁਲ ਵੀ ਡਿਸਕਲੋਜ਼ ਨਹੀਂ ਕਰੂਗਾ। ਸਿਰਫ ਬੱਚੇ ਦਾ ਨਾਮ ਪਤੇ ਦੀ ਗੱਲ ਨਹੀਂ ਕਰ ਰਹੀ ਹੈ, ਬੱਚੇ ਦੇ ਨੇਬਰਸ, ਬੱਚੇ ਦੀ ਫੋਟੋ, ਬੱਚੇ ਦਾ ਸਕੂਲ ਐਡਰੈਸ, ਬੱਚੇ ਦਾ ਘਰ ਦਾ ਐਡਰੈਸ, ਐਸੀ ਕੋਈ ਵੀ ਇਨਫੋਰਮੇਸ਼ਨ ਆਪਾਂ ਨਹੀਂ ਦੇਣੀ ਜਿਹਦੇ ਨਾਲ ਬੱਚੇ ਦਾ ਪਤਾ ਚੱਲ ਪਾਵੇ ਬੱਚਾ ਕੌਣ ਹੈ
1: ਜੀ
2: ਜਿਹਦੇ ਖਿਲਾਫ ਹੋਇਆ ਹੈ। ਇਹਦੇ ਵਿੱਚ ਉਹਨਾਂ ਨੇ ਬਿਲਕੁਲ ਕਲੀਅਰਲੀ ਕਿਹਾ ਕੋਈ ਵੀ ਐਫ ਆਈ ਆਰ ਲੌਜ ਹੁੰਦੀ ਹੈ ਜਿਹਦੇ ਵਿੱਚ ਬੱਚੇ ਨਾਲ ਕੋਈ ਓਫੈਂਸ ਹੋਇਆ, ਇਹ ਐਫ ਆਈ ਆਰ ਨੂੰ ਪਬਲਿਕ ਡੋਮੇਨ ਦੇ ਵਿੱਚ ਨਹੀਂ ਲੈ ਕੇ ਜਾਇਆ ਜਾਊਗਾ
1: ਜੀ,
2: ਠੀਕ ਹੈ। ਅਤੇ ਪੇਰੈਂਟਸ ਨੂੰ ਇਸ ਤੋਂ ਇਲਾਵਾ ਨਾ ਸਿਰਫ ਇਹ, ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਚਾਈਲਡ ਫਰੈਂਡਲੀ ਐਟਮੋਸਫੇਅਰ ਪ੍ਰੋਵਾਈਡ ਕੀਤਾ ਗਿਆ ਕੋਰਟਸ ਦੇ ਵਿੱਚ
1: ਜੀ, ਮੈਂ ਇਹੀ ਕਹਿਣ ਲੱਗੀ ਸੀ।
2: ਹਾਂ, ਲੇਕਿਨ ਇਹ ਪੇਰੈਂਟਸ ਨੂੰ ਅਵੇਅਰਨੈਸ ਦੀ ਬਹੁਤ ਜ਼ਰੂਰਤ ਹੈ। ਜੇ ਅਵੇਅਰਨੈਸ ਦੀ ਮੈਂ ਗੱਲ ਕਰਾਂ, ਇਹਦੇ ਵਿੱਚ ਅਵੇਅਰਨੈਸ ਲਈ ਕੀ ਕਿਹਾ ਹੁਣ ਸੈਂਟਰਲ ਗਵਰਨਮੈਂਟ ਅਤੇ ਸਟੇਟ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਹੈ 2020 ਦੇ ਰੂਲਸ ਦੇ ਨੀਚੇ ਕਿ ਉਹ ਬਿਲਕੁਲ ਕਰੀਕੁਲਮ ਦੇ ਵਿੱਚ ਐਸਾ ਐਡ ਕਰਨ ਮਟੀਰੀਅਲ ਜਿਹਦੇ ਨਾਲ ਬੱਚੇ ਅਵੇਅਰ ਹੋਣ ਪਾਣ, ਨਾ ਸਿਰਫ ਐਜੂਕੇਸ਼ਨਲ ਇੰਸਟੀਟਿਊਟ ਦੇ ਵਿੱਚ, ਹੋਰ ਵੀ ਜਿਹੜੇ ਇੰਸਟੀਚਿਊਟ ਜਿਹੜੇ ਬੱਚਿਆਂ ਨੂੰ ਲੈ ਰਹੇ ਹੈ ਹਾਊਸਿੰਗ ਕਰ ਰਹੇ ਹੈ ਚਿਲਡਰਨ ਦੀ, ਜਾਂ ਕੋਈ ਪੰਚਾਇਤ ਭਵਨਸ ਹੈ, ਜਾਂ ਕੋਈ ਹੋਸਪਿਟਲਸ ਹੈ, ਜਾਂ ਕੋਈ ਬੱਸ ਸਟੈਂਡਸ ਹੈ, ਜਾਂ ਕੋਈ ਰੇਲਵੇ ਸਟੇਸ਼ਨਸ ਹੈ, ਉੱਥੇ ਵੀ ਇਹ ਸਾਰਾ ਮਟੀਰੀਅਲ ਸਰਕੂਲੇਟ ਹੋਣਾ ਚਾਹੀਦਾ, ਜਿੱਥੇ ਕਿ ਬਿਲਕੁਲ ਸਾਰੀ ਇੰਸਟਰਕਸ਼ਨਸ ਦਿੱਤੀਆਂ ਹੋਣ ਕਿ ਬੱਚੇ ਆਪਣੀ ਸੇਫਟੀ ਨੂੰ ਕਿੱਦਾਂ ਉਹ ਕਰ ਸਕਦੇ ਹੈ, ਪ੍ਰੋਟੈਕਟ ਕਰ ਸਕਦੇ ਹੈ, ਅਤੇ ਕਿਸ ਤਰ੍ਹਾਂ ਬੱਚਿਆਂ ਨੂੰ ਜਸਟਿਸ ਮਿਲੂ, ਤਾਂ ਕਿ ਪੇਰੈਂਟਸ ਨੂੰ ਪਤਾ ਚੱਲ ਜਾਵੇ ਕਿ ਅਸੀਂ ਇਹ ਜੀ ਕੰਪਲੇਂਟ ਕਰਦੇ ਹਾਂ। ਇਹ ਕੰਪਲੇਂਟ ਕਰਨੀ ਬਹੁਤ ਜ਼ਰੂਰੀ ਹੈ, ਅਤੇ ਇਹਦੇ ਨਾਲ ਸਾਡੇ ਬੱਚੇ ਦੀ ਬਿਲਕੁਲ ਵੀ ਆਈਡੈਂਟੀ ਡਿਸਕਲੋਜ਼ ਨਹੀਂ ਹੋ, ਕਿਉਂਕਿ ਇਸੇ ਤਰ੍ਹਾਂ ਆਪਾਂ ਸਜ਼ਾ ਦੇ ਪਾਵਾਂਗੇ ਐਕਿਊਜ਼ਡ ਨੂੰ
1: ਜੀ,
2: ਅਦਰਵਾਈਜ਼ ਐਕਿਊਜ਼ਡ ਦੇ ਹੌਸਲੇ ਬੁਲੰਦ ਹੋ ਜਾਣਗੇ।
1: ਮੈਮ, ਇੱਕ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਸੀ ਕਿ ਅਸੀਂ ਉਹਨਾਂ ਲਈ ਇੱਕ ਸੇਫ ਇਨਵਾਇਰਮੈਂਟ ਦੀ ਗੱਲ ਕੀਤੀ, ਤਾਂ ਕੀ ਉਸ ਇਨਵਾਇਰਮੈਂਟ ਦੇ ਲਈ, ਜਿਵੇਂ ਅਦਾਲਤਾਂ ਦੇ ਵਿੱਚ ਜਾਣ ਤੋਂ ਸਾਨੂੰ ਕਈ ਵਾਰ ਵੱਡਿਆਂ ਨੂੰ ਵੀ ਹਿਚਕਚਾਹਟ ਹੁੰਦੀ ਹੈ, ਤਾਂ ਕੀ ਬੱਚਿਆਂ ਲਈ ਕੋਈ ਖਾਸ ਅਦਾਲਤਾਂ ਹੁੰਦੀਆਂ ਨੇ ਜਾਂ ਉਹਨਾਂ ਹੀ ਅਦਾਲਤਾਂ ਦੇ ਵਿੱਚ ਇਹਨਾਂ ਕਿਸਮ ਦਾ ਨਿਪਟਾਰਾ?
2: ਹਾਂਜੀ ਬਿਲਕੁਲ ਰਣਦੀਪ, ਮੈਂ ਤੁਸੀਂ ਕਿਉਂਕਿ ਗੱਲ ਕੀਤੀ ਹੈ ਅਦਾਲਤਾਂ ਦੀ, ਮੈਂ ਬਿਗਨਿੰਗ ਦੇ ਵਿੱਚ ਹੀ ਦੱਸ ਦਿੰਦੀ ਹਾਂ। ਇਹ ਪੂਰੇ ਐਕਟ ਦੇ ਵਿੱਚ ਕਲੀਅਰਲੀ ਜਿਹੜਾ ਪ੍ਰੋਸੀਜਰ ਦਿੱਤਾ ਗਿਆ ਉਹ ਚਾਈਲਡ ਫਰੈਂਡਲੀ ਪ੍ਰੋਸੀਜਰ ਹੈ। ਚਾਈਲਡ ਫਰੈਂਡਲੀ ਪ੍ਰੋਸੀਜਰ ਮਤਲਬ ਸ਼ੁਰੂ ਤੋਂ ਲੈ ਕੇ ਇਨਵੈਸਟੀਗੇਸ਼ਨ ਦੀ ਸਟੇਜ ਤੋਂ ਲੈ ਕੇ ਕੋਰਟ ਦੇ ਵਿੱਚ ਜਿਹੜਾ ਟ੍ਰਾਇਲ ਚੱਲਦਾ ਹੈ, ਸਾਰਿਆਂ ਦੇ ਵਿੱਚ ਚਾਈਲਡ ਫਰੈਂਡਲੀ ਐਟਮੋਸਫੇਅਰ ਕ੍ਰੀਏਟ ਕੀਤਾ ਜਾਊਗਾ ਬੱਚੇ ਨਾਲ। ਹੁਣ ਕਿਉਂ? ਕਿਉਂਕਿ ਮੈਂ ਕੁਝ ਇੰਪੋਰਟੈਂਟ ਪ੍ਰੋਵੀਜ਼ਨਸ ਦੀ ਗੱਲ ਕਰ ਰਹੀ ਹਾਂ ਇੱਕ ਚੀਜ਼ ਨੂੰ ਕਲੈਰੀਫਾਈ ਕਰਨ ਲਈ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਜਿਹੜਾ ਪੁਲਿਸ ਆਫਿਸਰ ਹੈ ਉਹ ਜਦੋਂ ਵੀ ਬੱਚੇ ਦੀ ਸਟੇਟਮੈਂਟ ਰਿਕਾਰਡ ਕਰੂਗਾ ਇਨਵੈਸਟੀਗੇਸ਼ਨ ਦੇ ਟਾਈਮ, ਬੱਚੇ ਦੀ ਰਿਕਾਰਡ ਉਹਦੇ ਘਰ ਦੇ ਵਿੱਚ ਜਾ ਕੇ ਕਰੂਗਾ, ਪੁਲਿਸ ਸਟੇਸ਼ਨ ਨਹੀਂ ਬੁਲਾਊਗਾ ਉਹਨੂੰ। ਅਤੇ ਹਾਂ, ਸਭ ਅਤੇ ਪ੍ਰੈਫਰੇਬਲੀ ਵੁਮੈਨ ਪੁਲਿਸ ਆਫਿਸਰ ਹੋਣੀ ਚਾਹੀਦੀ ਹੈ, ਅਤੇ ਉਹ ਜਿਹੜੀ ਉਹ ਯੂਨੀਫਾਰਮ ਦੇ ਵਿੱਚ ਨਹੀਂ ਹੋਣੀ ਚਾਹੀਦੀ, ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਕਰਨਾ, ਉਹਦੇ ਰੈਜ਼ੀਡੈਂਸ 'ਤੇ ਜਾਂ ਬੱਚੇ ਦੇ ਵਿਸ਼ ਦਾ ਜਿਹੜਾ ਹੈ ਪੇਰੈਂਟਸ ਦੀ ਉਹਦੇ ਵਿੱਚ ਰਿਲੇਟਿਵਸ ਦੀ ਪ੍ਰੈਜੈਂਸ ਦੇ ਵਿੱਚ ਕਰਨਾ ਹੈ, ਜਾਂ ਬੱਚੇ ਦਾ ਜੋ ਵੀ ਗਾਰਡੀਅਨ ਹੈ,
1: ਤਾਂ ਕਿ ਬੱਚਾ ਡਰੇ ਨਾ।
2: ਹਾਂ, ਡਰੇ ਨਾ ਬੱਚਾ, ਅਤੇ ਬਿਲਕੁਲ ਵੀ ਬੱਚੇ ਨੂੰ ਨਾਈਟ ਟਾਈਮ ਦੇ ਵਿੱਚ ਬਿਲਕੁਲ ਪੁਲਿਸ ਸਟੇਸ਼ਨ ਦੇ ਵਿੱਚ ਡਿਟੇਨ ਨਹੀਂ ਕਰਨਾ। ਇਹ ਸਾਰੀ ਇੰਸਟਰਕਸ਼ਨਸ ਉਹਨਾਂ ਨੇ ਕਲੀਅਰਲੀ ਇਨਵੈਸਟੀਗੇਸ਼ਨ ਦੇ ਦੌਰਾਨ ਦਿੱਤੀਆਂ ਗਈਆਂ। ਅਤੇ ਉਸ ਤੋਂ ਇਲਾਵਾ ਇਹ ਕਲੀਅਰਲੀ ਐਕਟ ਦੇ ਵਿੱਚ ਇਹਦੇ ਲਈ ਤੁਸੀਂ ਕੋਰਟਸ ਦੀ ਗੱਲ ਕੀਤੀ ਹੈ, ਅਦਾਲਤਾਂ ਦੀ ਗੱਲ ਕੀਤੀ ਹੈ, ਤਾਂ ਅਦਾਲਤ ਦੀ ਵੀ ਇਹ ਬਿਲਕੁਲ ਕਲੀਅਰਲੀ ਗੱਲ ਕਰ ਰਿਹਾ, ਸਪੈਸ਼ਲ ਕੋਰਟਸ ਕੋਨਸਟੀਟਿਊਟ ਕੀਤੀਆਂ ਨੇ। ਅਤੇ ਬਿਲਕੁਲ ਐਕਟ ਦੇ ਵਿੱਚ ਵੀ ਕਿਹਾ ਗਿਆ ਸਟੇਟ ਗਵਰਨਮੈਂਟ ਚੀਫ ਜਸਟਿਸ ਆਫ ਜਿਹੜਾ ਸਟੇਟ ਹੈ, ਜਿੱਦਾਂ ਫੋਰ ਐਗਜ਼ਾਮਪਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਮਿਲ ਕੇ ਉਹਨਾਂ ਨੇ ਕੀ ਕੀਤੀਆਂ ਨੇ, ਸਾਰੀ ਜਗ੍ਹਾ 'ਤੇ ਆਪਣੇ ਸਪੈਸ਼ਲ ਪੋਕਸੋ ਕੋਰਟਸ ਨੇ ਇਸ ਟਾਈਮ ਬਿਲਕੁਲ ਬਹੁਤ ਅੱਛੀ ਤਰ੍ਹਾਂ ਵਰਕ ਕਰ ਰਹੀਆਂ ਨੇ ਆ ਜਿਹੜੀ ਪੋਕਸੋ ਕੋਰਟਸ ਦੇ ਵਿੱਚ ਨੇ। ਹੁਣ ਆਹ ਪੋਕਸੋ ਕੋਰਟਸ ਹੋਣੀਆਂ ਕਿਉਂ ਜ਼ਰੂਰੀ ਹੈ? ਕਿਉਂਕਿ ਇੱਥੇ ਆਪਾਂ ਬੱਚੇ ਨੂੰ ਡੀਲ ਕਰਨਾ ਹੈ
1: ਜੀ,
2: ਬੱਚੇ ਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ ਹੈ ਜਿਹੜੀ ਆਮ ਕੋਰਟਸ ਦੇ ਨਾਲੋਂ। ਅਤੇ ਇਹਦੇ ਵਿੱਚ ਪੋਕਸੋ ਕੋਰਟਸ ਦੇ ਵਿੱਚ ਜਿਹੜੇ ਜੱਜਸ ਹੈ ਉਹ ਕੋਰਟ ਆਫ ਸੈਸ਼ਨ ਨੂੰ ਹੀ ਡੈਜ਼ਿਗਨੇਟ ਕੀਤਾ ਜਾਂਦਾ ਹੈ ਜਿਹੜੇ ਸਪੈਸ਼ਲ ਕੋਰਟ ਲਈ ਪੋਕਸੋ ਕੋਰਟ ਦੇ ਵਿੱਚ। ਇਹਦੇ ਵਿੱਚ ਚਾਈਲਡ ਫਰੈਂਡਲੀ ਐਟਮੋਸਫੇਅਰ ਪ੍ਰੋਵਾਈਡ ਕੀਤਾ ਜਾਊਗਾ, ਹਰ ਕੋਰਟ ਦੇ ਵਿੱਚ ਕੀਤਾ ਜਾ ਰਿਹਾ ਹੈ। ਹੁਣ ਜਦੋਂ ਮੈਂ ਐਟਮੋਸਫੇਅਰ ਦੀ ਗੱਲ ਕੀਤਾ ਤਾਂ ਮੈਂ ਤੁਹਾਨੂੰ ਬਿਲਕੁਲ ਕਲੀਅਰਲੀ ਦੱਸਦਾ ਕਿ ਜਿਹੜਾ ਹੈ ਮੈਜਿਸਟ੍ਰੇਟ ਹੈ ਉਹ ਕੋਈ ਵੀ ਜਿਹੜਾ ਵਕੀਲ ਇਹਦੇ ਵਿੱਚ ਹੈਗਾ ਜਾਂ ਐਕਿਊਜ਼ਡ ਦਾ ਵਕੀਲ ਹੈ ਕੋਈ ਵੀ ਡਾਇਰੈਕਟ ਬੱਚੇ ਨੂੰ ਕੁਐਸਚਨ ਨਹੀਂ ਪੁੱਟ ਅਪ ਕਰੂਗਾ। ਉਹ ਬਿਲਕੁਲ ਪ੍ਰਿਸਾਈਡਿੰਗ ਆਫਿਸਰ ਜਿਹੜੇ ਜੱਜ ਹੈ ਉਹਨਾਂ ਨੂੰ ਕੁਐਸਚਨਸ ਦਊਗਾ, ਉਹੀ ਪੁੱਟ ਅਪ। ਪੂਰਾ ਧਿਆਨ ਰੱਖਿਆ ਜਾਊਗਾ ਕਿ ਬੱਚਾ ਡਾਇਰੈਕਟ ਕੰਟੈਕਟ ਦੇ ਵਿੱਚ ਨਾ ਆਵੇ, ਉਹਨੂੰ ਦੇਖੇ ਨਾ ਐਕਿਊਜ਼ ਨੂੰ ਕਿਸੇ ਵੀ ਤਰ੍ਹਾਂ, ਤਾਂ ਕਿ ਡਰ ਨਾ
1: ਪੈਣਾ।
2: ਕੋਈ ਵੀ ਐਸਾ ਕੁਐਸਚਨ ਨਹੀਂ ਪੁੱਛਿਆ ਜਾਊਗਾ ਜਿਹਦੇ ਨਾਲ ਬੱਚੇ ਦਾ ਕੈਰੈਕਟਰ ਅਸੈਸੀਨੇਸ਼ਨ ਹੋਵੇ, ਜਾਂ ਉਹਨੂੰ ਕੋਈ ਵੀ ਐਗਰੈਸਿਵ ਕੁਐਸਚਨਿੰਗ ਨਹੀਂ ਕੀਤੀ ਜਾਊਗੀ ਬੱਚੇ ਨੂੰ। ਚਾਈਲਡ ਫਰੈਂਡਲੀ ਐਟਮੋਸਫੇਅਰ ਕ੍ਰੀਏਟ ਕੀਤਾ ਜਾਊਗਾ ਉੱਥੇ ਬਿਲਕੁਲ ਵੀ। ਅਤੇ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਉਹਨਾਂ ਨੇ ਕਿਹਾ ਕਿ ਪੇਰੈਂਟਸ ਦੀ ਪ੍ਰੈਜੈਂਸ ਦੇ ਵਿੱਚ ਹੋਊਗਾ ਜਿਹੜਾ ਸਾਰਾ ਕੁਛ ਹੋਊਗਾ। ਦੂਸਰੀ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਦਾ, ਇੱਥੇ ਸਪੀਡੀ ਟ੍ਰਾਇਲ ਦੀ ਗੱਲ ਕੀਤੀ ਗਈ ਹੈ
1: ਜੀ। ਮੈਂ ਇਹੀ ਪੁੱਛਣਾ ਸੀ ਕਿ ਸਮਾਂ ਕਿੰਨਾ ਕੁ ਲੈ ਲੈਂਦੇ ਆ ਜਿਹੜੇ ਕੇਸ?
2: ਦੇਖੋ ਜੇ ਐਕਟ ਨੂੰ ਤੁਸੀਂ ਦੇਖਦੇ ਹੋ ਤਾਂ ਸਪੀਡੀ ਟ੍ਰਾਇਲ ਦੀ ਗੱਲ ਕੀਤੀ ਗਈ ਹੈ। ਸਪੀਡੀ ਟ੍ਰਾਇਲ ਦੇ ਵਿੱਚ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਇਹ ਕਲੀਅਰਲੀ ਲਿਖਿਆ ਹੋਇਆ ਕਿ ਬੱਚੇ ਦਾ ਐਵੀਡੈਂਸ ਜਿਹੜਾ ਹੈ 30 ਦਿਨਾਂ ਦੇ ਅੰਦਰ ਅੰਦਰ ਫਿਨਿਸ਼ ਕਰਨਾ ਹੈ। ਜੇ ਜੱਜ ਨੇ, ਸਪੈਸ਼ਲ ਕੋਰਟ ਦੇ ਜਿਹੜੇ ਜੱਜ ਨੇ ਫਿਨਿਸ਼ ਨਹੀਂ ਕੀਤਾ ਤਾਂ ਉਹਨੂੰ ਰੀਜ਼ਨਸ ਰਿਕਾਰਡ ਕਰਨੇ ਪੈਣੇ ਕਿ 30 ਦਿਨਾਂ ਦੇ ਵਿੱਚ ਕਿਉਂ ਨਹੀਂ ਕੀਤਾ। ਜੇ ਬਿਲਕੁਲ ਬੱਚੇ ਨੂੰ ਬ੍ਰੇਕਸ ਵੀ ਬਾਰ ਬਾਰ ਦਿੱਤੀਆਂ ਜਾਣਗੀਆਂ, ਜੇ ਲੱਗਦਾ ਕਿ ਬੱਚਾ ਕੰਫਰਟੇਬਲ ਨਹੀਂ ਹੈ ਤਾਂ ਬ੍ਰੇਕਸ ਵੀ ਦਿੱਤੀਆਂ ਜਾਣਗੀਆਂ ਐਸੇ ਟਾਈਮ ਦੇ ਵਿੱਚ। ਦੂਸਰੀ ਇੰਪੋਰਟੈਂਟ ਗੱਲ, ਐਕਟ ਕਲੀਅਰਲੀ ਕਹਿ ਰਿਹਾ ਕਿ 1 ਸਾਲ ਦੇ ਅੰਦਰ ਅੰਦਰ ਜਿਹੜਾ ਹੈ ਆਪਾਂ ਨੂੰ ਟ੍ਰਾਇਲ ਫਿਨਿਸ਼ ਕੰਪਲੀਟ ਕਰਨਾ ਹੀ ਕਰਨਾ ਹੈ
1: ਜੀ। ਮਤਲਬ ਇਹ ਨਹੀਂ ਹੈ ਕਿ ਕੇਸ ਚੱਲੀ ਜਾ ਰਿਹਾ ਤਾਂ ਬੱਚਾ ਜਿਹੜਾ ਹੈਗਾ ਉਹ 18 ਪਲੱਸ ਹੋ ਗਿਆ ਤਾਂ ਅਜੇ।
2: ਦੇਖੋ ਆਪਣਾ ਪਤਾ ਕੀ ਰੀਜ਼ਨ ਹੈ, ਆਪਾਂ ਲੋਸ ਤਾਂ ਬਹੁਤ ਬਣਾ ਦਿੱਤੇ ਹੈ ਪਰ ਧਿਆਨ ਰੱਖੋ ਇਹ ਰੱਖਣਾ ਪੈਣਾ ਕਿ ਬੱਚਾ ਵਿਚਾਰਾ ਆਲਰੇਡੀ ਟਰੋਮੇਟਾਈਜ਼ਡ ਹੈ, ਆਲਰੇਡੀ ਟਰੋਮਾ ਤੋਂ ਸਫ਼ਰ ਕਰ ਰਿਹਾ ਕਿਉਂਕਿ ਉਹਦੇ ਨਾਲ ਕੋਈ ਅਫੈਂਸ ਹੋਇਆ, ਪਰ ਆਪਣਾ ਸਿਸਟਮ ਉਹਨੂੰ ਫਿਰ ਤੋਂ ਟਰੋਮੇਟਾਈਜ਼ ਨਾ ਕਰੇ
1: ਜੀ,
2: ਹੈ ਨਾ। ਕਿਉਂਕਿ ਦੇਖੋ ਬੱਚੇ ਦੇ ਗੇੜੇ, ਬੱਚੇ ਨੂੰ ਬਾਰ ਬਾਰ ਐਕਿਊਜ਼ ਸਾਹਮਣੇ ਆ ਰਿਹਾ, ਬੱਚੇ ਨੂੰ ਜਿਸ ਤਰ੍ਹਾਂ ਦਾ ਇਨਵਾਇਰਮੈਂਟ ਦਿੱਤਾ ਜਾ ਰਿਹਾ। ਪਹਿਲੇ ਵਾਲੀ ਕੋਰਟਸ ਅਤੇ ਸਪੈਸ਼ਲ ਕੋਰਟ ਦੇ ਵਿੱਚ ਇਹੀ ਡਿਫਰੈਂਸ ਹੈ ਨਾ, ਜਿੰਨੀਆਂ ਪੁਰਾਣੀਆਂ ਕੋਰਟਸ ਨੇ ਆਪਣੀਆਂ ਉਹ ਐਡਲਟ ਨੂੰ ਮੱਦੇਨਜ਼ਰ ਰੱਖ ਕੇ ਬਣਾਈਆਂ ਗਈਆਂ
1: ਜੀ।
2: ਉਹ ਆਪਾਂ ਦੇਖਦੇ ਹਾਂ ਰੇਜ਼ਡ ਪਲੈਟਫਾਰਮਸ ਹੈ, ਵਿਟਨੈਸ ਬਾਕਸ ਤੁਸੀਂ ਦੇਖੋ, ਹਰ ਚੀਜ਼ ਤੁਸੀਂ ਦੇਖੋਗੇ ਉਹ ਐਕਿਊਜ਼ਡ ਓਰੀਐਂਟਡ ਹੈ, ਐਡਲਟ ਓਰੀਐਂਟਡ ਹੈਗੀਆਂ ਨੇ, ਠੀਕ ਹੈ। ਅਤੇ ਬੱਚੇ ਨੂੰ ਸਪੈਸ਼ਲ ਇਨਵਾਇਰਮੈਂਟ ਚਾਹੀਦਾ ਹੁੰਦਾ ਅਤੇ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਹ ਜਿਹੜਾ ਐਕਟ ਬਣਾਇਆ ਗਿਆ। ਅਤੇ ਮੈਂ ਦੱਸਦਾ ਇੱਕ ਬਹੁਤ ਹੀ ਵੈਲਕਮ ਪੀਸ ਆਫ ਲੈਜਿਸਲੇਸ਼ਨ ਹੈ, ਬਹੁਤ ਹੀ ਸਰਾਹਨਾ ਯੋਗ ਹੈ ਇਹਦੇ ਪ੍ਰੋਵਿਜ਼ਨਸ ਨੂੰ ਜੇ ਆਪਾਂ ਦੇਖੀਏ ਤਾਂ
1: ਜੀ। ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ, ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਰੇ ਮਾਪਿਆਂ ਨੂੰ ਅਤੇ ਉਹ ਬੱਚੇ ਜਿਹੜੇ ਕਿਤੇ ਨਾ ਕਿਤੇ ਅਜਿਹੀਆਂ ਪ੍ਰੋਬਲਮਸ ਨਾਲ ਸਫ਼ਰ ਕਰ ਰਹੇ ਆ? ਕਿਉਂਕਿ ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਸ਼ੁਰੂਆਤ ਦੇ ਵਿੱਚ ਕਿ ਮੋਸਟਲੀ ਅਜਿਹੇ ਕੇਸਿਸ ਬਹੁਤਾ ਕਰਕੇ ਫੈਮਿਲੀ ਮੈਂਬਰਸ ਉਹਦੇ 'ਚ ਕਿਤੇ ਨਾ ਕਿਤੇ ਸ਼ਾਮਿਲ ਹੁੰਦੇ ਆ, ਜਿੰਨੇ ਵੀ ਸੈਕਸ਼ੂਅਲ ਅਬਿਊਜ਼ ਹੁੰਦੇ ਆ ਬੱਚਿਆਂ ਦੇ, ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਘਰ ਤੋਂ ਉਹਦੀ ਸ਼ੁਰੂਆਤ ਜਿਹੜੀ ਹੈ ਹੁੰਦੀ ਹੈ। ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ?
2: ਹਾਂਜੀ, ਮੈਂ ਪੇਰੈਂਟਸ ਨੂੰ ਕਹਿਣਾ ਚਾਹੂੰਗੀ ਕਿ ਦੇਖੋ ਐਸੇ ਇੰਸੀਡੈਂਟਸ ਹੁੰਦੇ ਰਹਿਣਗੇ, ਆਪਾਂ ਨੂੰ ਪਲੀਜ਼ ਇੱਕ ਸਟੈਪ ਅੱਗੇ ਲੈਣਾ ਪੈਣਾ, ਆਪਾਂ ਨੂੰ ਇਹ ਬਿਲਕੁਲ ਇਨਫੋਰਮ ਕਰਨਾ ਪੈਣਾ। ਮੈਂ ਆਲਰੇਡੀ ਦੱਸਤਾ ਚਾਈਲਡ ਫਰੈਂਡਲੀ ਐਟਮੋਸਫੀਅਰ ਦਿੱਤਾ ਗਿਆ ਇਹਦੇ ਐਕਟ ਦੇ ਥਰੂ, ਕਿਸੇ ਤਰ੍ਹਾਂ ਵੀ ਬੱਚੇ ਦੀ ਆਈਡੈਂਟੀ ਨੂੰ ਡਿਸਕਲੋਜ਼ ਨਹੀਂ ਕੀਤਾ ਜਾਊਗਾ। ਇਹ ਪੇਰੈਂਟਸ ਦੀ ਰਿਸਪੋਂਸੀਬਿਲਿਟੀ ਮਿਲਦੀ ਹੈ ਕਿ ਬੱਚਿਆਂ ਦੀ ਪ੍ਰੋਟੈਕਸ਼ਨ ਲਈ ਉਹ ਅੱਗੇ ਆਉਣ, ਉਸ ਤੋਂ ਅਗਲਾ ਜਿਹੜਾ ਕਦਮ ਚੱਕਣਾ ਪੈਣਾ ਉਹ ਕੋਰਟਸ ਦੇ ਵਿੱਚ ਹੈ ਅਤੇ ਪੁਲਿਸ ਨੂੰ ਕਦਮ ਚੱਕਣੇ ਪੈਣੇ ਹੈ। ਇਸ ਤੋਂ ਇਲਾਵਾ ਬਹੁਤ ਰਿਸਪੋਂਸੀਬਿਲਿਟੀ ਵੱਡੀ ਹੈ ਚਾਈਲਡ ਵੈਲਫੇਅਰ ਕਮੇਟੀ ਦੇ ਉੱਤੇ ਕਿ ਉਹ ਚਾਈਲਡ ਵੈਲਫੇਅਰ ਜੇ ਘਰ ਹੀ ਬੱਚੇ ਨਾਲ ਹੋ ਰਿਹਾ ਹੈ ਸਭ ਤਾਂ ਇਮੀਡੀਏਟਲੀ ਉਹਨੂੰ ਸ਼ੈਲਟਰ ਪ੍ਰੋਵਾਈਡ ਕਰਨ, ਉਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰੇ। ਅਤੇ ਜਿਹੜੇ ਰੂਲਸ ਹੈ ਉਹ ਕਲੀਅਰਲੀ ਕਹਿ ਰਹੇ ਹਾਂ ਕਿ ਜਦੋਂ ਵੀ ਇਹ ਕੰਮ ਕਿਸੇ ਘਰ ਦੇ ਬੰਦੇ ਨੇ ਕੀਤਾ ਇਮੀਡੀਏਟਲੀ ਪੁਲਿਸ ਨੂੰ ਐਸੇ ਬੱਚੇ ਨੂੰ ਚਾਈਲਡ ਵੈਲਫੇਅਰ ਕਮੇਟੀ ਕੋਲੋਂ 24 ਘੰਟੇ ਦੇ ਅੰਦਰ ਅੰਦਰ ਲੈ ਕੇ ਜਾਣਾ ਪਊ ਅਤੇ ਉਸ ਤੋਂ ਬਾਅਦ ਰਿਸਪੋਂਸੀਬਿਲਿਟੀ ਬਣਦੀ ਹੈ ਚਾਈਲਡ ਵੈਲਫੇਅਰ ਕਮੇਟੀ ਨੂੰ ਕਿ ਉਹ 3 ਦਿਨਾਂ ਦੇ ਅੰਦਰ ਅੰਦਰ ਅਸੈਸਮੈਂਟ ਕਰੇ, ਡਿਟਰਮਿਨ ਕਰੇ ਕਿ ਬੱਚੇ ਨੂੰ ਕਿੱਥੇ ਰੱਖਿਆ ਜਾਵੇ, ਕਿ ਬੱਚੇ ਨੂੰ ਚਾਈਲਡ ਵੈਲਫੇਅਰ ਕਿਸੇ ਹੋਮ ਦੇ ਵਿੱਚ ਰੱਖਣਾ, ਚਿਲਡਰਨਸ ਹੋਮ ਦੇ ਵਿੱਚ ਰੱਖਿਆ ਜਾਵੇ ਜਾਂ ਪੇਰੈਂਟਸ ਨੂੰ ਵਾਪਸ ਦੇ ਦਿੱਤਾ ਜਾਵੇ। ਇਹ ਡਿਸੀਜਨ ਲੈਣਾ ਪਊਗਾ, ਬੱਚੇ ਨੂੰ ਸਪੋਰਟ ਪਰਸਨ ਵੀ ਪ੍ਰੋਵਾਈਡ ਕੀਤਾ ਜਾਵੇ, ਬੱਚਾ ਲੋਇਰ ਵੀ ਕਰ ਸਕਦਾ ਇਹਦੇ ਵਿੱਚ ਆਪਣੀ ਮਰਜ਼ੀ ਦੇ, ਪੇਰੈਂਟਸ ਜਿਹੜੇ ਹੈ ਜੇ ਉਹ ਨਹੀਂ ਉਹਨਾਂ ਕੋਲ ਅਫੋਰਡ ਕਰਨ ਲਈ ਪੈਸੇ ਹੈਗੇ ਤਾਂ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਿਟੀ ਨੂੰ ਰਿਕੁਐਸਟ ਕੀਤੀ ਜਾਊਗੀ ਕਿ ਉਹ ਲੋਇਰ ਪ੍ਰੋਵਾਈਡ ਕਰੇ। ਅਤੇ ਲਾਸਟ ਮੈਸੇਜ ਮੈਂ ਦੇਣਾ ਚਾਹਾਂਗੀ ਸਟੇਕ ਹੋਲਡਰਸ ਨੂੰ, ਜਿੰਨੇ ਵੀ ਸਟੇਕ ਹੋਲਡਰਸ ਹੈ, ਚਾਹੇ ਉਹ ਪੁਲਿਸ ਹੈ, ਚਾਹੇ ਉਸ ਤੋਂ ਪੁਲਿਸ ਹੈ, ਚਾਹੇ ਉਹ ਸਪੈਸ਼ਲ ਕੋਰਟਸ ਹੈ, ਚਾਹੇ ਉਹ ਚਾਈਲਡ ਵੈਲਫੇਅਰ ਕਮੇਟੀ ਵਾਲੇ ਹੈ, ਚਾਹੇ ਉਹ ਸਪੋਰਟ ਪਰਸਨ ਹੈ, ਉਹਨਾਂ ਸਾਰਿਆਂ ਲਈ ਮੈਂ ਇੱਕ ਮੈਸੇਜ ਬਹੁਤ ਜ਼ਰੂਰੀ ਦੇਣਾ ਚਾਹੁੰਦੀ ਹਾਂ ਕਿ ਅਸੀਂ ਵੀ ਆਰ ਨੋਟ ਓਨਲੀ ਬਾਊਂਡ ਬਾਏ ਦਾ ਕੋਨਸਟੀਟਿਊਸ਼ਨ, ਸਾਨੂੰ ਸਿਰਫ ਕੋਨਸਟੀਟਿਊਸ਼ਨ ਕਰਕੇ ਇਹ ਕੰਮ ਨਹੀਂ ਕਰਨਾ, ਸਾਨੂੰ ਸਿਰਫ ਇਸ ਲਈ ਇਹ ਕੰਮ ਨਹੀਂ ਕਰਨਾ ਕਿ ਸਾਡੇ ਲੋਸ ਕਹਿ ਰਹੇ ਹੈ, ਸਾਨੂੰ ਇਹ ਕੰਮ ਇਸ ਲਈ ਕਰਨਾ ਕਿ ਉਸ ਬੱਚੇ ਲਈ ਕਰਨਾ ਜਿਹੜਾ ਬੱਚਾ ਸਾਨੂੰ ਦੇਖ ਰਿਹਾ ਹੈ ਕਿ ਇੱਥੇ ਆ ਕੇ ਮੈਨੂੰ ਪੂਰਾ ਪੂਰਾ ਨਿਆਂ ਮਿਲੂਗਾ
1: ਜੀ।
2: ਅਤੇ ਇੱਕ ਬੱਚੇ ਦੇ ਕੇਸ ਨੂੰ ਜਦੋਂ ਵੀ ਐਸਾ ਕੋਈ ਕੇਸ ਉਹਨਾਂ ਕੋਲ ਆਉਂਦਾ ਹੈ, ਉਹ ਬੱਚੇ ਦੇ ਕੇਸ ਨੂੰ ਇੱਕ ਅਨਦਰ ਲੀਗਲ ਕੇਸ ਨਾ ਸਮਝਣ ਕਿ ਹੋਰਾਂ ਕੇਸਾਂ ਵਾਂਗੂ ਇੱਕ ਕੇਸ ਹੈ, ਉਹਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਇਹ ਇੱਕ ਕੇਸ ਨਹੀਂ ਹੈ, ਇਹ ਇੱਕ ਬ੍ਰੋਕਨ ਵਰਲਡ ਹੈ, ਉਹਦੀ ਉਜੜ ਗਈ ਦੁਨੀਆ ਹੈ। ਇਸ ਲਈ ਜਿਹੜਾ ਹੋ ਚੁੱਕਿਆ ਹੈ ਬੱਚੇ ਨਾਲ ਉਹ ਤਾਂ ਅਸੀਂ ਅਨਡੂ ਨਹੀਂ ਕਰ ਸਕਦੇ ਜਿਹੜਾ ਆਲਰੇਡੀ ਹੋ ਚੁੱਕਿਆ, ਪਰ ਸਾਨੂੰ ਸਾਰਿਆਂ ਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਆਉਣ ਵਾਲੀ ਜ਼ਿੰਦਗੀ ਬੱਚੇ ਦੀ ਐਸੀ ਹੋਵੇ ਜਿਹਦੇ ਨਾਲ ਉਹ ਡਿਗਨਿਟੀ ਦੇ ਨਾਲ ਰਹਿ ਸਕੇ
1: ਜੀ। ਮੈਮ ਤੁਸੀਂ ਬਹੁਤ ਹੀ ਵਡਮੁੱਲੀ ਜਾਣਕਾਰੀ ਪੋਕਸੋ ਐਕਟ ਦੇ ਬਾਰੇ 'ਚ ਦਿੱਤੀ, ਮੈਨੂੰ ਉਮੀਦ ਹੈ ਕਿ ਸਰੋਤਿਆਂ ਨੂੰ ਬਹੁਤ ਲਾਹਾ ਇਸ ਗੱਲਬਾਤ ਤੋਂ ਮਿਲੇਗਾ। ਤੁਹਾਡਾ ਇੱਥੇ ਆਉਣ ਲਈ, ਗੱਲਬਾਤ ਕਰਨ ਲਈ, ਸਾਡੇ ਸਟੂਡੀਓ ਆਉਣ ਲਈ ਬਹੁਤ ਬਹੁਤ ਧੰਨਵਾਦ।
2: ਹਾਂਜੀ, ਥੈਂਕ ਯੂ ਸੋ ਮੱਚ ਰਣਦੀਪ, ਥੈਂਕ ਯੂ ਸੋ ਮੱਚ।
0: ਕਾਨੂੰਨੀ ਸਲਾਹ 'ਚ ਇਸ ਮੁਲਾਕਾਤ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਰਹੇ ਸੋ। ਚਾਈਲਡ ਅਬਿਊਜ਼ ਦਾ ਨਾਸ਼ ਕਰੋ, ਬੱਚਿਆਂ ਦਾ ਭਵਿੱਖ ਆਬਾਦ ਕਰੋ। ਨੀਲਮ ਬੱਤਰਾ ਨਾਲ ਮੁਲਾਕਾਤ ਕੀਤੀ ਸੀ ਇਰਨਦੀਪ ਪੰਧੇਰ ਨੇ।
3: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 28 ਜੂਨ ਸਵੇਰੇ 11 ਵਜੇ।
4: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
3: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM

0: ਨਾਰਕੋ ਕੋਆਰਡੀਨੇਸ਼ਨ ਸੈਂਟਰ ਦੀ 10ਵੀਂ ਉੱਚ ਪੱਧਰੀ ਮੀਟਿੰਗ ਵਿੱਚ ਬੋਲਦਿਆਂ ਨਸ਼ਿਆਂ ਖਿਲਾਫ ਇੱਕਜੁੱਟ ਜੰਗ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਨਾਲ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਇੱਕ ਸਾਲ ਦੌਰਾਨ ਸਾਈਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤਿਆਂ 'ਤੇ ਰੋਕ ਲਾ ਦਿੱਤੀ ਏ। ਸੂਬੇ ਭਰ 'ਚ ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਧੋਖਾਧੜੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਨੇ। ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇੱਕ ਵਿਸ਼ੇਸ਼ ਸੰਮੇਲਨ ਦੌਰਾਨ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਛੋਟੇ ਕਦਮ ਵੱਡਾ ਵਿਕਾਸ ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਅਤੇ ਸੰਸਥਾਵਾਂ ਦੇ ਸਮੇਂ ਨੂੰ 1 ਜੁਲਾਈ ਤੋਂ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਹਾਲ ਕਰ ਦਿੱਤਾ ਗਿਆ ਹੈ। ਭਾਰਤ ISSF ਯੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨੇ ਦੇ 7 ਤਗਮਿਆਂ ਨਾਲ ਤਗਮਾ ਸੂਚੀ ਵਿੱਚ ਚੋਟੀ 'ਤੇ ਰਿਹਾ ਹੈ। ਚੰਡੀਗੜ੍ਹ 3ਜੀ ਏਸ਼ੀਅਨ ਰਿਲੇਅ ਚੈਂਪੀਅਨਸ਼ਿਪ 2027 ਕਰਵਾਉਣ ਲਈ ਤਿਆਰ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੈਂਪੀਅਨਸ਼ਿਪ ਫਲੈਗ ਹਾਸਲ ਕੀਤਾ। ਇਹ ਸਨ ਰਾਤ 10 ਵਜੇ ਦੀਆਂ ਨਿਊਜ਼ ਹੈੱਡਲਾਈਨਸ। ਤੁਸੀਂ ਟਿਊਨ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਵਿਲਾ ਹੋ ਗਿਆ ਜੀ ਪ੍ਰੋਗਰਾਮ ਪੰਜਾਬੀ ਤੜਕਾ ਦਾ। ਵਰਿੰਦਰ ਸਿੰਘ ਕਾਲੂ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਸਰੋਤੇ ਸਾਨੂੰ ਵਟਸਐਪ ਕਰ ਸਕਦੇ ਨੇ 9465026280 'ਤੇ। 9465002668 ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਸੁਨੇਹੇ ਭੇਜ ਸਕਦੇ ਹੋ ਅਤੇ ਇਸ ਪ੍ਰੋਗਰਾਮ 'ਚ ਤੁਹਾਡੇ ਖਤ ਵੀ ਸ਼ਾਮਲ ਕੀਤੇ ਜਾਂਦੇ ਨੇ। ਪਹਿਲੀ ਚਿੱਠੀ ਪਹੁੰਚੀ ਹੈ ਦਤਰੇਂਗੀ ਤੋਂ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ, ਯਾਵੇਂਦਰ ਕੁਮਾਰ ਵਰਮਾ। ਇਹ ਸਾਡੇ ਦੋਸਤ ਲਿਖਣ ਵਾਲੇ ਨੇ ਇਸ ਪ੍ਰੋਗਰਾਮ ਲਈ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ, ਜੇ ਐਸ ਨਾਇਕ ਅਤੇ ਸ਼ੋਭਾ ਡਾਗੇਕ। ਚੱਕਲਾ ਬਾਜ਼ਾਰ ਸਮਾਣਾ ਤੋਂ ਚਿੱਠੀ ਤੁਹਾਡੀ ਪਹੁੰਚੀ ਹੈ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ। ਸੁਣਦੇ ਹਾਂ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਪਹਿਲਾ ਗੀਤ ਰੁਪਿੰਦਰ ਹਾਂਡਾ ਦਾ ਗਾਇਆ।
1: Once again she's back with her brand new folk track, the queen of legendary folks, Rupinder Handa.

ਸ਼ਾਮਿਲ ਹੁੰਦੇ ਨੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ, ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਜਾਜੋਰੀਆ, ਗੀਤਾ ਰਾਣੀ, ਆਰਜ਼ੂ, ਗਗਨਦੀਪ ਅਤੇ ਇਹਨਾਂ ਦੇ ਹੋਰ ਦੋਸਤ। ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਪਾਲ ਕੌਰ ਅਤੇ ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ, ਪਿੰਡ ਸਿਉਣਾ, ਜ਼ਿਲ੍ਹਾ ਪਟਿਆਲਾ ਤੋਂ। ਮੁੱਲਾਂਪੁਰ ਦਾਖਾ ਮੰਡੀ ਤੋਂ ਇਹ ਖਤ ਤੁਹਾਡਾ ਪਹੁੰਚਿਆ। ਬਿੱਟੂ ਜੈਨ, ਮੱਟੂ, ਦੀਪਕ, ਗੌਤਮ, ਅਰੀਹੰਤ, ਸੁਰਭੀ, ਸੰਜੀਵ, ਨੀਲਮ ਅਤੇ ਵਿੱਕੀ ਪਿੰਡ ਸ਼ਾਦੀਪੁਰ ਨੇੜੇ ਪੁੰਡਰਹੇੜੀ ਤੋਂ ਲਿਖਦੇ ਨੇ ਇਸ ਪ੍ਰੋਗਰਾਮ ਦੇ ਲਈ। ਗੁਰਭਾਗ ਸਿੰਘ, ਮਨਦੀਪ ਸਿੰਘ ਸੰਧੂ ਅਤੇ ਹਰਬੰਸ ਸਿੰਘ ਸੰਧੂ। ਦੋ ਗਾਣਾ ਤੁਸੀਂ ਸੁਣੋਗੇ ਬਲਕਾਰਨ ਖੀਲਾ ਅਤੇ ਮਨਜਿੰਦਰ ਦੀਆਂ ਆਵਾਜ਼ਾਂ 'ਚ।

ਪੰਜਾਬੀ ਤੜਕਾ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਹ ਨਾਮ ਤੁਹਾਡੇ ਸ਼ਾਮਿਲ ਕਰ ਰਹੇ ਹਾਂ। ਬਹੁਤ ਸੋਹਣਾ ਮੈਸੇਜ ਹੈ ਜਿਹੜਾ ਟਾਈਪ ਕਰਕੇ ਸਾਨੂੰ ਭੇਜਿਆ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫ ਅਲੀ, ਸ਼ੈਫੀ ਅਤੇ ਡੇਵਿਸ ਹੋਰਾਂ ਨੇ। ਇਸ ਪ੍ਰੋਗਰਾਮ ਦੇ ਵਿੱਚ ਨਾਮ ਤੁਹਾਡੇ ਪਹੁੰਚੇ ਨੇ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ ਅਤੇ ਇਹਨਾਂ ਦੇ ਹੋਰ ਸਾਥੀ ਸੁਣਨਾ ਚਾਹੁੰਦੇ ਨੇ ਪ੍ਰੋਗਰਾਮ ਦੇ ਇਸ ਆਖਰੀ ਗੀਤ ਨੂੰ। ਅਜੀਤ ਨਗਰ ਮਲੋਟ ਤੋਂ ਇਹ ਸਾਡੇ ਸਾਥੀ ਛਿੰਦਰ ਸਿੰਘ ਛਿੰਦਾ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਅਤੇ ਰੌਣਕਦੀਪ ਕੌਰ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ ਅਤੇ ਰਿੰਕੀ ਸ਼ੇਖਾਵਤ। ਅਤੇ ਲਓ ਜੀ ਸਰੋਤਿਓ, ਤੁਹਾਡੇ ਸਾਰਿਆਂ ਦੇ ਰਲੇ ਮਿਲੇ ਸੁਨੇਹੇ ਦੇ ਆਧਾਰ ਦੇ ਉੱਤੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਬੱਬੂ ਮਾਨ ਦਾ ਗਾਇਆ।

ਹਾਂਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਨੂੰ ਤੁਸੀਂ ਸੁਣਿਆ ਵਰਿੰਦਰ ਸਿੰਘ ਕਾਲਮ ਦੇ ਨਾਲ। ਜਿਨ੍ਹਾਂ ਸਰੋਤਿਆਂ ਨੇ ਫਰਮਾਇਸ਼ਾਂ ਭੇਜੀਆਂ ਅਤੇ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ, ਰਾਤ ਦੇ 10:30 ਨੇ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਪੇਸ਼ ਹੈ ਰਜਨੀਗੰਧਾ। ਮੈਂ ਵਰਿੰਦਰ ਸਿੰਘ ਕਾਲੋਂ।

ਫਿਲਮ ਕੁਲੀ 'ਚੋਂ ਹੁਣੇ ਤੁਸੀਂ ਸੁਣਿਆ ਆਸ਼ਾ ਭੋਸਲੇ ਅਤੇ ਸ਼ਬੀਰ ਕੁਮਾਰ ਨੂੰ। ਆਨੰਦ ਬਖਸ਼ੀ ਦਾ ਲਿਖਿਆ ਹੋਇਆ ਗੀਤ ਸੀ, ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤ।

ਹਾਂਜੀ ਦੋਸਤੋ, ਆਨੰਦ ਆਸ਼ਰਮ ਫਿਲਮ ਦੇ ਵਿੱਚੋਂ ਤੁਸੀਂ ਸੁਣਿਆ ਯਸੁਦਾਸ ਅਤੇ ਪ੍ਰੀਤੀ ਸਾਗਰ ਨੂੰ। ਗੀਤ ਦੇ ਬੋਲ ਸਨ ਇੰਦੀ ਵਰਦੇ। ਰਜਨੀਕਾਂਤ ਦਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਵਰਿੰਦਰ ਨਾਲ। ਕਿਸ਼ੋਰ ਕੁਮਾਰ ਅਤੇ ਮੁਕੇਸ਼ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਸੁਣਵਾ ਰਹੇ ਹਾਂ ਤੁਹਾਨੂੰ, ਫਿਲਮ ਮੇਰੇ ਆਪਣੇ 'ਚੋਂ। ਗੀਤ ਨੂੰ ਲਿਖਿਆ ਗੁਲਜ਼ਾਰ ਨੇ, ਸੰਗੀਤ ਤਿਆਰ ਕੀਤਾ ਸਲੀਲ ਚੌਧਰੀ ਨੇ।

ਹੁਣ ਤੁਸੀਂ ਮੰਨਾ ਡੇ ਨੂੰ ਸੁਣ ਰਹੇ ਸੀ। ਤਲਾਸ਼ ਫਿਲਮ ਲਈ ਇਹ ਗੀਤ ਲਿਖਿਆ ਸੀ ਮਜਰੂ ਸੁਲਤਾਨਪੁਰੀ ਨੇ, ਸੰਗੀਤ ਸਚਿਨ ਦੇਵ ਬਰਮਨ ਦਾ। ਅੱਜ ਦੇ ਰਜਨੀਗੰਧਾ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਸੰਤੋਸ਼ ਆਨੰਦ ਦਾ, ਲਿਖਿਆ ਹੋਇਆ ਲਕਸ਼ਮੀਕਾਂਤ ਪਿਆਰੇ ਲਾਲ ਦੀ ਤਰਜ਼ ਹੈ, ਆਵਾਜ਼ ਲਤਾ ਮੰਗੇਸ਼ਕਰ ਦੀ ਹੈ। ਗੀਤ ਦੀ ਫਿਲਮ ਹੈ ਪ੍ਰੇਮ ਰੋਗ।

ਐਫ ਐਮ ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪਲਾਂ ਬਾਅਦ ਰਾਤ 11 ਵਜੇ ਹਿੰਦੀ 'ਚ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ 'ਚ ਖਬਰਾਂ ਹੋਣਗੀਆਂ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਇੰਤਜ਼ਾਰ ਕਰੋ।